ਨਮਸਕਾਰ, ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸਮਤ 1948 ਦੇ ਅਸ਼ਾੜ ਮਹੀਨੇ ਦੀ 7 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 28 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੀ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕਦੇ ਹੋ 8:40 ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਜ਼ਰੀਏ ਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 98 55 10 10 27।

ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨੇ 11 ਵਜੇ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ। ਔਰ ਇਸ ਤੋਂ ਫੌਰਨ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ

ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਦਾ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵਾਣੀ ਦਾ। ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ ਸ਼ਾਮ 6:01 'ਤੇ।

ਔਰ ਠੀਕ 10:30 ਵਜੇ 7:30 ਵਜੇ ਸੁਣੋਗੇ ਤੁਸੀਂ ਹਾਈਲਾਈਟ ਆਫ ਫੀਫਾ ਵਰਲਡ ਕੱਪ 2026। ਔਰ ਠੀਕ 8 ਵਜੇ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰਣ। 8:30 'ਤੇ ਸੁਣੋਗੇ ਤੁਸੀਂ ਸਪੋਰਟ ਜਗਤ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮਾਂ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10:00 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ। ਔਰ ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਇਸ ਵਕਤ 6:05 ਤੇ 53 ਸੈਕਿੰਡ ਹੋ ਰਹੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਕਹਿੰਦੇ ਨੇ ਕਿ ਹਰ ਚੰਗਾ ਕੰਮ ਦੀ ਸ਼ੁਰੂਆਤ ਤਦ ਹੀ ਸਫਲ ਹੁੰਦੀ ਹੈ ਜਦੋਂ ਅਸੀਂ ਸਭ ਤੋਂ ਪਹਿਲਾਂ ਵਿਘਨਹਰਤਾ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹਾਂ, ਧਿਆਨ ਕਰਦੇ ਹਾਂ। ਔਰ ਸ਼੍ਰੀ ਗਣੇਸ਼ ਜੀ ਸਾਨੂੰ ਕੇਵਲ ਮੁਸ਼ਕਲਾਂ ਮੁਸੀਬਤਾਂ ਤੋਂ ਹੀ ਮੁਕਤੀ ਨਹੀਂ ਪ੍ਰਦਾਨ ਕਰਦੇ, ਬਲਕਿ ਵਿਵੇਕ, ਧੈਰਯ ਅਤੇ ਜ਼ਿੰਦਗੀ ਦੇ ਵਿੱਚ ਸਹੀ ਨਿਰਣੇ ਲੈਣ ਦੀ ਸ਼ਕਤੀ ਵੀ ਪ੍ਰਦਾਨ ਕਰਦੇ ਨੇ। ਆਓ ਉਹਨਾਂ ਦਾ ਸਮਰਨ ਕਰਦੇ ਹਾਂ, ਉਹਨਾਂ ਦਾ ਧਿਆਨ ਕਰਦੇ ਹਾਂ।

ਕਹਿੰਦੇ ਨੇ ਕਿ ਭਗਵਾਨ ਦੇ ਦਰਬਾਰ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਅੰਧੇਰਾ ਨਹੀਂ ਹੋ ਸਕਦਾ। ਜੋ ਵੀ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਨੂੰ ਪੁਕਾਰਦਾ ਹੈ, ਪਰਮਾਤਮਾ ਉਸ ਦੀ ਆਵਾਜ਼

ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਹੋ ਗਏ ਨੇ। 103.6 ਮੈਗਾਹਰਟਸ 'ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਾਡੇ ਨਾਲ ਸਵੇਰ ਦੇ 10 ਤੱਕ ਜੁੜੇ ਰਹਿਣਗੇ। ਐਫ ਐਮ ਬੈਂਡ 102.7 ਮੈਗਾਹਰਟਸ, ਐਫ ਐਮ ਬੈਂਡ 103.6 ਮੈਗਾਹਰਟਸ 'ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਆਓ ਸੁਣਦੇ ਹਾਂ ਇਸ ਖੂਬਸੂਰਤ ਸ਼ਬਦ ਨੂੰ।

ਕਹਿੰਦੇ ਨੇ ਕਿ ਨਾਮ ਅਲੱਗ ਅਲੱਗ ਹੋ ਸਕਦੇ ਨੇ, ਰਸਤੇ ਅਲੱਗ ਅਲੱਗ ਹੋ ਸਕਦੇ ਨੇ, ਲੇਕਿਨ ਮੰਜ਼ਿਲ ਸਿਰਫ ਇੱਕ ਹੀ ਹੈ, ਪ੍ਰੇਮ, ਸ਼ਾਂਤੀ ਅਤੇ ਮਾਨਵਤਾ। ਅਸੀਂ ਈਸ਼ਵਰ ਕਹਿ ਲਈਏ, ਅੱਲਾ ਕਹਿ ਲਈਏ, ਵਾਹਿਗੁਰੂ ਕਹਿ ਲਈਏ ਜਾਂ ਸ਼੍ਰੀ ਰਾਮ ਕਹਿ ਲਈਏ, ਇਹ ਹਰ ਨਾਮ ਸਾਨੂੰ ਇਹ ਸਿਖਾਉਂਦਾ ਹੈ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ।

ਐਫ ਐਮ ਬੈਂਡ 102.7 ਮੈਗਾਹਰਟਜ਼, ਐਫ ਐਮ ਬੈਂਡ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਕਹਿੰਦੇ ਨੇ ਕਿ ਵਿਸ਼ਵਾਸ ਦੀ ਡੋਰ ਜੇਕਰ ਮਜ਼ਬੂਤ ਹੋਵੇ, ਉਹ ਮਨ ਦੇ ਵਿੱਚ ਰਾਮ ਨਾਮ ਦਾ ਸਿਮਰਨ ਚੱਲਦਾ ਹੋਵੇ, ਫਿਰ ਜੀਵਨ ਦੀ ਕਸ਼ਤੀ ਨੂੰ ਕਿਨਾਰੇ ਲਗਾਉਣ ਦਾ ਕੰਮ ਖੁਦ ਭਗਵਾਨ ਆਪ ਕਰਦੇ ਨੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਪਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਅਤੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮੈਂ ਕਿਹਾ ਜੀ ਬਸ ਆਪਣਿਆਂ ਦਾ ਜਦੋਂ ਸਾਥ ਬਣਿਆ ਹੋਏ ਆਪਣਿਆਂ ਦੀ ਬੁੱਕਲ ਦਾ ਜਿਹੜਾ ਨਿੱਘ ਹੈ ਉਹ ਤਾਂ ਵੱਖਰਾ ਹੀ ਸਵਾਦ ਹੈ। 102.7 FM ਰੇਨਬੋ ਤੇ 103.6 ਮੈਗਾਹਰਟਜ਼ ਤੇ ਤੁਸੀਂ ਇਸ ਵਕਤ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ, ਔਰ ਸਟੂਡੀਓ ਘੜੀ ਦੇ ਸਮਾਂ 7:12 ਹੋ ਚੁੱਕੇ ਨੇ ਜਨਾਬ। ਸੋ ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਦਾ ਆਗਾਜ਼ ਹੋ ਚੁੱਕਾ ਹੈ ਜਨਾਬ। ਉਮੀਦ ਕਰਦਾ ਵੀ ਤੁਸੀਂ ਇਸ ਵਕਤ ਉੱਠ ਗਏ ਹੋਵੋਗੇ, ਜਾਂ ਫਿਰ ਸੈਰ ਕਰ ਰਹੇ ਹੋਵੋਗੇ, ਜਾਂ ਫਿਰ ਕਿਤੇ ਜਾਣ ਦੇ ਲਈ ਤਿਆਰੀ ਕਰ ਰਹੇ ਹੋਵੋਗੇ, ਜਾਂ ਫਿਰ ਆਪਣੇ ਸਫ਼ਰ 'ਤੇ ਨਿਕਲ ਪਏ ਹੋਵੋਗੇ, ਜਾਂ ਫਿਰ ਕੰਮਾਂ ਕਾਜਾਂ ਵਾਲੀ ਥਾਵਾਂ 'ਤੇ ਜਾ ਰਹੇ ਹੋਵੋਗੇ। ਸੋ ਇਸ ਵਕਤ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਜਨਾਬ, ਗੱਡੀ ਦੀ ਸੀਟ ਬੈਲਟ ਜਿਹੜੀ ਹੈ ਲਗਾ ਕੇ ਹੀ ਡਰਾਈਵ ਕਰਨੀ ਆ, ਔਰ ਸਪੀਡ ਲਿਮਿਟ ਜਿਹੜੀ ਹੈ ਕੰਟਰੋਲ ਦੇ ਵਿੱਚ ਰੱਖਣੀ ਹੈ। ਜੇਕਰ ਕਿਤੇ ਰੈੱਡ ਲਾਈਟ ਮਿਲਦੀ ਹੈ ਤਾਂ ਜਨਾਬ ਥੋੜ੍ਹੀ ਜਿਹੀ ਬ੍ਰੇਕ ਲਗਾ ਕੇ ਗੱਡੀ ਨੂੰ ਸਟੋਪ ਕਰ ਸਕਦੇ ਹੋ, ਗੱਡੀ ਨੂੰ ਰੋਕ ਸਕਦੇ ਹੋ। ਔਰ ਜੇਕਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮੈਟ ਵੇਅਰ ਜ਼ਰੂਰ ਕਰਨਾ ਹੈ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਤਾਂ ਜੋ ਅਸੀਂ ਇਸ ਵੱਧਦੇ ਹੋਏ ਖਤਰਨਾਕ ਐਕਸੀਡੈਂਟਸ ਦੀ ਜਿਹੜੀ ਦਰ ਹੈ ਉਸ ਨੂੰ ਘਟਾ ਸਕੀਏ। ਸੋ ਫਿਲਹਾਲ ਹੁਣ ਚੱਲਦੇ ਹਾਂ ਅੱਜ ਦੇ ਥੋਟ ਵੱਲ, ਅੱਜ ਦੇ ਵਿਚਾਰ ਵੱਲ, ਅਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਹਰ ਵਿਚਾਰ, ਹਰ ਥੋਟ ਆਪਣੇ ਆਪ ਦੇ ਵਿੱਚ ਬੜਾ ਕਮਾਲ ਦਾ ਹੁੰਦਾ ਹੈ। ਸੋ ਅੱਜ ਦਾ ਥੋਟ ਕਹਿ ਰਿਹਾ ਹੈ ਕਿ ਯਦੀ ਆਪਕੋ

जिंदगी में बहुत ज़्यादा सफल होना है। यदि आपको जिंदगी में बहुत ज़्यादा सफल होना है तो आपको बहुत ज़्यादा ध्यान के साथ मेहनत करने की ज़रूरत है। आपका एक दोष आपके सभी गुणों को नष्ट कर देता है। जी हाँ, जिंदगी दे विच तुसी जेकर सफल होना चाहुंदे हो तां तुहानू पूरी शिद्दत दे नाल पूरी मेहनत दे नाल जड़ाया ओ काम करना पएगा और थोड़े वालों की हुई एक भी कमी या एक भी औगुण थोड़ी उस सफलता के राह अड़िका बन सकता है। सो अपने इरादों नू मजबूत रखना चाहिए और जेकर इरादे मजबूत होवे होणगे तां मुश्किल अपने आप ही साडे रस्तियां दे विचों गायब हो जाणगियां और असी जिंदगी दे विच उस मुकाम ते पहुँच जावांगे जिस मुकाम ते असी जाना चाहुंदे आ। कहिंदे ने कि हार उस वक्त नहीं हुंदी जदों असी डिग जांदे आ, हार उस वक्त हुंदी है जदों असी दोबारा फिर तो उठण तो इनकार कर दिंदे आ। सो जेकर एक बार मुश्किलां मुसीबतां ਤਾਂ ਤੁਸੀਂ ਸਾਹਮਣਾ ਕਰ ਹੀ ਚੁੱਕੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਬਾਰ ਬਾਰ ਸਫਲਤਾ ਦੇ ਕਰੀਬ ਜਾ ਕੇ ਮੈਂ ਪਿੱਛੇ ਰਹਿ ਜਾਂਦਾ ਜਾਂ ਹਾਰ ਜਾਂਦਾ ਹਾਂ ਤਾਂ ਬਿਲਕੁਲ ਵੀ ਜਿਹੜਾ ਮਾਯੂਸ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਜ਼ਿੰਦਗੀ ਤੁਹਾਡਾ ਜਿਹੜਾ ਇਮਤਿਹਾਨ ਲੈਂਦੀ ਹੈ। ਬਸ ਥੋੜ੍ਹੀ ਜਿਹੀ ਹੋਰ ਹੱਲਾਸ਼ੇਰੀ ਦੇ ਨਾਲ, ਥੋੜ੍ਹੀ ਜਿਹੀ ਹੋਰ ਮਿਹਨਤ ਦੇ ਨਾਲ ਤੁਸੀਂ ਆਪਣੀ ਉਸ ਮੰਜ਼ਿਲ ਨੂੰ ਸਰ ਕਰ ਸਕਦੇ ਹੋ ਅਤੇ ਉਸ ਮੰਜ਼ਿਲ ਦੀ ਚੱਲਦੇ ਹੋਏ ਉਸ ਸਫਲਤਾ ਦੇ ਮੁਕਾਮ 'ਤੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਬਸ ਇੱਕ ਵਾਰੀ ਦੁਬਾਰਾ ਫਿਰ ਤੋਂ ਕੋਸ਼ਿਸ਼ ਕਰਨ ਦੀ ਲੋੜ ਹੈ, ਇੱਕ ਵਾਰੀ ਫਿਰ ਤੋਂ ਦੁਬਾਰਾ ਦੁੱਗਣੀ ਸ਼ਕਤੀ ਦੇ ਨਾਲ ਉੱਠਣ ਦੀ ਲੋੜ ਹੈ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਦੁਬਾਰਾ ਕੋਸ਼ਿਸ਼ ਕਰਦੇ ਹੋ ਤਾਂ ਬਸ ਕਹਿੰਦੇ ਨੇ ਕਿ ਕੋਸ਼ਿਸ਼ ਕਰਨੇ ਵਾਲੋਂ ਕਿ ਕਭੀ ਹਾਰ ਨਹੀਂ ਹੋਤੀ।

102.7 FM Rainbow 103.6 MHz ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ ਸਟੂਡੀਓ ਘੜੀ ਤੇ ਸਮਾਂ 7:18 ਔਰ 45 ਸੈਕਿੰਡ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ

ਇਹ ਦਿਨ ਨੂੰ ਬਣਾਇਆ ਬੇਹੱਦ ਖਾਸ। ਗੱਲ ਕਰਦੇ ਹਾਂ ਅੱਜ ਦਾ ਇਤਿਹਾਸ। ਅਠਾਰਾਂ ਦੇ ਵਿੱਚ ਵਿਕਟੋਰੀਆ ਇੰਗਲੈਂਡ ਦੀ ਮਹਾਰਾਣੀ ਬਣੀ ਔਰ 1857 ਨੂੰ ਨਾਨਾ ਸਾਹਿਬ ਨੇ ਬਿਠੂਰ ਦੇ ਵਿੱਚ ਖੁਦ ਨੂੰ ਪੇਸ਼ਵਾ ਘੋਸ਼ਿਤ ਕੀਤਾ ਅਤੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਜਿਹੜਾ ਬਿਗੁਲ ਵਜਾ ਦਿੱਤਾ। 1894 ਦੇ ਵਿੱਚ ਸ਼੍ਰਮ ਦਿਵਸ 'ਤੇ ਅਮੈਰੀਕਾ ਦੇ ਵਿੱਚ ਅਧਿਕਾਰਿਕ ਅਵਕਾਸ਼ ਘੋਸ਼ਿਤ ਕੀਤਾ ਗਿਆ ਔਰ 1919 ਦੇ ਵਿੱਚ ਵਰਸਾਈ ਦੀ ਸੰਧੀ ਦੇ ਉੱਪਰ ਹਸਤਾਖਰ ਕੀਤੇ ਗਏ ਸਨ ਔਰ 1932 ਦੇ ਵਿੱਚ ਇੰਗਲੈਂਡ ਨੇ ਲੋਰਡਸ ਦੇ ਵਿੱਚ 3 ਦਿਨ ਦੇ ਟੈਸਟ ਮੈਚ ਦੇ ਵਿੱਚ ਭਾਰਤ ਨੂੰ 158 ਰਨ ਦੇ ਨਾਲ ਹਰਾ ਕੇ ਟੈਸਟ ਸੀਰੀਜ਼ ਜਿਹੜੀ ਆ ਜਿੱਤੀ ਸੀ ਔਰ 1981 ਦੇ ਵਿੱਚ ਚੀਨ ਨੇ ਕੈਲਾਸ਼ ਅਤੇ ਮਾਨਸਰੋਵਰ ਦਾ ਰਸਤਾ ਖੋਲਿਆ ਸੀ। 1986 ਦੇ ਵਿੱਚ ਅਵਿਵਾਹਿਤ ਲੜਕੀਆਂ ਨੂੰ ਮਾਤਰਤਵ ਅਵਕਾਸ਼ ਦੇਣ ਦਾ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਸੀ ਔਰ 1955 ਦੇ ਵਿੱਚ ਬਾਘਾਂ ਦੇ ਸ਼ਿਕਾਰ ਤੋਂ ਜਿਹੜਾ ਆ ਉਹਨਾਂ ਨੂੰ ਬਾਘ ਨੂੰ ਸ਼ਿਕਾਰ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਆਸ਼ਰੇ ਦੇਣ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ ਟਾਈਗਰ ਸਟੇਟ ਘੋਸ਼ਿਤ ਕੀਤਾ ਗਿਆ ਸੀ ਮੱਧ ਪ੍ਰਦੇਸ਼ ਨੂੰ। 1999 ਦੇ ਵਿੱਚ ਰੂਮਾਨੀਆ ਨੇ ਆਪਣੀ ਵਾਯੂ ਸੈਨਾ ਦੇ ਵਿੱਚ ਰੂਸੀ ਵਿਮਾਨਾਂ ਦੀ ਉਡਾਉਣ ਦੇ ਉੱਪਰ ਜਿਹੜਾ ਆ ਰੋਕ ਲਗਾਈ ਸੀ। ਪੰਜ ਦੇ ਵਿੱਚ ਰੂਸ ਦੁਆਰਾ ਈਰਾਨ ਦੇ ਲਈ 6 ਪਰਮਾਣੂ ਰਿਐਕਟਰ ਬਣਾਉਣ ਦੀ ਘੋਸ਼ਣਾ ਕੀਤੀ ਗਈ ਸੀ ਔਰ 2008 ਦੇ ਵਿੱਚ ਲੰਡਨ ਦੇ ਇੱਕ ਸਮਾਰੋਹ ਦੇ ਦੌਰਾਨ ਨਾਸਿਰਾ ਸ਼ਰਮਾ ਨੂੰ ਉਹਨਾਂ ਦੇ ਉਪਨਿਆਸ ਕੁਈਆਂ ਜਾਣ ਦੇ ਲਈ 14ਵਾਂ ਅੰਤਰਰਾਸ਼ਟਰੀ ਇੰਦੂ ਸ਼ਰਮਾ ਕਥਾ ਸਨਮਾਨ ਪ੍ਰਦਾਨ ਕੀਤਾ ਗਿਆ ਸੀ ਔਰ 2019 ਦੇ ਵਿੱਚ ਭਾਰਤ ਦੇ ਵਿੱਚ ਜਨਮੀ ਪ੍ਰਿਆ ਸੈਰਾਵ ਮਿਸ ਆਸਟ੍ਰੇਲੀਆ ਬਣੀ ਸੀ।

ਔਰ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। 1883 ਦੇ ਵਿੱਚ ਪ੍ਰਸਿੱਧ ਕ੍ਰਾਂਤੀਕਾਰੀ ਸ਼ਿਵ ਪ੍ਰਸਾਦ ਗੁਪਤ ਦਾ ਅੱਜ ਹੀ ਦੇ ਦਿਨ ਜਨਮ ਹੋਇਆ ਔਰ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ 1940 ਦੇ ਵਿੱਚ ਬੰਗਲਾਦੇਸ਼ੀ ਅਰਥ ਸ਼ਾਸਤਰੀ ਨੋਬਲ ਪੁਰਸਕਾਰ ਦੇ ਨਾਲ ਸਨਮਾਨਿਤ ਮੁਹੰਮਦ ਯੂਨਿਸ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ ਭਾਰਤ ਦੇ ਪ੍ਰਸਿੱਧ ਨਿਸ਼ਾਨੇਬਾਜ਼ ਜਸਪਾਲ ਰਾਣਾ ਇਹਨਾਂ ਦਾ ਜਨਮ 1976 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ ਔਰ ਭਾਰਤ ਦੇ ਉੱਚੀ ਕੂਦ ਦੇ ਖਿਡਾਰੀ ਮਰੀਅੱਪਨ ਥੰਗਾ ਵੇਲੂ ਦਾ ਜਨਮ ਅੱਜ ਹੀ ਦੇ ਦਿਨ ਹੋਇਆ ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਨਿਧਨ ਹੋਇਆ 1972 ਦੇ ਵਿੱਚ ਪੀ ਸੀ ਮਹਾਲ ਨੋਬਿਸ ਪ੍ਰਸਿੱਧ ਭਾਰਤੀ ਵਿਗਿਆਨਿਕ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਔਰ 2012 ਦੇ ਵਿੱਚ ਅਮਰ ਗੋਸਵਾਮੀ ਭਾਰਤ ਦੇ ਪ੍ਰਸਿੱਧ ਸਾਹਿਤਕਾਰ ਉਪਨਿਆਸਕਾਰ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਅਤੇ 1999 ਦੇ ਵਿੱਚ ਕੈਪਟਨ ਨੀਕੇ ਜਾਕੂ ਮਹਾਂਵੀਰ ਚੱਕਰ ਤੋਂ ਸਨਮਾਨਿਤ ਭਾਰਤੀ ਸੈਨਾ ਦੇ ਵਿੱਚ ਸੈਨ ਅਧਿਕਾਰੀ ਸਨ ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਛੱਡੀ ਅਮਿੱਟ ਛਾਪ ਔਰ ਸਟੂਡੀਓ ਕਟੇ ਦੇ ਸਮਾਂ 7:22 ਔਰ 42 ਸੈਕਿੰਡ ਹੋ ਚੁੱਕੇ ਨੇ ਇੱਧਰ ਸਰਤਾਜ ਸਾਹਿਬ ਕੁਛ ਕਹਿ ਰਹੇ ਨੇ ਆਓ ਸੁਣਦੇ ਹਾਂ

ਸੋ ਇਸ ਵਾਰ ਕਿਹਾ ਜਾ ਰਿਹਾ ਹੈ ਕਿ 7 ਤੋਂ ਲੈ ਕੇ 10 ਦਿਨ ਦੇਰੀ ਦੇ ਨਾਲ ਜਿਹੜਾ ਆ ਬਰਸਾਤ ਜਿਹੜੀ ਹੈ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ। ਬਾਕੀ ਕਹਿੰਦੇ ਨੇ ਕਿ ਪੂਰਵ ਅਨੁਮਾਨ ਜਿਹੜੇ ਮੌਸਮ ਵਿਭਾਗ ਵੱਲੋਂ ਲਗਾਏ ਜਾ ਰਹੇ ਨੇ ਉਹ ਜਿਹੜੇ ਨੇ ਗਲਤ ਸਾਬਿਤ ਹੋ ਰਹੇ ਨੇ, ਕਿਉਂਕਿ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਮੌਸਮ ਔਰ ਬੱਦਲ ਦੇ ਜਿਹੜੇ ਨੇ ਬੱਦਲਵਾਈ ਹੋ ਜਾਂਦੀ ਹੈ। ਸੋ ਇਸ ਤੋਂ ਇਹੀ ਆਪਾਂ ਜਿਹੜਾ ਆ ਉਹ ਸਾਨੂੰ ਸਮਝ ਆਉਂਦੀ ਹੈ, ਇਹੀ ਸਾਨੂੰ ਜਿਹੜਾ ਆ ਦੇਖਣ ਨੂੰ ਮਿਲਦਾ ਹੈ ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਹੈਗਾ। ਕੁਦਰਤ ਬਹੁਤ ਕੁਝ ਕਰ ਸਕਦੀ ਹੈ, ਕੁਦਰਤ ਬੇਹੱਦ ਬੇਅੰਤ ਹੈ ਔਰ ਜਦੋਂ ਚਾਹੇ ਜਿੱਥੇ ਚਾਹੇ ਮੀਂਹ ਬਰਸਾ ਸਕਦੀ ਹੈ, ਜਦੋਂ ਚਾਹੇ ਜਿੱਥੇ ਚਾਹੇ ਹਨੇਰੀ ਝੱਖੜ ਆ ਸਕਦੀ ਹੈ, ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਹੈ। ਸੋ ਅਗਲਾ ਖੂਬਸੂਰਤ ਗੀਤ ਇੰਜੋਏ ਕਰਦੇ ਹਾਂ ਖਾਨ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾ ਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾ ਹਰਟਸ ਵਿਵਿਧ ਭਾਰਤੀ FM 103.6 ਮੈਗਾ ਹਰਟਸ ਅੰਮ੍ਰਿਤਸਰ FM 100.9 ਮੈਗਾ ਹਰਟਸ FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

102.7 FM Rainbow 103.6 MHz ਦੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 7:37 ਔਰ 17 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਗੱਲ ਕਰਦੇ ਹਾਂ ਸਪੋਰਟਸ ਜਗਤ ਦੀ ਦੁਨੀਆ ਦੇ ਬਾਰੇ। ਤਾਂ ਸਪੋਰਟਸ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ ਦਾ ਖੁਮਾਰ ਜਿਹੜਾ ਹੈ ਉਹ ਦਰਸ਼ਕਾਂ ਦੇ ਉੱਪਰ ਛਾਇਆ ਹੋਇਆ ਹੈ। ਹਰ ਮੈਚ ਇੰਟਰਸਟਿੰਗ ਬਣਿਆ ਹੋਇਆ ਹੈ ਔਰ ਹਰ ਮੈਚ ਜਿਹੜਾ ਆ ਦਿਲਚਸਪ ਬਣਿਆ ਹੋਇਆ ਔਰ ਹਰ ਮੈਚ ਜਿਹੜਾ ਆ ਦਰਸ਼ਕਾਂ ਨੂੰ ਜਿਹੜਾ ਆ ਉਹ ਹੈਰਾਨ ਕਰ ਰਿਹਾ ਕਿਉਂਕਿ ਖਿਡਾਰੀ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਨੇ। ਸੋ ਕੱਲ੍ਹ ਦੇ ਮੈਚਾਂ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ 2026 ਦੇ ਵਿੱਚ ਡੈਬਿਊਟੈਂਟ ਟੀਮ ਕੈਪ ਵੈਡੇ ਨੇ ਚਮਤਕਾਰ ਕਰ ਦਿੱਤਾ ਹੈ। ਅਫਰੀਕਾ ਮਹਾਦੀਪ ਦੇ ਪੱਛਮੀ ਤੱਟ 'ਤੇ ਵਸਿਆ ਇਹ ਮਾਤਰ 5,25,000 ਦੀ ਆਬਾਦੀ ਵਾਲਾ ਇਹ ਦੀਪ ਦੇਸ਼ ਵਰਲਡ ਕੱਪ ਦੇ ਨੌਕਆਊਟ ਚਰਨ ਦੇ ਵਿੱਚ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਸ਼ੁੱਕਰਵਾਰ ਦੀ ਰਾਤ ਹਿਊਸਟਨ ਦੇ ਵਿੱਚ ਸਾਊਦੀ ਅਰਬ ਦੇ ਖਿਲਾਫ ਖੇਡੇ ਗਏ ਮੁਕਾਬਲੇ ਦੇ ਵਿੱਚ ਕੈਪ ਵੈਡੇ ਨੇ 0-0 ਦੇ ਨਾਲ ਡਰਾ ਖੇਲਿਆ ਔਰ ਇਹ ਇਸ ਟੂਰਨਾਮੈਂਟ ਦਾ ਉਹਨਾਂ ਦਾ ਲਗਾਤਾਰ 3ਰਾ ਡਰੋ ਸੀ ਔਰ ਇਸ ਤੋਂ ਪਹਿਲਾਂ ਇਸ ਟੀਮ ਨੇ 2010 ਦੇ ਵਿੱਚ ਚੈਂਪੀਅਨ ਸਪੇਨ ਨੂੰ 0-0 'ਤੇ ਰੋਕਿਆ ਸੀ ਔਰ ਫਿਰ 2 ਵਾਰ ਦੀ ਚੈਂਪੀਅਨ ਉਰਗੇਵੇ ਦੀ ਟੀਮ ਨੂੰ ਜਿਹੜਾ 2-2 ਦੇ ਡਰਾ ਤੋਂ ਜਿਹੜਾ ਰੋਕਿਆ ਸੀ ਔਰ ਸਾਲ 2010 ਦੇ ਵਿੱਚ ਸਲੋਵਾਕੀਆ ਤੋਂ ਬਾਅਦ ਪਹਿਲੀ ਵਾਰ ਕੋਈ ਟੀਮ ਆਪਣੇ ਪਹਿਲੇ ਹੀ ਵਰਲਡ ਕੱਪ ਦੇ ਵਿੱਚ ਨੋਕਆਊਟ ਰਾਊਂਡ ਜਿਹੜਾ ਉਹ ਖੇਡਣ ਜਾ ਰਹੀ ਹੈ। ਸੋ ਇਸੇ ਤਰ੍ਹਾਂ ਹੀ ਗਰੁੱਪ ਐਚ ਦੇ ਵਿੱਚ

ਸਪੇਨ ਤੇ ਉਰਗੇਵੇ ਦੇ ਵਿੱਚ 1-0 ਜਿਹੜਾ ਸਪੇਨ ਨੇ ਉਰਗੇਵੇ ਨੂੰ 1-0 ਦੇ ਨਾਲ ਹਰਾ ਕੇ ਨੌਕਆਊਟ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਔਰ ਇਸੇ ਤਰ੍ਹਾਂ ਹੀ ਗਰੁੱਪ ਆਈ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਫਰਾਂਸ ਨੇ ਨਾਰਵੇ ਨੂੰ 4-1 ਦੇ ਨਾਲ ਕਰਾਰੀ ਸ਼ਿਕਸਤ ਦੇ ਦਿੱਤੀ ਹੈ। ਔਰ ਇਸੇ ਤਰ੍ਹਾਂ ਹੀ ਸੈਨੇਗਲ ਨੇ ਇਰਾਕ ਨੂੰ 5-0 ਦੇ ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਵਿੱਚ ਇਤਿਹਾਸ ਦੇ ਵਿੱਚ ਕਿਸੇ ਵੀ ਅਫਰੀਕੀ ਟੀਮ ਦੀ ਸਭ ਤੋਂ ਵੱਡੀ ਜਿੱਤ ਆਪਣੇ ਨਾਮ ਕਰ ਲਈ ਹੈ। ਔਰ ਟੀਮ ਨੇ 4th ਮਿੰਟ ਦੇ ਵਿੱਚ ਹੀ ਹਬੀਬ ਡਿਆਰਾ ਦੇ ਗੋਲ ਦੇ ਨਾਲ ਬੜਤ ਬਣਾ ਲਈ ਸੀ। ਔਰ ਇਸੇ ਤਰ੍ਹਾਂ ਹੀ ਗਰੁੱਪ ਜੀ ਦੇ ਵਿੱਚ ਮਿਸਰ ਨੇ ਇਰਾਨ ਦੇ ਖਿਲਾਫ 1-1 ਦੇ ਡਰਾ ਨੂੰ ਖੇਡ ਕੇ ਪਹਿਲੀ ਵਾਰ ਵਰਲਡ ਕੱਪ ਦੇ ਨੌਕਆਊਟ ਚਰਨ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਔਰ ਇਸੇ ਤਰ੍ਹਾਂ ਹੀ ਗਰੁੱਪ ਜੀ ਦੇ ਆਖਰੀ ਮੈਚ ਦੇ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਦੇ ਨਾਲ ਹਰਾ ਕੇ ਗਰੁੱਪ ਦੇ ਵਿੱਚ ਟੌਪ ਅਤੇ ਜਿਹੜਾ ਸਿਖਰਤਾ ਜਿਹੜੀ ਆ ਹਾਸਲ ਕੀਤੀ ਹੈ। ਸੋ ਬਾਕੀ ਜਦੋਂ ਸਾਰੀ ਟੀਮ ਜਿਹੜੀ ਆ ਮਿਲ ਕੇ ਖੇਡਦੀ ਆ, ਮਿਲ ਕੇ ਜਦੋਂ ਬਿਹਤਰੀਨ ਪ੍ਰਦਰਸ਼ਨ ਕਰਦੀ ਆ, ਉਸ ਵਕਤ ਜਿਹੜਾ ਮਜ਼ਾ ਆਉਂਦਾ ਹੈ ਜਿੱਤਣ ਦਾ, ਉਹਦਾ ਵੱਖਰਾ ਹੀ ਸਵਾਦ ਹੁੰਦਾ। ਸੋ ਟੀਮ ਵਰਕ ਦੇ ਨਾਲ, ਟੀਮ ਸਪਿਰਿਟ ਦੇ ਨਾਲ ਜਦੋਂ ਤੁਸੀਂ ਖੇਡਦੇ ਹੋ, ਖੇਡ ਭਾਵਨਾ ਦੇ ਨਾਲ ਜਦੋਂ ਤੁਸੀਂ ਖੇਡਦੇ ਹੋ, ਤਾਂ ਵਾਕਈ ਤੁਹਾਡੀ ਉਸ ਖੇਡ ਨੂੰ, ਤੁਹਾਡੇ ਉਸ ਮਿਹਨਤ ਨੂੰ ਜ਼ਰੂਰ ਬੂਰ ਪੈਂਦਾ, ਜ਼ਰੂਰ ਰੰਗ ਲਿਆਉਂਦੀ ਹੈ ਤੁਹਾਡੀ ਮਿਹਨਤ, ਔਰ ਤੁਸੀਂ ਜਿੱਤਦੇ ਜ਼ਰੂਰ ਹੋ।

ਵਾਕੀ ਵਾਕੀ ਯਾਰਾਂ ਨਾਲ ਬਹਾਰਾਂ, ਦੋਸਤਾਂ ਮਿੱਤਰਾਂ ਦੇ ਨਾਲ ਹੀ ਜ਼ਿੰਦਗੀ ਸੋਹਣੀ ਲੱਗਦੀ ਹੈ। 102.7 FM ਰੇਨਬੋ, 103.6 ਮੈਗਾਹਰਟਜ਼ ਨਾਲ ਦੀ ਨਾਲ ਨਿਊ ਜ਼ੋਨ AIR ਐਪ ਤੋਂ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਔਰ ਸਾਡੀਆਂ ਯਾਰੀਆਂ ਇਸੇ ਤਰ੍ਹਾਂ ਹੀ ਬਣੀਆਂ ਰਹਿਣਗੀਆਂ ਔਰ ਇਸੇ ਤਰ੍ਹਾਂ ਹੀ ਬਰਕਰਾਰ ਰਹਿਣਗੀਆਂ, ਔਰ ਇਹ ਆਪਸੀ ਸਾਂਝਾਂ ਨੂੰ ਹੋਰ ਵੀ ਅਸੀਂ ਪੱਕਾ ਹੋਰ ਵੀ ਮਜ਼ਬੂਤ ਕਰਾਂਗੇ।

ਸੋ 102.7 FM ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਸਪੋਰਟਸ ਜਗਤ ਦੀ ਦੁਨੀਆ ਦੀ। ਤੇ ਸਪੋਰਟਸ ਜਗਤ ਦੀ ਦੁਨੀਆ ਦੇ ਵਿੱਚ ਹੁਣ ਫੀਫਾ ਵਰਲਡ ਕੱਪ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਮਹਿਲਾ T20 ਵਰਲਡ ਕੱਪ ਦੀ। ਜੀ ਹਾਂ, ਅੱਜ ਮਹਿਲਾ T20 ਵਰਲਡ ਕੱਪ ਦੇ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਹੋਣ ਜਾ ਰਿਹਾ ਹੈ। ਜੀ ਹਾਂ, 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਟੀਮ ਦਾ ਮੁਕਾਬਲਾ ਅੱਜ ਭਾਰਤੀ ਟੀਮ ਨਾਲ ਹੋਣ ਜਾ ਰਿਹਾ ਹੈ। ਲੋਰਡਸ ਦੇ ਇਤਿਹਾਸਿਕ ਮੈਦਾਨ ਦੇ ਵਿੱਚ ਇਹ ਮੁਕਾਬਲਾ ਖੇਡਿਆ ਜਾਏਗਾ ਔਰ ਗਰੁੱਪ 1 ਦੇ ਇਸ ਮੁਕਾਬਲੇ ਦੇ ਵਿੱਚ ਸੈਮੀਫਾਈਨਲ ਦੀ ਟਿਕਟ ਜਿਹੜੀ ਹੈ ਇਸ ਵਕਤ ਦਾਅ 'ਤੇ ਲੱਗੀ ਹੋਈ ਹੈ ਔਰ ਦੋਨੋਂ ਟੀਮਾਂ ਨੌਕਆਊਟ ਦੇ ਵਿੱਚ ਜਾਣ ਦੇ ਲਈ ਜਿੱਤ ਜ਼ਰੂਰੀ ਬਣੀ ਹੋਈ ਹੈ ਦੋਨਾਂ ਟੀਮਾਂ ਦੀ। ਹਾਲਾਂਕਿ ਭਾਰਤੀ ਟੀਮ ਦੀ ਜਿਹੜੀ ਹੈ ਜਿੱਤ ਸਭ ਤੋਂ ਜ਼ਿਆਦਾ ਅਹਿਮ ਹੈ ਕਿਉਂਕਿ ਹਾਰ ਭਾਰਤੀ ਟੀਮ ਨੂੰ ਜਿਹੜੀ ਹੈ ਟੂਰਨਾਮੈਂਟ ਤੋਂ ਬਾਹਰ ਕਰਨ ਦੀ ਕਗਾਰ 'ਤੇ ਪਹੁੰਚਾ ਸਕਦੀ ਹੈ। ਤੋ ਦੂਜੀ ਤਰਫ ਦੇਖਿਆ ਜਾਵੇ ਤਾਂ ਲਗਾਤਾਰ 4 ਮੈਚ ਜਿੱਤ ਚੁੱਕੀ ਆਸਟ੍ਰੇਲੀਅਨ ਟੀਮ ਜਿਹੜੀ ਹੈ ਜਿੱਤ ਦਾ ਅਭਿਆਨ ਜਾਰੀ ਰੱਖਣ ਦੇ ਲਈ ਸੈਮੀਫਾਈਨਲ ਦੀ ਟਿਕਟ ਜਿਹੜੀ ਹੈ ਪੱਕੀ ਕਰਨਾ ਚਾਹੇਗੀ। ਸੋ ਇੰਡੀਅਨ ਟੀਮ ਦੇ ਲਈ ਜਿਹੜਾ ਆ ਇਹ ਮੈਚ ਜਿਹੜਾ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਤੋ ਅਸੀਂ ਦਿਲੋਂ ਦੁਆ, ਦਿਲੋਂ ਆਸ, ਦਿਲੋਂ ਇਹੋ ਫਰਿਆਦ ਕਰਦੇ ਹਾਂ ਕਿ ਭਾਰਤੀ ਟੀਮ ਦੀਆਂ ਜਿਹੜੀਆਂ ਖਿਡਾਰਨਾਂ ਨੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਆ ਉਹ ਸੈਮੀਫਾਈਨਲ ਦੇ ਵਿੱਚ ਆਪਣੀ ਰਾਹ ਪੱਕੀ ਕਰੇ ਔਰ ਵਰਲਡ ਕੱਪ ਜਿਹੜਾ ਆ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਉਣ। ਮੈਗਜ਼ੀਨ ਇੰਟਰਟੇਨਮੈਂਟ ਔਰ ਇਨਫੋਰਮੇਸ਼ਨ ਦਾ ਵਗ ਰਿਹਾ ਸੰਬੰਧ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ। ਅਗਲਾ ਗੀਤ ਸੁਣਦੇ ਹਾਂ ਜੋਸ਼ ਬਰਾੜ ਦੀ ਖੂਬਸੂਰਤ ਆਵਾਜ਼ ਦੇ ਵਿੱਚ ਔਰ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾ ਹਰਟਸ ਵਿਵਿਧ ਭਾਰਤੀ, FM 103.6 ਮੈਗਾ ਹਰਟਸ ਅੰਮ੍ਰਿਤਸਰ, FM 100.9 ਮੈਗਾ ਹਰਟਸ, FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

102.7 FM ਰੇਨਬੋ ਤੇ ਤੁਸੀਂ ਇਸ ਵਕਤ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ, ਹਰ ਜ਼ਿੰਦਗੀ ਦੀ ਹਰ ਸਵੇਰ ਸਾਡੇ ਲਈ ਇੱਕ ਨਵੀਂ ਉਮੀਦ, ਨਵੀਂ ਚਾਹ ਲੈ ਕੇ ਆਉਂਦੀ ਹੈ। ਲੇਕਿਨ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਸਿਰਫ ਆਪਣਾ ਸਮਾਂ ਹੀ ਨਹੀਂ ਬਲਕਿ ਆਪਣਾ ਸਭ ਕੁਝ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਮ ਕਰ ਜਾਂਦੇ ਨੇ ਅਤੇ ਇਤਿਹਾਸ ਲਿਖ ਜਾਂਦੇ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਸਨ ਭਾਰਤ ਦੇ ਮਹਾਨ ਨੇਤਾ, ਵਿਦਵਾਨ, ਚਿੰਤਕ, ਦੂਰਦਰਸ਼ੀ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ, ਜਿਨ੍ਹਾਂ ਦੀ ਅੱਜ ਬਰਥ ਐਨੀਵਰਸਰੀ ਹੈ। 28 June 1921 ਨੂੰ ਮੌਜੂਦਾ ਤੇਲੰਗਾਨਾ ਦੇ ਵਿੱਚ ਜਨਮੇ ਪੀ ਵੀ ਨਰਸਿਮਹਾ ਰਾਓ ਜੀ ਨੇ ਸਾਦਗੀ, ਵਿਦਵਤਾ ਅਤੇ ਦੂਰ ਅੰਦੇਸ਼ੀ ਦੇ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਈ। ਉਹਨਾਂ ਨੂੰ ਅਕਸਰ ਆਧੁਨਿਕ ਭਾਰਤ ਦੇ ਆਰਥਿਕ ਪਰਿਵਰਤਨ ਦਾ ਸ਼ਿਲਪਕਾਰ ਕਿਹਾ ਜਾਂਦਾ ਹੈ। ਬਚਪਨ ਦੇ ਵਿੱਚ ਹੀ ਉਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸਨ ਔਰ ਉਹਨਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਮਹਾਰਤ ਹਾਸਿਲ ਕੀਤੀ, ਜਿਨ੍ਹਾਂ ਦੇ ਵਿੱਚੋਂ ਤੇਲਗੂ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਸਮੇਤ ਹੋਰਨਾਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ। ਇਸੇ ਕਰਕੇ ਉਹਨਾਂ ਨੂੰ ਭਾਰਤੀ ਰਾਜਨੀਤੀ ਦੇ ਸਭ ਤੋਂ ਵਿਦਵਾਨ ਨੇਤਾਵਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ। ਆਜ਼ਾਦੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਜਨ ਸੇਵਾ ਦਾ ਰਾਹ ਚੁਣਿਆ ਅਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਉਹਨਾਂ ਦਾ ਸਫ਼ਰ ਹੌਲੀ ਹੌਲੀ ਅੱਗੇ ਵੱਧਦਾ ਚਲਾ ਗਿਆ ਔਰ ਆਪਣੀ ਮਿਹਨਤ, ਇਮਾਨਦਾਰੀ ਔਰ ਪ੍ਰਸ਼ਾਸਨਿਕ ਯੋਗਤਾ ਦੇ ਕਰਕੇ ਦੇਸ਼ ਦੇ ਸਭ ਤੋਂ ਉੱਚੇ ਜ਼ਿੰਮੇਵਾਰੀ ਭਾਵ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ। ਉਨੀ ਸੌ 91 ਭਾਰਤ ਦੇ ਲਈ ਬਹੁਤ ਹੀ ਚੁਣੌਤੀਪੂਰਨ ਸਮੇਂ ਰਿਹਾ। ਇਹ ਉਹ ਸਮਾਂ ਸੀ ਜਦੋਂ ਦੇਸ਼ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਿਹਾ ਸੀ, ਵਿਦੇਸ਼ੀ ਮੁਦਰਾ ਦਾ ਭੰਡਾਰ ਲਗਭਗ ਖਤਮ ਹੋਣ ਦੀ ਕਗਾਰ 'ਤੇ ਸੀ ਔਰ ਇਸੇ ਹੀ ਕਠਿਨ ਸਮੇਂ ਦੇ ਵਿੱਚ ਦੇਸ਼ ਦੀ ਕਮਾਨ ਸੰਭਾਲੀ ਪੀ ਵੀ ਨਰਸਿਮਹਾ ਰਾਓ ਜੀ ਨੇ ਔਰ ਉਹਨਾਂ ਨੇ ਉਸ ਸਮੇਂ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਜੀ ਦੇ ਨਾਲ ਮਿਲ ਕੇ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ। ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਇਆ। ਔਰ ਉਹਨਾਂ ਦੇ ਇਸ ਫੈਸਲਿਆਂ ਨੇ ਭਾਰਤੀ ਅਰਥ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਔਰ ਇਸ ਫੈਸਲੇ ਦੇ ਨਾਲ ਵਿਦੇਸ਼ੀ ਨਿਵੇਸ਼ ਦੇ ਵਿੱਚ ਵਾਧਾ ਹੋਇਆ, ਉਦਯੋਗਾਂ ਨੂੰ ਨਵੀਂ ਰਫ਼ਤਾਰ ਮਿਲੀ ਔਰ ਭਾਰਤ ਨੇ ਵਿਸ਼ਵ ਅਰਥ ਵਿਵਸਥਾ ਦੇ

ਸੋ ਅੱਜ ਦੇ ਅੱਜ ਜੋ ਭਾਰਤ ਦੁਨੀਆ ਦੀਆਂ ਵੱਡੀਆਂ ਵੱਡੀਆਂ ਅਰਥ ਵਿਵਸਥਾ ਦੇ ਵਿੱਚ ਸ਼ਾਮਲ ਹੈ, ਇਸ ਦੀ ਮਜ਼ਬੂਤ ਨੀਂਹ ਰੱਖਣ ਦਾ ਸਿਹਰਾ ਪੀ ਵੀ ਨਰਸਿਮਹਾ ਰਾਓ ਜੀ ਨੂੰ ਜਾਂਦਾ ਹੈ ਔਰ ਉਹਨਾਂ ਦਾ ਨਾਮ ਇਸ ਦੇ ਲਈ ਬੜਾ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਪੀ ਵੀ ਨਰਸਿਮਹਾ ਰਾਓ ਇੱਕ ਰਾਜਨੇਤਾ ਹੀ ਨਹੀਂ ਸੀ, ਇੱਕ ਲੇਖਕ, ਵਿਚਾਰਕ ਅਤੇ ਸਾਹਿਤ ਪ੍ਰੇਮੀ ਵੀ ਸੀ। ਉਹਨਾਂ ਦੀ ਲਿਖੀ ਹੋਈ ਕਿਤਾਬ ਦਾ ਇਨਸਾਈਡਰ ਭਾਰਤੀ ਰਾਜਨੀਤੀ ਦੇ ਕਈ ਪੱਖਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਦਰਸਾਉਂਦੀ ਹੈ ਔਰ ਉਹਨਾਂ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਖਾਸੀਅਤ ਸੀ ਸ਼ਾਂਤ ਸੁਭਾਅ ਅਤੇ ਡੂੰਘੀ ਸੋਚ। ਉਹ ਘੱਟ ਬੋਲਦੇ ਸਨ ਪਰ ਉਹਨਾਂ ਦੇ ਫੈਸਲੇ ਦੇਸ਼ ਦੀ ਦਿਸ਼ਾ ਬਦਲ ਦਿੰਦੇ ਸਨ ਔਰ ਉਹਨਾਂ ਦਾ ਮੰਨਣਾ ਸੀ ਕਿ ਗਿਆਨ ਉਹ ਸ਼ਕਤੀ ਹੈ ਜੋ ਵਿਅਕਤੀ ਨੂੰ ਅਤੇ ਰਾਸ਼ਟਰ ਨੂੰ ਦੋਨਾਂ ਦਾ ਭਵਿੱਖ ਬਦਲ ਸਕਦੀ ਹੈ। ਸੋ ਇਸ ਕਰਕੇ ਹਰ ਇੱਕ ਇਨਸਾਨ ਨੂੰ, ਹਰ ਇੱਕ ਨੌਜਵਾਨ ਨੂੰ ਪੜ੍ਹਨਾ, ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜੀਵਨ ਸਾਨੂੰ ਨੌਜਵਾਨ ਪੀੜ੍ਹੀ ਨੂੰ ਇਹ ਸਿਖਾਉਂਦਾ ਹੈ ਕਿ ਕਈ ਵਾਰ ਸ਼ਾਂਤ ਰਹਿ ਕੇ ਸਹੀ ਡਿਸੀਜਨ ਲੈ ਕੇ ਤੁਸੀਂ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹੋ ਅਤੇ ਉਸ ਸਮੱਸਿਆ ਤੋਂ ਤੁਸੀਂ ਪਾਰ ਪਾ ਸਕਦੇ ਹੋ। ਸੋ ਖਾਸ ਕਰਕੇ ਵਿਦਿਆਰਥੀਆਂ ਦੇ ਲਈ ਇਹੀ ਸੰਦੇਸ਼ ਹੈ ਕਿ ਜੇਕਰ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕਿਸੇ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਇਮਤਿਹਾਨ ਦੇ ਰਹੇ ਹੋ, ਤਾਂ ਪੀ ਵੀ ਨਰਸਿਮਹਾ ਰਾਓ ਦਾ ਜੀਵਨ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਪਰਿਸਥਿਤੀਆਂ ਚਾਹੇ ਜਿੰਨੀਆਂ ਵੀ ਮਰਜ਼ੀ ਕਠਿਨ ਹੋਣ, ਸਿੱਖਣਾ ਕਦੇ ਨਾ ਛੱਡੋ, ਆਪਣਾ ਹੌਸਲਾ ਕਦੇ ਨਾ ਛੱਡੋ, ਬਸ ਸਿਰਫ ਔਰ ਸਿਰਫ ਆਪਣੇ ਲਕਸ਼ ਦੇ ਉੱਪਰ, ਜਿਹੜਾ ਤੁਹਾਡਾ ਗੋਲ ਹੈ ਉਹਦੇ ਉੱਪਰ ਆਪਣਾ ਵਿਸ਼ਵਾਸ ਬਣਾਏ ਰੱਖੋ ਔਰ ਨਿਰੰਤਰ ਮਿਹਨਤ ਕਰਦੇ ਜਾਓ। ਸੋ ਉਹਨਾਂ ਦੇ ਇਸ ਜਨਮ ਦਿਨ 'ਤੇ ਅਸੀਂ ਉਹਨਾਂ ਨੂੰ ਸ਼ਤ ਸ਼ਤ ਨਮਨ ਕਰਦੇ ਹਾਂ ਔਰ ਉਹਨਾਂ ਦੀ ਸੋਚ ਨੂੰ ਜਿਹੜਾ ਆ ਉਹ ਅਪਣਾਉਣ ਦੀ, ਉਹਨਾਂ ਦੀ ਸਿੱਖਿਆ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੇ ਲਈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਇਹੀ ਪ੍ਰਣ ਅਸੀਂ ਲੈਂਦੇ ਹਾਂ ਅੱਜ ਦੇ ਦਿਨ।

0: ਮੈਂ ਕਿਹਾ ਜੀ ਐਂਟਰਟੇਨਮੈਂਟ ਔਰ ਇਨਫੋਰਮੇਸ਼ਨ ਦਾ ਵਗ ਰਿਹਾ ਸਮੁੰਦਰ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੇ ਦੋਸਤ ਲਲਿਤ ਦੇ ਨਾਲ। ਜੀ ਦੋਸਤੋ, ਅੱਜ ਦੀ ਇਸ ਭੱਜ ਨੱਠ ਭਰੀ ਹੋਈ ਜ਼ਿੰਦਗੀ ਦੇ ਵਿੱਚ ਹਰ ਕੋਈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਣਾਅ ਅਤੇ ਚਿੰਤਾ ਦੇ ਵਿੱਚ ਘਿਰਿਆ ਹੋਇਆ ਹੈ। ਕਦੇ ਨੌਕਰੀ ਦਾ ਪ੍ਰੈਸ਼ਰ, ਕਦੇ ਪੜ੍ਹਾਈ ਦੀ ਚਿੰਤਾ, ਕਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਕਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਬਣੀ ਰਹਿਣਾ, ਔਰ ਕਈ ਵਾਰ ਬਿਨਾਂ ਕਿਸੇ ਕਾਰਨ ਦੇ ਮਨ ਦੇ ਵਿੱਚ ਬੇਚੈਨੀ ਹੋਣਾ, ਔਰ ਇਹੀ ਬੇਚੈਨੀ ਅੱਗੇ ਜਾ ਕੇ ਤਣਾਅ, ਸਟ੍ਰੈਸ, ਚਿੰਤਾ, ਐਂਗਜ਼ਾਇਟੀ ਦਾ ਕਾਰਨ ਬਣਦੀ ਹੈ, ਜਿਸ ਦਾ ਅਸਰ ਸਾਡੀ ਮੈਂਟਲ ਹੈਲਥ 'ਤੇ ਪੈਂਦਾ ਹੈ। ਸੋ ਆਖਿਰ ਇਹ ਤਣਾਅ ਅਤੇ ਚਿੰਤਾ ਹੈ ਕਿ ਹਰ ਤਣਾਅ, ਹਰ ਚਿੰਤਾ ਜਿਹੜੀ ਉਹ ਸਾਡੇ ਲਈ ਮਾੜੀ ਹੁੰਦੀ ਹੈ, ਔਰ ਸਟ੍ਰੈਸ ਦੇ ਵਧਣ ਦਾ ਮੁੱਖ ਕਾਰਨ ਕੀ ਹੈ, ਔਰ ਕਿਹਨਾਂ ਤਕਨੀਕਾਂ ਨੂੰ ਅਸੀਂ ਅਪਣਾ ਕੇ ਆਪਣੀ ਮੈਂਟਲ ਹੈਲਥ ਨੂੰ ਮਜ਼ਬੂਤ ਕਰ ਸਕਦੇ ਹਾਂ, ਔਰ ਤਣਾਅ ਅਤੇ ਚਿੰਤਾ ਤੋਂ ਕਿਵੇਂ ਅਸੀਂ ਦੂਰ ਰਹਿ ਕੇ ਇੱਕ ਤੰਦਰੁਸਤੀ ਭਰਿਆ ਜੀਵਨ ਜੀ ਸਕਦੇ ਹਾਂ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਸੀਮਾ ਵਿਨਾਇਕ, ਪ੍ਰੋਫੈਸਰ, ਡਿਪਾਰਟਮੈਂਟ ਆਫ ਸਾਈਕੋਲੋਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਤੋਂ ਜਾਣਦੇ ਹਾਂ ਕਿ ਸਟ੍ਰੈਸ ਔਰ ਚਿੰਤਾ ਆਖਿਰ ਦੇ ਵਿੱਚ ਹੈ ਕੀ। ਜੀ ਮੈਮ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।
1: ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮੱਚ, ਤੇ ਮੇਰੇ ਵੱਲੋਂ ਵੀ ਸਾਰੇ ਐਫ ਐਮ ਰੇਨਬੋ ਜਲੰਧਰ ਦੇ ਦਰਸ਼ਕਾਂ ਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਨਮਸਕਾਰ
0: ਜੀ। ਮੈਮ, ਸਭ ਤੋਂ ਪਹਿਲਾਂ ਮੈਮ ਇਹ ਦੱਸੋ ਕਿ ਤਣਾਅ ਅਤੇ ਚਿੰਤਾ ਵਿੱਚ ਮੁੱਖ ਅੰਤਰ ਹੈ ਕੀ?
1: ਹਾਂਜੀ, ਆ ਜਿਸ ਤਰ੍ਹਾਂ ਇਹ ਤੁਸੀਂ ਬੜਾ ਵਧੀਆ ਮੁੱਦਾ ਚੁੱਕਿਆ ਵੈ, ਕਿਉਂਕਿ ਆ ਜਿਹੜੇ ਅਸੀਂ ਰੋਜ਼ਮਰਾ ਦੀ ਜਦੋਂ ਗੱਲਾਂ ਦੇ ਵਿੱਚ ਵੀ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸਾਨੂੰ ਬੜਾ ਸਟ੍ਰੈਸ ਹੈ, ਬੜਾ ਤਣਾਅ ਹੈ, ਐਂਗਜ਼ਾਇਟੀ ਹੋ ਰਹੀ ਹੈ, ਤੇ ਇਹ ਦੋਨੋਂ ਹੀ ਜਿਹੜੇ ਹੈਗੇ ਆ ਇਹ ਇੱਕ ਇਮੋਸ਼ਨਲ ਰਿਸਪੋਂਸ ਹੁੰਦੇ ਹੈਗੇ ਆ। ਜਿਹੜਾ ਸਟ੍ਰੈਸ ਹੁੰਦਾ ਹੈ ਉਹ ਬੇਸਿਕਲੀ ਬਾਡੀ ਦਾ ਰਿਐਕਸ਼ਨ ਹੁੰਦਾ ਹੈ, ਕੋਈ ਬਾਹਰ ਦੀ ਕੋਈ ਇਹੋ ਜਿਹਾ ਟ੍ਰਿਗਰ ਹੋਵੇ, ਕੋਈ ਸਿਚੁਏਸ਼ਨ ਹੋਵੇ ਜਿਹੜੀ ਜਿਹਦਾ ਸਾਨੂੰ ਕੋਈ ਹੱਲ ਢੂੰਡਣਾ ਹੋਵੇ। ਤੇ ਐਂਗਜ਼ਾਇਟੀ ਜਿਹੜੀ ਹੁੰਦੀ ਹੈ ਉਹ ਚਿੰਤਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਹੈਗਾ ਸਾਡਾ ਇੰਟਰਨਲ ਰਿਐਕਸ਼ਨ ਜਿਹੜਾ ਹੁੰਦਾ, ਸਾਡੀ ਅੰਦਰੂਨੀ ਜਿਹੜੀ ਕੋਈ ਰਿਐਕਸ਼ਨ ਹੈ। ਔਰ ਜਦੋਂ ਕੋਈ ਥ੍ਰੈਟ ਨਹੀਂ ਵੀ ਹੁੰਦਾ ਤੇ ਆਪਾਂ ਸੋਚਦੇ ਹਾਂ ਜੇ ਇੰਜ ਹੋ ਜਾਏ ਤਾਂ ਕੀ ਹੋਊਗਾ। ਸੋ ਮੇਨ ਅੰਤਰ ਆ ਦੋ ਚੀਜ਼ਾਂ ਚ ਹੈ
0: ਜੀ। ਮੈਮ, ਅੱਜ ਕੱਲ੍ਹ ਮੈਮ ਹਰ ਉਮਰ ਦਾ ਵਿਅਕਤੀ ਤਣਾਅ ਦੇ ਵਿੱਚ ਨਜ਼ਰ ਆ ਰਿਹਾ, ਇਹਦਾ ਮੇਨ ਕੀ ਕਾਰਨ ਹੋ ਸਕਦਾ ਹੈ?
1: ਦੇਖੋ, ਇਹਦਾ ਕੋਈ ਹਰ ਬੰਦੇ ਲਈ, ਹਰ ਇੰਡੀਵਿਜੁਅਲ ਲਈ ਇੱਕ ਕਾਰਨ ਨਹੀਂ ਹੋ ਸਕਦਾ। ਇਹ ਜਦੋਂ ਤਣਾਅ ਦੇ ਕਾਰਨ ਹੈ ਉਹ ਹਰ ਇੰਡੀਵਿਜੁਅਲ ਟੂ ਇੰਡੀਵਿਜੁਅਲ ਵੇਰੀ ਕਰਦੇ ਹੈ, ਪਰ ਜਿਹੜੇ ਬਹੁਤ ਸਾਰੀ ਰਿਸਰਚਸ ਦੇ ਵਿੱਚੋਂ ਨਜ਼ਰ ਆਈਆਂ ਵੈ ਉਹ ਜ਼ਿਆਦਾਤਰ ਹੁੰਦੀਆਂ ਵੈ ਇੱਕ ਤੇ ਫਾਈਨੈਂਸ਼ੀਅਲ ਜਿਹੜੀ ਇਨਸਟੇਬਿਲਿਟੀ ਹੁੰਦੀ ਹੈ, ਕੋਸਟ ਆਫ ਲਿਵਿੰਗ ਵੱਧਦੀ ਹੋਣੀ ਹੈ, ਫਿਰ ਵਰਕਲੋਡ ਬਹੁਤ ਜ਼ਿਆਦਾ ਹੋ ਜਾਣਾ, ਜਾਂ ਤੁਹਾਡੀ ਇੱਕ ਸਡਨ ਇਨਕਰੀਜ਼ ਇਨ ਐਸਪੀਰੇਸ਼ਨ ਹੁੰਦਾ ਵੀ, ਜਾਂ ਤੁਸੀਂ ਆਸ ਪਾਸ ਦੇ ਲੋਕਾਂ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਤੁਹਾਡੇ ਕੋਲ ਉਹ ਸਭ ਨਹੀਂ ਜਿਹੜਾ ਹੋਰਾਂ ਕੋਲ ਹੈਗਾ। ਫਿਰ ਇੱਕ ਦੂਜਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਕਨੈਕਟਿਵਿਟੀ ਤੇ ਡਿਜੀਟਲ ਓਵਰਲੋਡ ਹੈ, ਤੇ ਇੱਕ ਜਿਹੜਾ ਪਰਸਨਲ ਟੱਚ ਖੋਇਆ ਜਾ ਰਿਹਾ, ਇਹ ਮੇਨ ਪ੍ਰੋਬਲਮ।

0: ਢੂੰਡਣ ਦੀ ਉਹਦੀ ਹੈਲਪ ਕਰੋ। ਕੋਈ ਬਹੁਤ ਹੀ ਐਕਸਟ੍ਰੀਮ ਅਗਰ ਲੱਗਦਾ ਹੈ ਕਿ ਨਹੀਂ ਉਹ ਹੱਥ ਚ ਹੋ ਰਿਹਾ ਤਾਂ ਤੁਸੀਂ ਸਾਈਕੋਲੋਜਿਸਟ ਜਾਂ ਮੈਂਟਲ ਹੈਲਥ ਪ੍ਰੋਫੈਸ਼ਨਲਸ ਨਾਲ ਜਾ ਕੇ ਗੱਲਬਾਤ ਕਰੋ। ਅੱਜ ਕੱਲ ਕਈ ਟੈਲੀ ਹੈਲਥ ਵੱਲੀਆਂ ਵੀ ਚੱਲੀਆਂ, ਭਾਰਤ ਸਰਕਾਰ ਨੇ ਵੀ ਆਪਣੇ ਕੁਝ ਚਲਾਏ ਹੋਏ ਉਹਨਾਂ ਦੇ ਵਿੱਚ ਜਿੱਥੇ ਤੁਹਾਨੂੰ ਟੈਲੀਫੋਨ ਤੇ ਵੀ ਸਾਈਕੋਲੋਜੀਕਲ ਹੈਲਪ ਮਿਲਦੀ ਹੈ, ਤੇ ਉਹਦੇ ਵਿੱਚ ਤੁਸੀਂ ਇੰਗੇਜ ਕਰੋ ਬੰਦੇ ਨੂੰ, ਟੌਂਟ ਜਾਂ ਬੰਦੇ ਨੂੰ ਜਿਸ ਤਰ੍ਹਾਂ ਹੁੰਦਾ ਕ੍ਰਿਟੀਸਾਈਜ਼ ਨਾ ਕਰੋ ਔਰ ਉਹਨੂੰ ਰਬਿਸ਼ ਨਾ ਕਰੋ ਕਿ ਵੀ ਨਹੀਂ ਤੂੰ ਤਾਂ ਐਵੇਂ ਹੀ ਸੋਚਦਾ ਹੈ ਜਾਂ ਸੋਚਦੀ ਹੈ। ਜੇ ਉਹ ਬਾਰ ਬਾਰ ਉਸ ਚੀਜ਼ ਨੂੰ ਕਹਿ ਰਿਹਾ ਤੇ ਉਹਨੂੰ ਧਿਆਨ ਜ਼ਰੂਰ ਦਿਓ ਉਸ ਚੀਜ਼ ਵੱਲ, ਉਹਨੂੰ ਥੋੜਾ ਸਿੰਪੈਥੈਟਿਕਲੀ ਛੱਡ ਕੇ ਐਮਪੈਥੈਟਿਕਲੀ, ਮਤਲਬ ਉਹਨੂੰ ਆਪਣੇ ਆਪ ਨੂੰ ਉਹਦੀ ਸਿਚੁਏਸ਼ਨ ਚ ਪਾ ਕੇ ਸੋਚੋ ਵੀ ਉਹਨੂੰ ਕਿਹੋ ਜਿਹਾ ਫੀਲ ਹੋ ਰਿਹਾ।
1: ਜੀ ਮੈਮ, ਕੀ ਧਿਆਨ ਤੇ ਯੋਗ ਮੈਂਟਲ ਜਿਹੜਾ ਸਟ੍ਰੈਸ ਹੈ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ?
0: ਜੀ ਬਿਲਕੁਲ ਕਰਦੇ ਹੈਗੇ ਆ। ਦੇਖੋ ਅਸੀਂ ਜਦੋਂ ਕੋਈ ਸਿੰਪਲ ਜੀ ਐਕਸਰਸਾਈਜ਼ ਵੀ ਕਰੀਦੀ ਹੈਗੀ ਹੈ, ਤੁਸੀਂ ਇੱਕ

0: ਜੀ ਮੈਮ, ਕੀ ਧਿਆਨ ਅਤੇ ਯੋਗ ਮੈਂਟਲ ਜਿਹੜਾ ਸਟ੍ਰੈੱਸ ਹੈ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ?
1: ਜੀ ਬਿਲਕੁਲ ਕਰਦੇ ਹੈਗੇ ਆ। ਦੇਖੋ, ਅਸੀਂ ਜਦੋਂ ਕੋਈ ਸਿੰਪਲ ਜੀ ਐਕਸਰਸਾਈਜ਼ ਵੀ ਕਰੀਦੀ ਹੈਗੀ ਹੈ, ਤੁਸੀਂ ਇੱਕ ਚੀਜ਼ ਤੋਂ ਹਟ ਕੇ ਅੱਖਾਂ ਬੰਦ ਕਰਕੇ, ਇਹ ਤਾਂ ਸਾਡੇ ਜਿਹੜੀ ਹੈਗੀ ਹੈ ਨਾ ਭਾਰਤੀ ਸੰਸਕ੍ਰਿਤੀ ਦੇ ਵਿੱਚ ਹੀ ਪੂਰਾ ਹੈਗਾ। ਜਦੋਂ ਆਪਾਂ ਕਹਿੰਦੇ ਹਾਂ ਵੀ ਧਿਆਨ ਲਗਾਓ ਤੇ ਤੁਹਾਡੇ ਮਨ ਦੇ ਕਸ਼ਟ ਦੂਰ ਹੁੰਦੇ ਆ ਜਾਂ ਤੁਹਾਡਾ ਸਟ੍ਰੈਸ ਦੂਰ ਹੁੰਦਾ, ਸੋ ਇਹ ਜ਼ਰੂਰ ਹੈਗੀਆਂ, ਕਿਉਂਕਿ ਇਹਦੇ ਨਾਲ ਤੁਸੀਂ ਆਪਣੇ ਨਰਵਸ ਸਿਸਟਮ ਨੂੰ ਕਾਮ ਡਾਊਨ ਕਰਦੇ ਹੈਗੇ ਹੋ। ਸੋ ਤੁਸੀਂ ਟੈਨਸ਼ਨ ਦੀਆਂ ਚੀਜ਼ਾਂ ਨੂੰ ਛੱਡ ਕੇ ਧਿਆਨ ਤੁਸੀਂ ਆਪਣੀ ਮੈਡੀਟੇਸ਼ਨ ਚ ਲਗਾਉਂਦੇ ਹੋ, ਥੋੜਾ ਬਹੁਤ ਕਿਸੇ ਵੀ ਚੀਜ਼ ਤੇ ਕਰੋ ਤੁਸੀਂ, ਕਿਸੇ ਵੀ ਰੱਬ ਵੱਲ ਥੋੜੀ ਦੇਰ ਆਪਾਂ ਕਰੀਏ, ਜਾਂ ਉਂਝ ਹੀ ਤੁਸੀਂ ਨੇਚਰ ਦੇ ਨਾਲ ਜਦੋਂ ਕਨੈਕਟ ਹੁੰਦੇ ਹੋ ਤੇ ਇਹ ਸਭ ਚੀਜ਼ਾਂ ਦਾ ਪੋਜ਼ਿਟਿਵ ਇਫੈਕਟ ਈਵਨ ਰਿਸਰਚਸ ਚ ਫਾਈਂਡ ਆਊਟ ਕੀਤਾ ਗਿਆ ਹੈ।
0: ਜੀ ਮੈਮ, ਤਣਾਅ ਨੂੰ ਘਟਾਉਣ ਦੇ ਲਈ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਆਦਤਾਂ ਅਪਣਾਈਏ ਜਿਹਦੇ ਕਰਕੇ ਇਹ ਤਣਾਅ, ਇਹ ਚਿੰਤਾ, ਇਹ ਸਾਡੇ ਤੋਂ ਕੋਹਾਂ ਦੂਰ ਰਹਿਣ?
1: ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ, ਕਿਉਂਕਿ ਇਹਦੇ ਚ ਆਪਾਂ ਗੱਲਾਂ ਤੇ ਬਹੁਤ ਕਰੀ ਦੀ ਹੈ, ਲੇਕਿਨ ਉਹਦੇ ਤੇ ਜਦੋਂ ਐਕਸ਼ਨ ਲੈਣਾ ਹੁੰਦਾ ਤੇ ਆਪਾਂ ਫਿਰ ਉੱਥੇ ਥੋੜਾ ਪਿੱਛੇ ਹਟ ਜਾਈਦਾ। ਤੇ ਇਹ ਦੇਖੋ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ ਆਪਣਾ ਜਿਹੜਾ ਤੁਹਾਡਾ ਡੇਲੀ ਲਾਈਫ ਸਟਾਈਲ ਹੈ ਉਹਦੇ ਚ ਕੁਛ ਪਲ ਤੁਸੀਂ ਆਪਣੇ ਵਾਸਤੇ ਤੇ ਆਪਣਿਆਂ ਵਾਸਤੇ ਕੱਢੋ। ਸਾਰਾ ਟਾਈਮ ਸਿਰਫ ਕੰਮ ਜਾਂ ਸਿਰਫ ਸੋਸ਼ਲ ਮੀਡੀਆ ਜਾਂ ਟੀਵੀ ਸਾਹਮਣੇ ਬੈਠੇ ਰਹਿਣਾ, ਉਹ ਚੀਜ਼ਾਂ ਨੂੰ ਆਪਾਂ ਨੂੰ ਹਟਾਉਣਾ ਪਏਗਾ। ਤੁਸੀਂ ਆਪਣੀ ਥੋੜੀ ਕੁ ਡਾਇਟ ਵੱਲ ਵੀ ਧਿਆਨ ਦਿਓ। ਦੇਖੋ ਇਹ ਸਾਰੀ ਚੀਜ਼ਾਂ ਤੇ ਚੱਲਣਗੀਆਂ, ਬਟ ਜੇ ਤੁਹਾਡੀ ਡਾਇਟ ਪ੍ਰੋਪਰ ਨਹੀਂ ਲੈ ਰਹੇ ਹੋ, ਤੁਸੀਂ ਲਾਈਫ ਸਟਾਈਲ ਆਪਣਾ ਉਹਦੇ ਚ ਕੋਈ ਐਕਸਰਸਾਈਜ਼ ਕੋਈ ਆਪਣੀ ਰਿਲੈਕਸੇਸ਼ਨ ਨਹੀਂ ਕਰ ਰਹੇ ਹੋ ਤੇ ਉਹ ਉਹਨਾਂ ਦਾ ਇੰਪੈਕਟ ਉਹਨਾਂ ਹੀ ਲੇਟ ਹੋਏਗਾ। ਸੋ ਇਹ ਸਭ ਚੀਜ਼ਾਂ ਕਰਨ ਨਾਲ ਬੇਸਿਕਲੀ ਆਪਣੀ ਲਾਈਫ ਸਟਾਈਲ ਚੇਂਜ ਕਰੋ, ਆਪਣੀ ਕੋਗਨੀਟਿਵ ਡਿਫਿਊਜ਼ਨ ਕਰੋ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਆਪਣਾ ਵਰੀ ਦੇ ਸਾਈਕਲ ਨੂੰ ਤੋੜਨ ਵਾਸਤੇ ਕੋਈ ਆਪਣੇ ਰਾਹ ਦੇਖੋ ਵੀ ਅਸੀਂ ਜੋ ਕੋਈ ਸਟ੍ਰੈਸ ਆ ਰਿਹਾ ਉਹਨੂੰ ਦੂਜੀ ਚੀਜ਼ ਵੱਲ ਆਪਾਂ ਉਹਨੂੰ ਪੋਜ਼ਿਟਿਵਲੀ ਕਿਵੇਂ ਸੋਚ ਸਕਦੇ ਹਾਂ। ਸੋ ਜਦੋਂ ਤੁਸੀਂ ਆਪਣੇ ਨਰਵਸ ਸਿਸਟਮ ਨੂੰ ਥੋੜਾ ਹੌਲੀ ਕਰਨਾ ਸ਼ੁਰੂ ਕਰੋਗੇ ਤਾਂ ਉਹਦਾ ਪੋਜ਼ਿਟਿਵ ਇੰਪੈਕਟ ਆਏਗਾ ਹੀ।
0: ਜੀ ਮੈਮ, ਅਖੀਰ ਦੇ ਵਿੱਚ ਇੱਕ ਹੋਰ ਸਵਾਲ ਸਾਡੇ ਸਰੋਤਿਆਂ ਨੂੰ ਜਾਂਦੇ ਜਾਂਦੇ, ਤਣਾਅ ਮੁਕਤ ਅਤੇ ਖੁਸ਼ਹਾਲੀ ਭਰਿਆ ਜੀਵਨ ਜਿਉਣ ਦੇ ਲਈ ਕੀ ਖਾਸ ਸੁਨੇਹਾ ਦੇਣਾ ਚਾਹੋਗੇ?
1: ਹਾਂਜੀ, ਮੇਰਾ ਸਭ ਨੂੰ ਇਹੀਓ ਬੇਨਤੀ ਹੈ, ਸੁਨੇਹਾ ਹੈ ਕਿ ਆਪਣਾ ਦੇਖੋ ਚਿੰਤਾਵਾਂ ਤੇ ਇਨਸਾਨ ਦੇ ਨਾਲ ਹੀ ਹੁੰਦੀਆਂ ਵੈ, ਔਰ ਉਹ ਚਿੰਤਾਵਾਂ ਨੂੰ ਡੀਲ ਕਰਨ ਲਈ ਥੋੜਾ ਜਿਹਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਮੀਡੀਆ, ਸੋਸ਼ਲ ਮੀਡੀਆ, ਦੂਸਰੀ ਚੀਜ਼ਾਂ ਦੇ ਉੱਤੋਂ ਥੋੜਾ ਕੁ ਬ੍ਰੇਕ ਲਵੋ, ਰਿਡਿਊਸ ਕਰੋ ਤੁਸੀਂ ਆਪਣੀ ਜਿਹੜੀ ਕੈਫੀਨ ਨੂੰ, ਅਲਕੋਹਲ ਨੂੰ ਤੇ ਆਪਣੀ ਨੀਂਦ ਨੂੰ ਪੂਰੀ ਕਰੋ, ਔਰ ਜਿਸ ਤਰ੍ਹਾਂ ਜਿੰਨਾ ਜ਼ਿਆਦਾ ਹੋ ਸਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ।
0: ਜੀ ਮੈਮ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਤਣਾਅ ਅਤੇ ਚਿੰਤਾ ਵਰਗੇ ਮਹੱਤਵਪੂਰਨ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ
0: ਜੀ,
1: ਨਮਸਕਾਰ।
0: ਨਮਸਕਾਰ ਜੀ। ਜੀ ਦੋਸਤੋ, ਇਹ ਸਨ ਡਾਕਟਰ ਸੀਮਾ ਵਿਨਾਇਕ, ਪ੍ਰੋਫੈਸਰ ਡਿਪਾਰਟਮੈਂਟ ਆਫ ਸਾਈਕੋਲੋਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਦੀ ਇਸ ਭੱਜ ਨੱਠ ਭਰੀ ਤੇਜ਼ ਤਰਾਰ ਭਰੀ ਹੋਈ ਜ਼ਿੰਦਗੀ ਦੇ ਵਿੱਚ ਆਪਣੀ ਮਨ ਨੂੰ ਕਿਵੇਂ ਤੁਸੀਂ ਕਾਬੂ ਕਰਨਾ ਹੈ ਔਰ ਆਪਣੀ ਸਿਹਤ ਦਾ ਕਿਵੇਂ ਤੁਸੀਂ ਖਿਆਲ ਰੱਖਣਾ ਹੈ ਔਰ ਤਣਾਅ ਚਿੰਤਾ ਤੋਂ ਕਿਵੇਂ ਤੁਸੀਂ ਦੂਰ ਰਹਿਣਾ ਹੈ, ਔਰ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਜਿਹੜਾ ਆ ਅੱਜ ਦੇ ਸਮੇਂ ਦੇ ਵਿੱਚ ਆਪਣਿਆਂ ਤੋਂ ਟੁੱਟ ਰਹੇ ਹਾਂ ਔਰ ਆਪਣੇ ਲਈ ਔਰ ਆਪਣਿਆਂ ਦੇ ਕੋਲ ਬੈਠਣ ਦਾ ਕਿਸੇ ਕੋਲ ਜਿਹੜਾ ਉਹ ਸਮਾਂ ਨਹੀਂ ਰਿਹਾ, ਜਿਹਦੇ ਕਰਕੇ ਹਰ ਕੋਈ ਇਨਸਾਨ ਤਣਾਅ, ਪਰੇਸ਼ਾਨੀ, ਚਿੰਤਾ ਦੇ ਵਿੱਚ ਘਿਰਿਆ ਹੋਇਆ ਹੈ। ਜ਼ਿੰਦਗੀ ਦੀ ਦੌੜ ਵਿੱਚ ਵੈਸੇ ਕਾਮਯਾਬੀ ਹਾਸਲ ਕਰਨਾ ਬਹੁਤ ਚੰਗੀ ਗੱਲ ਹੈ, ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਆਪਣੇ ਮਨ ਦੀ ਸ਼ਾਂਤੀ ਨੂੰ ਸੰਭਾਲ ਕੇ ਰੱਖਣਾ। ਸੋ ਆਪਣੀਆਂ ਭਾਵਨਾਵਾਂ ਨੂੰ ਦਬਾਈ ਨਾ ਰੱਖਣਾ ਚਾਹੀਦਾ, ਸੋ ਆਪਣਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਆਪਣਿਆਂ ਲਈ ਔਰ ਆਪਣੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਔਰ ਕੁਦਰਤ ਦੇ ਨੇੜੇ ਜਾ ਕੇ ਕੁਦਰਤ ਦੇ ਖੂਬਸੂਰਤ ਰੰਗਾਂ ਦਾ ਆਨੰਦ ਮਾਣਨਾ ਚਾਹੀਦਾ ਔਰ ਫਿਰ ਦੇਖਿਓ ਤੁਹਾਡੀਆਂ ਚਿੰਤਾਵਾਂ, ਪਰੇਸ਼ਾਨੀਆਂ ਕਿਵੇਂ ਦੂਰ ਹੋ ਗਈਆਂ। ਸੋ ਖੁਸ਼ ਰਹਿਣ ਦੇ ਲਈ ਹਰ ਗੱਲ ਦਾ ਹੱਲ ਲੱਭਣ ਦੀ ਜ਼ਰੂਰਤ ਨਹੀਂ ਹੁੰਦੀ ਹੈ, ਅਤੇ ਕਈ ਵਾਰ ਦਿਲ ਦੀ ਗੱਲ ਜਿਹੜੀ ਹੈ ਕਿਸੇ ਦਿਲ ਵਾਲੇ ਸੱਜਣ ਮਿੱਤਰ ਦੇ ਨਾਲ ਸਾਂਝੀ ਜ਼ਰੂਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਆਪਣੇ ਉਸ ਖਾਸ ਸੱਜਣ ਮਿੱਤਰ ਦੇ ਨਾਲ ਦਿਲ ਵਾਲੀ ਗੱਲ ਜਦੋਂ ਸਾਂਝੀ ਕਰਦੇ ਹੋ ਤਾਂ

ਤੁਹਾਡਾ ਮਨ ਆਪਣੇ ਆਪ ਹਲਕਾ ਹੋ ਜਾਂਦਾ ਹੈ, ਹੌਲਾ ਹੋ ਜਾਂਦਾ ਹੈ, ਔਰ ਤੁਸੀਂ ਚਿੰਤਾਵਾਂ ਪਰੇਸ਼ਾਨੀਆਂ ਤੋਂ ਦੂਰ ਹੋ ਜਾਂਦੇ ਹੋ। ਔਰ ਜੇਕਰ ਕੋਈ ਮੁਸ਼ਕਲ ਮੁਸੀਬਤ ਤੁਹਾਡੀ ਜ਼ਿੰਦਗੀ 'ਚ ਆ ਹੀ ਗਈ ਹੈ ਤਾਂ ਉਸ ਦਾ ਚਿੰਤਾ ਫਿਕਰ ਡਰ ਕਿਉਂ ਕਰਨਾ ਹੈ? ਕਿਉਂਕਿ ਕਦੇ ਇਹ ਹੋਇਆ ਕਿ ਹਨੇਰੇ ਨੇ ਅਗਲੇ ਦਿਨ ਸਵੇਰਾ ਨਾ ਹੋਣ ਦਿੱਤਾ ਹੋਵੇ। ਸੋ ਅੱਜ ਰਾਤ ਹੈ, ਕੱਲ੍ਹ ਦਿਨ ਜ਼ਰੂਰ ਹੋਏਗਾ। ਜੇ ਅੱਜ ਦਿਨ ਹੈ, ਅਗਲੇ ਪਲ ਦੁਪਹਿਰ ਰਾਤ ਸਮਾਂ ਜ਼ਰੂਰ ਬਦਲਦਾ। ਸੋ ਨੈਗੇਟਿਵ ਵਿਚਾਰਾਂ ਨੂੰ ਆਪਣੇ ਆਪ ਤੋਂ ਕੋਹਾਂ ਦੂਰ ਰੱਖੋ, ਔਰ ਜੇਕਰ ਕਿਸੇ ਚੀਜ਼ ਦੀ ਜ਼ਿਆਦਾ ਪਰੇਸ਼ਾਨੀ ਜਾਂ ਕੁਝ ਜ਼ਿਆਦਾ ਸੋਚ ਤੁਹਾਡੇ ਦਿਮਾਗ ਦੇ ਉੱਪਰ ਭਾਰੂ ਪੈ ਗਈ ਹੈ ਤਾਂ ਉਸ ਮਾਲਕ, ਉਸ ਸੱਚੇ ਰੱਬ ਦੇ ਉੱਪਰ ਡੋਰਾਂ ਛੱਡ ਦੇਣੀਆਂ ਚਾਹੀਦੀਆਂ, ਕਿਉਂਕਿ ਉਹ ਮਾਲਕ ਤੁਹਾਨੂੰ ਉਹ ਚੀਜ਼ ਦੇਵੇਗਾ ਜੋ ਤੁਸੀਂ ਡਿਜ਼ਰਵ ਕਰਦੇ ਹੋ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼ DD ਭਾਰਤੀ DD

ਇੰਡੀਆ ਤੇ ਡੀਡੀ ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਸ, FM 102.7 ਮੈਗਾਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ, FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਹੋਣੀ ਹੈ ਯਾਰ ਅਪਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਔਰ ਸਟੂਡੀਓ ਘੜੀ ਦੇ ਸਮਾਂ ਇਸ ਵਕਤ 8:21 ਔਰ 16 ਸੈਕਿੰਡ ਹੋ ਚੁੱਕੇ ਨੇ ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰੀਏ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤੁਸੀਂ ਇਨਸਾਨ ਦੇਖੇ ਹੋਣਗੇ ਜਿਹੜੇ ਸਿਰਫ ਤੇ ਸਿਰਫ ਆਪਣੇ ਲਈ ਹੀ ਜ਼ਿੰਦਗੀ ਜਿਉਂਦੇ ਨੇ ਪਰ ਬਹੁਤ ਘੱਟ ਇਹੋ ਜਿਹੇ ਲੋਕ ਹੋਣਗੇ ਇਹੋ ਜਿਹੇ ਇਨਸਾਨ ਹੋਣਗੇ ਜਿਹੜੇ ਕਿ ਦੂਜਿਆਂ ਦੇ ਲਈ ਦੂਜਿਆਂ ਦੀ ਜ਼ਿੰਦਗੀ ਦੇ ਲਈ ਜਿਉਂਦੇ ਨੇ ਔਰ ਦੂਜਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਇੱਕ ਚੰਗਾ ਇਨਵਾਇਰਮੈਂਟ ਦੇਣ ਦੇ ਲਈ ਇੱਕ ਚੰਗਾ ਮਾਹੌਲ ਦੇਣ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਕਹਾਣੀ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰਨ ਜਾ ਰਿਹਾ ਇੱਕ ਸ਼ਖਸ ਨੇ ਜੋ ਕਿ ਸਿਰਫ 25 ਸਾਲ ਦਾ ਇੱਕ ਲੜਕਾ ਹੈ ਨਾ ਉਹਦੇ ਕੋਲ ਕੋਈ ਵੱਡੀ ਤਾਕਤ ਹੈ ਨਾ ਉਹਦੀ ਜੇਬ ਵਿੱਚ ਕੋਈ ਪੈਸਾ ਹੈ ਨਾ ਹੀ ਉਹਦੀ ਕੋਈ ਪੋਲੀਟੀਕਲ ਪਾਵਰ ਹੈ ਉਹਦੇ ਕੋਲ ਫਿਰ ਵੀ ਉਸਨੇ ਆਪਣੇ ਲਈ ਆਪਣੀ ਜ਼ਮੀਨ ਦੇ ਲਈ ਆਪਣੀ ਨਦੀ ਨੂੰ ਬਚਾਉਣ ਦੇ ਲਈ ਭੁੱਖ ਹੜਤਾਲ ਕਰਕੇ ਕੁਦਰਤ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ ਜਿੱਥੇ ਅੱਜ ਦੇ ਯੁੱਗ ਦੇ ਵਿੱਚ ਵਿਸਤਾਰ ਹੋ ਰਿਹਾ ਹੈ ਜੰਗਲ ਕੱਟੇ ਜਾ ਰਹੇ ਨੇ ਔਰ ਨਦੀਆਂ ਜਿਹੜੀਆਂ ਹੈ ਉਹ ਪ੍ਰਦੂਸ਼ਿਤ ਹੁੰਦੀਆਂ ਜਾ ਰਹੀਆਂ ਔਰ ਪੂਰੇ ਗਾਉਂ ਜਿਹੜੇ ਪਿੰਡ ਨੇ ਉਹ ਬਦਲਦੇ ਜਾ ਰਹੇ ਨੇ ਸੋ ਉਸ ਰਫਤਾਰ ਦੇ ਵਿੱਚ ਇੱਕ ਸ਼ਖਸ ਅਜਿਹਾ ਹੈ ਜਿਹੜਾ ਕਿ ਇਹ ਸੋਚਦਾ ਹੈ ਕਿ ਲੋਕਾਂ ਦੀ ਬਿਹਤਰ ਜ਼ਿੰਦਗੀ ਦੇ ਲਈ ਕੁਝ ਕਰਨਾ ਚਾਹੀਦਾ ਹੈ ਸੋ ਉਸ ਨੌਜਵਾਨ ਦਾ ਨਾਮ ਹੈ ਟੈਨਜ਼ਿੰਗ ਜੋ ਕਿ 25 ਸਾਲ ਜਿਨ੍ਹਾਂ ਦੀ ਉਮਰ ਹੈ ਔਰ ਇਹ ਤੇਸਤਾ ਨਦੀ ਨੂੰ ਬਚਾਉਣ ਦੇ ਲਈ ਇੱਕ ਭੁੱਖ ਹੜਤਾਲ ਕਰਦੇ ਨੇ ਕਿਉਂਕਿ ਤੇਸਤਾ ਨਦੀ ਦੇ ਉੱਪਰ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਤੇਸਤਾ ਨਦੀ ਨੂੰ ਜਿਹੜਾ ਆ ਉਹ ਡਿਸਟਰੋਏ ਕਰਕੇ ਉੱਥੇ ਇੱਕ ਬਾਂਧ ਬਣਾਇਆ ਜਾਏਗਾ ਜਾਂ ਫਿਰ ਉੱਥੇ ਕੁਛ ਹੋਰ ਬਣਾਇਆ ਜਾਏਗਾ ਜਦੋਂ ਇਹ ਗੱਲ ਟੈਨਜ਼ਿੰਗ ਨੂੰ ਪਤਾ ਲੱਗਦੀ ਹੈ ਤਾਂ ਉਹ ਇਸ ਦਾ ਰਿਵੋਲਟ ਕਰਦੇ ਨੇ ਔਰ ਲਗਾਤਾਰ 156 ਦਿਨ ਤੱਕ ਭੁੱਖ ਹੜਤਾਲ ਕਰਦੇ ਨੇ ਔਰ ਇਸ ਕਰਕੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪੈਂਦਾ ਪਰ ਫਿਰ ਵੀ ਉਹਨਾਂ ਦਾ ਜਜ਼ਬਾ ਜਿਹੜਾ ਉਹ ਡੋਲਦਾ ਨਹੀਂ ਹੈ ਔਰ ਲਗਾਤਾਰ ਪ੍ਰੋਟੈਸਟ ਕਰਦੇ ਹੋਏ ਆਖਿਰ ਦੇ ਵਿੱਚ ਜਿਹੜਾ ਆ ਇਹ ਲੜਾਈ ਉਹ ਜਿੱਤ ਜਾਂਦੇ ਨੇ ਜੀ ਹਾਂ ਇਹ ਕਹਾਣੀ ਹੈ ਸਿੱਕਮ ਦੇ ਵਸੇ ਦੋਜ਼ੂੰਗ ਨਾਮ ਦੇ ਇੱਕ ਛੋਟੇ ਜਿਹੇ ਪਹਾੜੀ ਪਿੰਡ ਦੀ ਜਿੱਥੇ ਇਹਦਾ ਰਹਿਣ ਵਾਲਾ ਟੈਨਜ਼ਿੰਗ 25 ਸਾਲ ਦੀ ਉਮਰ ਦੇ ਵਿੱਚ 156 ਦਿਨਾਂ ਦੀ ਹੜਤਾਲ ਕਰਕੇ ਜੇਲ੍ਹ ਯਾਤਰਾ ਕਰਕੇ ਤੇਸਤਾ ਨਦੀ ਦੇ ਉੱਪਰ ਜਿਹੜਾ ਡੈਮ ਬਣਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਉਹਦੇ ਅਗੇਂਸਟ ਜਿਹੜਾ ਹੈ ਇਹ ਰਿਵੋਲਟ ਕਰਦਾ ਹੈ ਭੁੱਖ ਹੜਤਾਲ ਕਰਦਾ ਹੈ ਅਤੇ ਆਖਿਰ ਦੇ ਵਿੱਚ ਜਦੋਂ ਉਹਦਾ ਇਹ ਰਿਵੋਲਟ ਲੰਬਾ ਚਲਿਆ ਜਾਂਦਾ ਹੈ ਅਤੇ ਆਖਿਰਕਾਰ ਜਿਹੜਾ ਆ ਸਰਕਾਰ ਨੂੰ ਥੋੜ੍ਹਾ ਜਿਹਾ ਇਸ ਦੇ ਬਾਰੇ ਨਰਮ ਹੋਣਾ ਪੈਂਦਾ ਹੈ ਅਤੇ ਇਹ ਪ੍ਰਕਿਰਿਆ ਜਿਹੜੀ ਹੈ ਇਹ ਪ੍ਰੋਸੈਸ ਜਿਹੜਾ ਵਾਪਸ ਲੈਣਾ ਪੈਂਦਾ ਹੈ ਔਰ ਜਿਹੜਾ ਆ ਟੈਨਜ਼ਿੰਗ ਦੀ ਸਫਲਤਾ ਹੋ ਜਾਂਦੀ ਹੈ ਔਰ ਲੈਪਚਾ ਜਨਜਾਤੀ ਤੋਂ ਆਉਣ ਵਾਲੇ ਟੈਨਜ਼ਿੰਗ ਨੇ ਇਹ ਤੈਅ ਕੀਤਾ

ਕਿ ਉਸ ਵਕਤ ਉਹ ਡੈਮ ਨਹੀਂ ਬਣਨ ਦੇਣਗੇ। ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਉਹ ਭੁੱਖ ਹੜਤਾਲ 'ਤੇ ਬੈਠ ਗਏ ਅਤੇ ਆਖਿਰਕਾਰ ਜਦੋਂ ਸਰਕਾਰ ਵੱਲੋਂ ਉਹਨਾਂ ਦੀ ਗੱਲ ਸੁਣ ਲਈ ਗਈ ਤਾਂ ਇੱਕ ਬਹੁਤ ਵੱਡਾ ਰੈਵੋਲਿਊਸ਼ਨ, ਇੱਕ ਬਹੁਤ ਵੱਡਾ ਸੁਧਾਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਸੋ ਬਾਕੀ ਕਈ ਵਾਰ ਇੱਦਾਂ ਲੱਗਦਾ ਹੈ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਸਾਨੂੰ ਸਫਲਤਾ ਨਹੀਂ ਮਿਲਦੀ, ਪਰ ਜਦੋਂ ਤੁਸੀਂ, ਤੁਹਾਨੂੰ ਪਤਾ ਹੋਵੇ ਵੀ ਤੁਹਾਡਾ ਰਾਹ ਸਹੀ ਹੈ, ਤੁਸੀਂ ਸਹੀ ਰਾਹਾਂ 'ਤੇ ਜਾ ਰਹੇ ਹੋ ਔਰ ਤੁਹਾਡੀ ਕੋਸ਼ਿਸ਼ ਸਹੀ ਹੈ ਔਰ ਤੁਹਾਡਾ ਉਹ ਕੰਮ ਲੋਕਾਂ ਦੇ ਹਿੱਤ ਦੇ ਲਈ ਜੁੜਿਆ ਹੋਇਆ ਹੈ ਅਤੇ ਵਾਕਈ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਹੈ, ਉਸ ਕੰਮ ਦੇ ਵਿੱਚ ਤੁਸੀਂ ਕਾਮਯਾਬ ਜ਼ਰੂਰ ਹੁੰਦੇ ਹੋ। ਔਰ ਇਹ ਟੈਨਜ਼ਿੰਗ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਦੇ ਵੀ ਤੁਸੀਂ ਹਾਰ ਨਹੀਂ ਮੰਨਣੀ। ਬਸ ਜੇ ਤੁਹਾਡੀ ਨੀਤ ਸੱਚੀ ਹੈ, ਜੇਕਰ ਤੁਹਾਡੀ ਪ੍ਰੀਤ ਸੱਚੀ ਹੈ ਅਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਔਰ ਤੁਹਾਨੂੰ ਉਹ ਮੁਕਾਮ ਜ਼ਰੂਰ ਮਿਲਦਾ ਹੈ ਜੋ ਤੁਸੀਂ ਸੋਚਦੇ ਹੋ, ਜੋ ਸੁਪਨਾ ਤੁਸੀਂ ਲਿਆ ਹੁੰਦਾ ਉਹ ਤੁਹਾਡਾ ਜ਼ਰੂਰ ਪੂਰਾ ਹੁੰਦਾ ਹੈ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇਸੇ ਤਰ੍ਹਾਂ ਦੀ ਤੁਹਾਡੇ ਨਾਲ ਇੱਕ ਹੋਰ ਮੋਟੀਵੇਸ਼ਨਲ ਸਟੋਰੀ ਸਾਂਝੀ ਕਰਨ ਜਾ ਰਿਹਾ ਕਿ ਬਾੜੀ ਬੰਦਰ ਦੀ ਚੌਪੜ ਪੱਟੀ ਦੇ ਵਿੱਚ ਰਹਿਣ ਵਾਲੇ ਮੁਹੰਮਦ ਹੁਸੈਨ ਸੈਦ ਦੀ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦੇ ਦਮ ਤੇ ਆਰਥਿਕ ਹਾਲਾਤਾਂ ਦੇ ਨਾਲ ਲੜਦੇ ਹੋਏ UPSC ਦੀ ਪ੍ਰੀਖਿਆ ਪਾਸ ਕਰ ਲਈ। ਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਘਰ ਦੀ ਆਰਥਿਕ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਰਹੀ, ਔਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆ ਕਠਿਨ ਪਰਿਸ਼ਰਮ ਕਰਦੇ ਹੋਏ ਸਿਵਲ ਸੇਵਾ ਪ੍ਰੀਖਿਆ ਜਿਹੜੀ ਆ ਪਾਸ ਕਰ ਲਈ। ਔਰ ਇਸ ਦੇ ਲਈ ਉਹ ਦੱਸਦੇ ਨੇ ਕਿ ਉਹਨਾਂ ਦੇ ਪਿਤਾ ਨੇ ਪਾਈ ਪਾਈ ਜੋੜ ਕੇ, ਇੱਕ ਰੁਪਈਆ ਜੋੜ ਕੇ ਜਿਹੜਾ ਆ ਉਹਨਾਂ ਨੂੰ ਸਿੱਖਿਆ ਦੇ ਲਈ ਜਿਹੜਾ ਆ ਉਹ ਪ੍ਰਬੰਧ ਕੀਤਾ। ਔਰ ਲਗਾਤਾਰ 4 ਵਾਰ ਅਸਫਲ ਰਹਿਣ ਤੋਂ ਬਾਅਦ, ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ, ਸਾਰਿਆਂ ਨੂੰ ਪਛਾੜਦੇ ਹੋਏ 27 ਸਾਲਾ ਮੁਹੰਮਦ 2022 ਦੇ ਵਿੱਚ 5ਵੇਂ ਅਟੈਂਪਟ ਦੇ ਵਿੱਚ ਆਲ ਇੰਡੀਆ 570 ਰੈਂਕ ਦੇ ਨਾਲ UPSC ਦੀ ਪ੍ਰੀਖਿਆ ਪਾਸ ਕਰਨ ਦੇ ਵਿੱਚ ਕਾਮਯਾਬ ਹੋ ਗਏ। ਸੋ ਉਹਨਾਂ ਦੀ ਇਹ ਕਾਮਯਾਬੀ ਸਾਨੂੰ ਦੱਸਦੀ ਹੈ ਕਿ ਜੇਕਰ ਤੁਹਾਡੇ ਹਾਲਾਤ ਜੇਕਰ ਖਰਾਬ ਹੋਣ ਪਰ, ਮੁਸੀਬਤਾਂ ਤੁਹਾਡਾ ਰਾਹ ਡੱਕਣ ਪਰ, ਦਿਲ ਦੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ, ਤੁਹਾਡੇ ਅੰਦਰ ਮਿਹਨਤ ਦੀ ਚਿਣਗ ਹੋਵੇ, ਤਾਂ ਤੁਸੀਂ ਕੁਝ ਵੀ ਮੁਕਾਮ ਹਾਸਲ ਕਰ ਸਕਦੇ ਹੋ। ਸੋ ਕੁਦਰਤ ਤੁਹਾਨੂੰ ਪਰਖਦੀ ਹੈ, ਔਰ ਤੁਹਾਨੂੰ ਤਰਾਸ਼ਦੀ ਹੈ, ਤੁਹਾਨੂੰ ਨਿਖਾਰਦੀ ਹੈ, ਔਰ ਤੁਹਾਨੂੰ ਉਹ ਚੀਜ਼ ਬਣਾਉਂਦੀ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ। ਔਰ ਫਿਲਹਾਲ ਇਹਨਾਂ ਗੱਲਾਂ ਬਾਤਾਂ ਦੇ ਨਾਲ ਸਟੂਡੀਓ ਘੜੀ 'ਤੇ ਸਮਾਂ 8:29 ਔਰ 9 ਸੈਕਿੰਡ ਹੋ ਰਹੇ ਨੇ, ਔਰ ਇਸੇ ਹੀ ਗੱਲਾਂ ਬਾਤਾਂ ਨੂੰ ਦੇਣਾ ਪਏਗਾ ਵਿਰਾਮ, ਕਿਉਂਕਿ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਹੋਇਆ ਹੈ। ਔਰ ਤੁਸੀਂ ਦੱਸ ਸਕਦੇ ਹੋ ਕਿ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ। 98 55 10 10 27 ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ। ਠੀਕ 8:30 ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ, ਔਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਆ ਗਿਆ, ਪਰ ਤੁਸੀਂ ਕਿਤੇ ਨਹੀਂ ਜਾਣਾ। ਠੀਕ 8:40 'ਤੇ ਅੱਡੀ ਟੱਪਾ ਦੇ ਵਿੱਚ ਤੁਹਾਨੂੰ ਇਨਰਜੈਟਿਕ ਮਿਊਜ਼ੀਕਲ ਬੀਟ ਪੰਜਾਬੀ ਗੀਤ ਸੁਣਾਏ ਜਾਣਗੇ, ਔਰ 9 ਵਜੇ ਆਗਾਜ਼ ਹੋਏਗਾ ਤੁਹਾਡੇ ਔਰ ਮੇਰੇ ਸਭ ਦੇ ਦਿਲਾਂ ਦੀ ਧੜਕਣ, ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ, ਔਰ ਦਿਲ

ਦੀਆਂ ਗੱਲਾਂ ਦਿਲ ਵਾਲਿਆਂ ਨੂੰ ਪਹੁੰਚਾ ਸਕਦੇ ਹੋ, ਸੁਣਾ ਸਕਦੇ ਹੋ। ਖਾਸ ਟੈਲੈਂਟ ਰੱਖਦੇ ਹੋ, ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ, ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ। ਫਿਲਹਾਲ ਵੇਲਾ ਹੋ ਗਿਆ ਹੈ ਪੰਜਾਬੀ ਦੇ ਵਿੱਚ ਖਬਰਾਂ ਦਾ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ। ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਸਮੁੱਚੇ ਦੁਆਲੇ ਸਹਿਯੋਗ ਦਾ ਜਾਇਜ਼ਾ ਲੈਣਗੇ ਅਤੇ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਬਾਅਦ ਵਿੱਚ ਪ੍ਰਧਾਨ ਮੰਤਰੀ ਮੋਦੀ ਰੋਸ਼ੀ ਕੈਮੈਨ ਵਿਖੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਰੱਖਿਆ ਬਲਾਂ ਦਾ ਇੱਕ ਦਲ ਵੀ ਭਾਰਤੀ ਸਮੁੰਦਰੀ ਫੌਜ ਦੇ 2 ਸਮੁੰਦਰੀ ਜਹਾਜ਼ਾਂ ਦੇ ਨਾਲ ਜਸ਼ਨਾਂ ਵਿੱਚ ਹਿੱਸਾ ਲਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੇਸ਼ਲਸ ਦੇ 3 ਦਿਨਾਂ ਦਾ ਸਰਕਾਰੀ ਦੌਰੇ ਤੇ ਨੇ। ਇਹ ਦੌਰਾ ਭਾਰਤ ਤੇ ਸੇਸ਼ਲਸ ਵਿਚਕਾਰ ਮਜ਼ਬੂਤ ਤੇ ਸਥਾਈ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਸਾਰੇ ਖੇਤਰਾਂ ਵਿੱਚ ਦਵੱਲੇ ਸਬੰਧਾਂ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਸਿਹਤ ਸੰਭਾਲ ਵਿੱਚ ਅਹਿਮ ਤਰੱਕੀ ਕੀਤੀ ਹੈ ਅਤੇ ਹਰ ਨਾਗਰਿਕ ਲਈ ਪਹੁੰਚਯੋਗ, ਕਿਫਾਇਤੀ ਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਸਰਵ ਵਿਆਪਕ ਸਿਹਤ ਕਵਰੇਜ ਦੇ ਵਿਸ਼ਾਲ ਟੀਚੇ ਵੱਲ ਕੰਮ ਕਰ ਰਿਹਾ ਹੈ। ਇੱਕ ਨਿੱਜੀ ਮੀਡੀਆ ਚੈਨਲ ਪ੍ਰੋਗਰਾਮ ਦੇ ਡਾਕਟਰ ਦਿਵਸ ਸੰਮੇਲਨ ਦੇ 9ਵੇਂ ਐਡੀਸ਼ਨ ਵਿੱਚ ਬੋਲਦਿਆਂ ਸ੍ਰੀਮਤੀ ਪਟੇਲ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਸਿਹਤ ਬੀਮਾ ਪ੍ਰੋਗਰਾਮਾਂ ਵਿੱਚੋਂ ਇੱਕ ਵਜੋਂ ਉਜਾਗਰ ਕੀਤਾ ਜੋ ਕਰੀਬ 62 ਕਰੋੜ ਲੋਕਾਂ ਨੂੰ ਕਵਰ ਕਰਦਾ ਹੈ ਤੇ ਕਿਹਾ ਕਿ ਇਹ ਪਰਿਵਾਰਾਂ ਨੂੰ ਮਾਲੀ ਸੁਰੱਖਿਆ ਦੇ ਨਾਲ ਨਾਲ ਇਲਾਜ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਰਿਹਾ ਹੈ।
1: Today we have a new national health policy.
2: आज हमारे पास एक नई राष्ट्रीय स्वास्थ्य नीति है। यह रोग के उपचार से स्वास्थ्य सुरक्षा की ओर एक परिवर्तनकारी कदम है जिसमें बीमारी की रोकथाम को केंद्र में रखा गया है। भारत सरकार ने इन 12 वर्षों में कई योजनाएं शुरू की हैं। इनमें सबसे परिवर्तनकारी योजना आयुष्मान भारत प्रधानमंत्री जन आरोग्य योजना है। इसे दुनिया का सबसे बड़ा स्वास्थ्य कार्यक्रम माना जाता है जिसके दायरे में लगभग 62 करोड़ लोग शामिल हैं।
1: 62 करोड़ इंडिविजुअल्स।
0: ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਜੋ ਕਿ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ, ਅੱਜ ਸ਼ਾਮ ਨੂੰ ਗਾਂਧੀ ਨਗਰ ਵਿੱਚ ਪ੍ਰਧਾਨ ਮੰਤਰੀ ਪਰਿਵਾਰ ਦੇਖਭਾਲ ਟਰੈਕਰ ਪਾਇਲਟ ਪ੍ਰੋਜੈਕਟ ਦੀ ਅਧਿਕਾਰਤ ਸ਼ੁਰੂਆਤ ਕਰਨਗੇ। ਇਸ ਨਵੀਂ ਪਹਿਲ ਦਾ ਉਦੇਸ਼ ਪਰਿਵਾਰਾਂ ਲਈ ਸਿਹਤ ਸੰਭਾਲ ਟਰੈਕਿੰਗ ਅਤੇ ਭਲਾਈ ਪਹੁੰਚ ਯੋਗਤਾ ਨੂੰ ਬਿਹਤਰ ਬਣਾਉਣਾ ਹੈ। ਇਸ ਤੋਂ ਪਹਿਲਾਂ ਸ਼੍ਰੀ ਸ਼ਾਹ ਅਹਿਮਦਾਬਾਦ ਵਿੱਚ ਬੂਥ ਪ੍ਰਧਾਨਾਂ ਅਤੇ ਸ਼ਕਤੀ ਕੇਂਦਰ ਇੰਚਾਰਜਾਂ ਲਈ ਇੱਕ ਵਿਸ਼ੇਸ਼ ਚਿੰਤਨ ਸ਼ਿਵਰ ਵਿੱਚ ਸ਼ਾਮਲ ਹੋਣਗੇ ਜਿਸ ਦੌਰਾਨ ਉਹ ਜ਼ਮੀਨੀ ਪੱਧਰ ਦੀਆਂ ਰਣਨੀਤੀਆਂ ਦੀ ਸਮੀਖਿਆ ਕਰਨਗੇ ਤੇ ਸਥਾਨਕ ਪਾਰਟੀ ਮੈਂਬਰਾਂ ਨਾਲ ਗੱਲਬਾਤ ਕਰਨਗੇ। ਰੱਖਿਆ ਮੰਤਰਾਲੇ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਫੈਲ ਰਹੀਆਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ 6 ਫੌਜੀਆਂ ਦੀ ਸ਼ਹਾਦਤ ਦੀ ਹਾਲ ਹੀ ਵਿੱਚ ਜਨਤਕ ਤੌਰ ਤੇ ਪੁਸ਼ਟੀ ਕੀਤੀ ਗਈ ਹੈ ਤੇ ਦੱਸਿਆ ਕਿ ਇਹ ਤੱਥ ਗਲਤ ਹੈ। ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੀ ਜਲਦ ਤੋਂ ਜਲਦ ਸ਼ਰਧਾਂਜਲੀ ਦਿੱਤੀ ਗਈ ਸੀ।

ਕੱਲ੍ਹ ਨੇ ਵੀ ਕਿਹਾ ਕਿ ਫੌਜੀ ਕਾਰਵਾਈਆਂ ਦੇ ਸਮਕਾਲੀ ਡਾਇਰੈਕਟਰ ਜਨਰਲ ਨੇ ਪਿਛਲੇ ਸਾਲ 11 ਮਈ ਨੂੰ ਇੱਕ ਅਧਿਕਾਰਤ ਪ੍ਰੈਸ ਕਾਨਫਰੰਸ ਵਿੱਚ 6 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹਨਾਂ ਫੌਜੀਆਂ ਨੂੰ ਬਹਾਦਰੀ ਅਵਾਰਡ ਵੀ ਦਿੱਤੇ ਗਏ ਸਨ, ਜਿਨ੍ਹਾਂ ਦਾ ਐਲਾਨ ਪਿਛਲੇ ਸਾਲ 14 ਅਗਸਤ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕੀਤਾ ਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਫੌਜ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੇ ਨਾਂ ਰਾਸ਼ਟਰੀ ਜੰਗੀ ਯਾਦਗਾਰ 'ਤੇ ਲਿਖੇ ਗਏ ਨੇ ਅਤੇ ਇਹ ਦਾਅਵਾ ਕਿ ਇਹ ਗੱਲ ਕਿ ਇਸ ਸੰਬੰਧ ਵਿੱਚ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਹੈ ਅਸਲ ਵਿੱਚ ਗਲਤ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRN ਜਲੰਧਰ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਹਨਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ੇ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੀ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਹੈ ਜਾਂ ਨਹੀਂ। ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਲਈ ਜੰਮੂ ਦੇ ਪੁਰਾਣੀ ਮੰਡੀ ਸਥਿਤ ਸ਼੍ਰੀ ਰਾਮ ਮੰਦਿਰ ਅਮਰਨਾਥ ਯਾਤਰੀ ਬੇਸ ਕੈਂਪ ਵਿੱਚ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਕੀਤੇ। ਅਧਿਕਾਰੀਆਂ ਨੇ ਪ੍ਰੋਜੈਕਟ ਹੌਕਾਈ ਦੇ ਤਹਿਤ ਤਕਨਾਲੋਜੀ ਆਧਾਰਿਤ ਨਿਗਰਾਨੀ ਤੈਨਾਤ ਕੀਤੀ ਹੈ। ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਤਾਲਮੇਲ SGM ਇਰਾਨੀ ਨੇ ਭਗਵਤੀ ਨਗਰ ਯਾਤਰੀ ਬੇਸ ਕੈਂਪ ਅਤੇ ਤਵੀ ਨਦੀ ਦੇ ਕੰਢੇ ਦਾ ਨਿਰੀਖਣ ਕੀਤਾ ਅਤੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਤਿਆਰੀਆਂ ਦੀ ਸਮੀਖਿਆ ਕੀਤੀ। ਉਹਨਾਂ ਨੇ ਅਧਿਕਾਰੀਆਂ ਨੂੰ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਪ੍ਰਭਾਵਸ਼ਾਲੀ ਅੰਤਰ ਏਜੰਸੀ ਤਾਲਮੇਲ ਅਤੇ ਬਹੁਪੱਧਰੀ ਸੁਰੱਖਿਆ ਗ੍ਰਿਡ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਸਾਲ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ, ਫੌਜ ਅਤੇ CAPF ਮੁਲਾਜ਼ਮਾਂ ਦੀ ਵਧੀ ਹੋਈ ਤੈਨਾਤੀ, ਪ੍ਰੋਜੈਕਟ ਹੌਕਾਈ ਤਹਿਤ ਤਕਨਾਲੋਜੀ ਆਧਾਰਿਤ ਚੌਤਰਫਾ ਨਿਗਰਾਨੀ, ਖੁਫੀਆ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ 24 ਘੰਟੇ ਨਿਗਰਾਨੀ ਸ਼ਾਮਿਲ ਏ। ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਸਿਆ ਕਿ ਇਸ ਸਮੇਂ ਦੌਰਾਨ ਰੋਜ਼ਾਨਾ ਕਰੀਬ 400 ਹੈਲੀਕਾਪਟਰ ਉਡਾਣਾਂ ਚਲਾਈਆਂ ਗਈਆਂ। ਮੰਤਰਾਲੇ ਨੇ ਇਹ ਵੀ ਦਸਿਆ ਕਿ 12,000 ਤੋਂ ਵੱਧ ਸ਼ਟਲ ਉਡਾਣਾਂ ਤੇ 67,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਮੰਤਰਾਲੇ ਨੇ ਵੀ ਦੱਸਿਆ ਕਿ 11,000 ਤੋਂ ਵੱਧ ਸ਼ਰਧਾਲੂਆਂ ਨੂੰ 2,000 ਤੋਂ ਵੱਧ ਚਾਰਟਰ ਉਡਾਣਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਚਾਰ ਧਾਮ ਖੇਤਰਾਂ ਨੂੰ ਸੁਰੱਖਿਅਤ, ਭਰੋਸੇਮੰਦ ਤੇ ਬਿਹਤਰ ਸੰਪਰਕ ਪ੍ਰਦਾਨ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲਾ ਕੀਤਾ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਸਮਝੌਤੇ ਬਾਰੇ ਅਨਿਸ਼ਚਿਤਤਾ ਵੱਧ ਗਈ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇੱਕ ਵਪਾਰਕ ਤੇਲ ਟੈਂਕਰ ਕੀਕੂ ਤੇ ਹੋਏ ਹਮਲੇ ਦੇ ਜਵਾਬ ਵਿੱਚ ਇਰਾਨੀ ਫੌਜੀ ਬੁਨਿਆਦੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਅੱਡਿਆਂ, ਡਰੋਨਾਂ ਤੇ ਬਾਰੂਦ ਦੀ ਸੁਰੰਗ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਦੋ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,430 ਹੋ ਗਈ ਏ। ਦੇਸ਼ ਵਿੱਚ 68,900 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਏ। ਖੇਡਾਂ ਵਿੱਚ ਗੋਆ ਦੇ 14 ਸਾਲਾ ਏਥਨ ਵਾਸ ਨੇ ਬੋਸਨੀਆ ਅਤੇ ਹਰਜ਼ੇਗੋਵੀਨਾ ਵਿੱਚ ਸਾਰਾਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡਮਾਸਟਰ ਨਾਮ ਹਾਸਲ ਕਰ ਲਿਆ ਅਤੇ ਉਹ ਭਾਰਤ ਦੇ 96ਵੇਂ ਸ਼ਤਰੰਜ ਗ੍ਰੈਂਡਮਾਸਟਰ ਬਣ ਕੇ ਨੇ। ਏਥਨ ਨੇ 10 ਗ੍ਰੈਂਡਮਾਸਟਰਾਂ ਨੂੰ ਪਿੱਛੇ ਛੱਡਦਿਆਂ ਇਹ ਖਿਤਾਬ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਉਧਰ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਦੇਵਿਕਾ ਸਿਹਾਗ ਨੂੰ ਡੈਨਮਾਰਕ ਦੀ ਲਾਈਨੇ ਕ੍ਰਿਸਟੋਫਰਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਤੇ ਅਮਰੀਕੀ ਫੌਜ ਨੇ

0: ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਨਮਸਕਾਰ, ਸਵੇਰ ਦੇ 9 ਵੱਜ ਚੁੱਕੇ ਨੇ। ਐਫ ਐਮ ਰੇਨਬੋ 'ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲੈਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸਟੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਤ ਤੌਰ 'ਤੇ ਸਵੀਕਾਰ ਕਰ ਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਗੋਆ ਦੇ 14 ਸਾਲਾ ਇਥਨਵਾਜ ਸਰਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨੌਮ ਹਾਸਿਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀ ਨਿਊਜ਼ ਡੀ ਭਾਰਤੀ ਡੀ ਇੰਡੀਆ ਅਤੇ ਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਦ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਦ ਭਾਰਤੀ ਲੁਧਿਆਣਾ ਅਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ
1: ਯਾਰ ਰਾਹੁਲ ਮੈਂ ਕਾਫੀ ਦਿਨ ਤੋਂ ਤੈਨੂੰ

0: ਦੇਖ ਰਿਹਾ ਤੂੰ ਕਾਫੀ ਬੁਝਿਆ ਬੁਝਿਆ ਜਿਹਾ ਉਦਾਸ ਉਦਾਸ ਜਿਹਾ ਲੱਗਦਾ ਹੈ, ਕੀ ਹੋ ਗਿਆ?
1: ਕੀ ਦੱਸਾਂ ਯਾਰ, ਕੰਮ ਦਾ ਪ੍ਰੈਸ਼ਰ ਇੰਨਾ ਨਾ, ਮੈਨੂੰ ਲੱਗਦਾ ਨਾ ਮੇਰੀ ਜ਼ਿੰਦਗੀ ਬੋਝਲ ਹੋ ਚੁੱਕੀ ਹੈ। ਹੁਣ ਤੂੰ ਹੀ ਦੱਸ ਮੈਂ ਇੱਦਾਂ ਦਾ ਕੀ ਕਰਾਂ ਕਿ ਜ਼ਿੰਦਗੀ 'ਚ ਬੁੱਲੇ ਲੁੱਟ ਸਕਾਂ ਅਤੇ ਸਕੂਨ ਨਾਲ ਰਵਾਂ।
0: ਲੈ ਮਿੱਤਰਾ, ਘਬਰਾਉਣ ਵਾਲੀ ਨਹੀਂ ਕੋਈ ਗੱਲ, ਆਪਣੇ ਕੋਲ ਇਹਦਾ ਵੀ ਇਹ ਹੱਲ।
1: ਕੀ?
0: ਜੇ ਤੂੰ ਚਾਹੁੰਦਾ ਹੈ ਤੇਰੀ ਰੂਹ ਨੂੰ ਮਿਲੇ ਸਕੂਨ ਤੇ ਕਰ ਮਿੱਤਰਾ FM ਰੇਨਬੋ ਨਿਊ ਟਿਊਨ।

ਚੋਰੀ ਅੱਖੀ ਤੂੰ ਤੱਕ ਤੇ ਨਾ ਨਾ ਪਾ ਦੁਨੀਆ ਨੂੰ ਸ਼ੱਕ ਤੇ ਨਾ ਨਾ ਇਸ਼ਕ ਦੇ ਰਾਹੀਂ ਪੈ ਗਿਆ ਏ ਜੇ ਇਸ਼ਕ ਦੇ ਰਾਹੀਂ ਪੈ ਗਿਆ ਏ ਜੇ ਹੁਣ ਦਿਲਾ ਤੂੰ ਥੱਕ ਤੇ ਨਾ ਨਾ ਮੁੜ ਜਾ ਤੈਨੂੰ ਆਖਾਂ ਮੁੜ ਜਾ ਤੈਨੂੰ ਆਖਾਂ ਮੋੜਾਂ ਉੱਤੇ ਡੱਕ ਤੇ ਨਾ ਨਾ ਸਾਡਾ ਪਿਆਰ ਤੂੰ ਨਿੱਤ ਅਜ਼ਮਾਏ ਸਾਡਾ ਪਿਆਰ ਤੂੰ ਨਿੱਤ ਅਜ਼ਮਾਏ ਤੈਨੂੰ ਸੱਜਣਾ ਪੱਕ ਤੇ ਨਾ ਨਾ ਚੋਰ ਅੱਖੀ ਤੂੰ ਤੱਕ ਤੇ ਨਾ ਨਾ ਪਾ ਦੁਨੀਆ ਨੂੰ ਸ਼ੱਕ ਤੇ ਨਾ ਨਾ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ 102.7 FM ਰੇਨਬੋ 103.6 ਮੈਗਾਹਰਟਸ ਨਾਲ ਦੀ ਨਾਲ ਨਿਊ ਜ਼ੋਨ AIR ਐਪ ਵਾਲੇ ਦੋਸਤਾਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਜੀ ਸਟੂਡੀਓ ਘੜੀ 'ਚ ਸਮਾਂ 9:06 ਔਰ 35 ਸੈਕਿੰਡ ਹੋ ਚੁੱਕੇ ਨੇ ਔਰ ਆਗਾਜ਼ ਹੋ ਚੁੱਕਾ ਹੈ ਤੁਹਾਡਾ ਮੇਰਾ ਸਭ ਦਾ ਫੇਵਰੇਟ ਵਾਲਾ ਪ੍ਰੋਗਰਾਮ ਦਾ ਜਿਹਦਾ ਨਾਮ ਹੈ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ ਅਤੇ ਇਸ ਪ੍ਰੋਗਰਾਮ 'ਚ ਜਨਾਬ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਚੰਗਾ ਲਿਖਦੇ ਹੋ ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਸ਼ਾਇਰੀ ਪੋਇਟਰੀ ਤੁਹਾਨੂੰ ਬੇਹੱਦ ਪਸੰਦ ਹੈ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਲਿਖ ਕੇ ਸਾਨੂੰ ਭੇਜ ਸਕਦੇ ਹੋ ਔਰ ਜੇਕਰ ਤੁਹਾਡੇ ਲਾਗੇ ਤੁਹਾਡੇ ਆਸ ਪੜੋਸ ਦੇ ਵਿੱਚ ਕੋਈ ਅਜਿਹਾ ਟੈਲੈਂਟ ਹੈ ਜਿਹੜਾ ਚੰਗਾ ਲਿਖਦਾ ਹੈ ਜਿਹੜਾ ਚੰਗਾ ਗਾਉਂਦਾ ਹੈ ਤਾਂ ਉਹ ਤੁਸੀਂ ਉਸ ਸੱਜਣ ਮਿੱਤਰ ਦੀ ਆਵਾਜ਼ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਚਾਹੇ ਤੁਸੀਂ ਉਹਨਾਂ ਦੀ ਆਵਾਜ਼ ਰਿਕਾਰਡ ਕਰਕੇ ਭੇਜ ਸਕਦੇ ਹੋ ਜਾਂ ਫਿਰ ਉਹਨਾਂ ਦੀ ਲਿਖਤ ਆਪ ਬੋਲ ਕੇ ਬਕਾਇਦਾ ਉਹਨਾਂ ਦਾ ਨਾਮ ਦੱਸ ਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਜੇਕਰ ਤੁਸੀਂ ਹਸਾਉਣਾ ਚਾਹੁੰਦੇ ਹੋ ਕਿਸੇ ਨੂੰ ਆਪਣੇ ਸੱਜਣ ਮਿੱਤਰ ਨੂੰ ਹਸਾਉਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲਬਾਤ ਦੇ ਨਾਲ ਕੋਈ ਹੱਸੇ ਕਿਸੇ ਦੇ ਬੋਲਾਂ ਦੇ ਉੱਪਰ ਮੁਸਕਾਨ ਆਏ ਤਾਂ ਤੁਸੀਂ ਹੱਸਦਾ ਹਸਾਉਂਦਾ ਹੋਇਆ ਕੋਈ ਜੋਕ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੋਈ ਚੁਟਕਲਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਦਿਮਾਗੀ ਕਸਰਤ ਕਰਾਉਣ ਵਾਲੀ ਕੋਈ ਬੁਝਾਰਤ ਕੋਈ ਅਖਾਣ ਕੋਈ ਮੁਹਾਵਰਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਤੁਹਾਡੀਆਂ ਕੁਝ ਉਹ ਮਿੱਠੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਪਿੰਡ ਦਾ ਤੁਹਾਡੇ ਸ਼ਹਿਰ ਦਾ ਕੋਈ ਇਤਿਹਾਸਿਕ ਪਿਛੋਕੜ ਤੁਹਾਡੇ ਲਾਗੇ ਕੋਈ ਇਤਿਹਾਸਿਕ ਜਗ੍ਹਾ ਹੈ ਇਤਿਹਾਸਿਕ ਸਥਾਨ ਹੈ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਹੋਰਨਾਂ ਦੋਸਤਾਂ ਮਿੱਤਰਾਂ ਨੂੰ ਵੀ ਸਾਡੇ FM ਰੇਨਬੋ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਥਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਅਤੇ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਸੋ ਫਿਲਹਾਲ ਮੈਂ ਇੱਕ ਬੁਝਾਰਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਔਰ ਇਸ ਬੁਝਾਰਤ ਦਾ ਜਵਾਬ ਵੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9855-10-10-27 'ਤੇ ਦੇ ਸਕਦੇ ਹੋ ਸੋ ਬੁਝਾਰਤ ਹੈ ਤਿੰਨ ਭੈਣਾਂ ਇੱਕ ਮਦਰੀ ਦੋ ਲੰਬੀਆਂ ਇੱਕ ਸਹਿਜ ਨਾਲ ਤੁਰਦੀ ਜਾਵੇ ਮਦਰੀ ਚੱਲਦੀ ਮੱਠੀ ਚਾਲ ਤੀਜੀ ਤੁਰਦੀ ਜਿਵੇਂ ਤੂਫਾਨ ਸੋ ਇੱਕ ਵਾਰ ਫਿਰ ਤੋਂ ਤਿੰਨ ਭੈਣਾਂ ਇੱਕ ਮਦਰੀ ਦੋ ਲੰਬੀਆਂ ਇੱਕ ਸਹਿਜ ਨਾਲ ਤੁਰਦੀ ਜਾਵੇ ਮਦਰੀ ਚੱਲਦੀ ਮੱਠੀ ਚਾਲ ਤੀਜੀ ਤੁਰਦੀ ਜਿਵੇਂ ਤੂਫਾਨ ਸੋ ਇਸ ਬੁਝਾਰਤ ਦਾ ਜਵਾਬ ਤੁਸੀਂ ਸਾਨੂੰ 9855-10-10-27 'ਤੇ ਦੇ ਸਕਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਜਿਹੜਾ ਇਹ ਮੈਸੇਜ ਪਹੁੰਚਾ ਸਕਦੇ ਹੋ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਹੋਵੋ ਸੋ ਫਿਲਹਾਲ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਹੋਇਆ ਇੱਕ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ ਹੋਇਆ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਕਹਿੰਦੇ ਨੇ ਕਿ ਜ਼ਿੰਦਗੀ ਦੇ ਮੈਂ ਕੁਝ ਖੂਬਸੂਰਤ ਪਲ ਜਿਹੜੇ ਨੇ ਆਪਣੇ ਖਾਸ ਸੱਜਣਾ ਮਿੱਤਰਾਂ ਦੇ ਨਾਲ ਗੁਜ਼ਾਰੇ ਨੇ ਪਰ ਲੋਕ ਉਹਨਾਂ ਨੂੰ ਵਕਤ ਕਹਿੰਦੇ ਨੇ ਪਰ ਮੈਂ ਉਹਨਾਂ ਨੂੰ ਜ਼ਿੰਦਗੀ ਕਹਿੰਦਾ ਸੋ ਬਾਕੀ ਜ਼ਿੰਦਗੀ ਵੀ ਉਹਨਾਂ ਦੇ ਨਾਲ ਹੀ ਲੱਗ ਸੋਹਣੀ ਲੱਗਦੀ ਹੈ ਜਿਹੜੇ ਤੁਹਾਡੇ ਰੂਹ ਤੋਂ ਹਾਣੀ ਹੋਣ ਜਿਹੜੇ ਤੁਹਾਡੇ ਰੂਹਾਂ ਦੇ ਮਹਿਰਮ ਹੋਣ ਦਿਲ ਦੇ ਮਹਿਰਮ ਹੋਣ ਜਿਹੜੇ ਤੁਹਾਡੀ ਦਿਲ ਦੀ ਗੱਲ ਜਾਣਦੇ ਹੋਣ ਉਹਨਾਂ ਸੱਜਣਾ ਮਿੱਤਰਾਂ ਦਾ ਜ਼ਿੰਦਗੀ ਦੇ ਵਿੱਚ ਹੋਣਾ ਹੀ

ਜ਼ਿੰਦਗੀ ਨੂੰ ਜ਼ਿੰਦਗੀ ਬਣਾਉਂਦਾ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚ ਚੁੱਕਿਆ ਹੋਇਆ ਪ੍ਰੋਗਰਾਮ ਦੇ ਵਿੱਚ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਪਹਿਲਾ ਵੋਇਸ ਮੈਸੇਜ ਦੇ ਨਾਲ ਕੌਣ ਜਨਾਬ ਐਂਟਰੀ ਮਾਰ ਚੁੱਕੇ ਨੇ, ਆਓ ਸੁਣਦੇ ਹਾਂ ਜੀ।

0: ਜੀ ਦੁਬਾਰਾ ਸੁਣਦੇ ਹਾਂ ਕਿ ਮੈਸੇਜ ਕਿਹਨਾਂ ਦੋਸਤਾਂ ਦਾ ਹੈ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਐਤਵਾਰ ਦੀ ਰਾਮ ਰਾਮ।

0: ਜੀ ਦੁਬਾਰਾ ਸੁਣਦੇ ਹਾਂ ਕਿ ਮੈਸੇਜ ਕਿਹਨਾਂ ਦੋਸਤਾਂ ਦਾ ਹੈ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਐਤਵਾਰ ਦੀ ਰਾਮ ਰਾਮ ਆਖਦਾ ਹੈ, ਸਵੀਕਾਰ ਕਰਿਆ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਦੀ ਕਮਾਨ ਸੰਭਾਲਣ ਦਾ ਜਿੰਮਾ ਉਸ ਆਰਜਨ ਦਿੱਤਾ ਗਿਆ ਜਿਨ੍ਹਾਂ ਦੀ ਪੰਜਾਬੀ ਬੋਲੀ ਬੜੀ ਸੁਥਰੀ ਤੇ ਸੁਨੱਖੀ ਹੈ। ਉਹਨਾਂ ਦਾ ਨਾਮ ਲਲਿਤ ਸੋਨੀ ਜੀ ਹੈ। ਲਲਿਤ ਸੋਨੀ ਜੀ, ਆਪ ਜੀ ਨੂੰ ਜੀਆਂ ਆਖਦਾ ਹਾਂ ਅਤੇ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ
0: ਜੀ। ਬਹੁਤ ਬਹੁਤ ਸ਼ੁਕਰੀਆ।
1: ਵੰਦਨਾ ਪ੍ਰੋਗਰਾਮ ਵਿੱਚ ਸਾਨੂੰ ਸਾਰਿਆਂ ਨੂੰ ਭਗਤੀ ਨਾਲ ਜੋੜਿਆ ਤੇ ਗੁੱਡ ਮਾਰਨਿੰਗ ਲੰਦਰ ਵਿੱਚ ਫੀਫਾ ਦੀ ਜਾਣਕਾਰੀ, ਮੌਸਮ ਦੀ ਜਾਣਕਾਰੀ ਤੇ ਮਹਿਲਾ ਕ੍ਰਿਕਟ ਬਾਰੇ ਵੀ ਜਾਣਕਾਰੀ ਦਿੱਤੀ ਤੇ ਮਹਿਲਾ ਕ੍ਰਿਕਟ ਨੂੰ ਸ਼ੁਭਕਾਮਨਾਵਾਂ ਦੇ ਕੇ ਮੋਟੀਵੇਟ ਕੀਤਾ। ਅੱਜ ਆਪ ਜੀ ਨਾਲ ਇੱਕ ਬੁੱਲੇ ਸ਼ਾਹ ਜੀ ਦੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ। ਮੈਨੂੰ ਆਪਣੇ ਕੰਨ ਉਧਾਰੇ ਦਿਓ ਜੀ। ਬੁੱਲੇ ਸ਼ਾਹ ਜੀ ਮਸਤੀ ਵਿੱਚ ਬੈਠੇ ਹੋਏ ਸੀ। ਮਸਤੀ ਵਿੱਚ ਪਤਾ ਨਹੀਂ ਦਿਮਾਗ 'ਚ ਕੀ ਵਿਚਾਰ ਆਇਆ ਤੇ ਉਹਨਾਂ ਦੇ ਮੂੰਹ 'ਚੋਂ ਬੇਸਾਖਤਾ ਹੀ ਇਹ ਗੱਲ ਨਿਕਲੀ, ਅਗਲੀ ਤੋਂ ਨਾ ਪਿਛਲੀ ਤੋਂ ਮੈਂ ਸਦਕੇ ਜਾਵਾਂ ਵਿਚਲੀ ਤੋਂ। ਉਹਨਾਂ ਦੇ ਕੋਲੋਂ ਤਿੰਨ ਔਰਤਾਂ ਲੰਘਦੀਆਂ ਪਈਆਂ ਸੀ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤੇ ਵਿਗੜ ਗਈਆਂ ਤੇ ਬੁੱਲੇ ਸ਼ਾਹ ਨੂੰ ਬੁਰਾ ਭਲਾ ਕਹਿਣ ਲੱਗ ਪਈਆਂ। ਜਦੋਂ ਬੁੱਲੇ ਸ਼ਾਹ ਜੀ ਦੀ ਤਾੜੀ ਖੁੱਲੀ ਤੇ ਉਹ ਬੋਲੇ, ਬੀਬੀ ਉਹ ਕੀ ਹੋਇਆ? ਔਰਤਾਂ ਬੋਲੀਆਂ, ਅਸੀਂ ਤਿੰਨ ਸਹੇਲੀਆਂ ਹਾਂ, ਤੁਸੀਂ ਇਹ ਕਿਉਂ ਆਖਿਆ ਕਿ ਅਗਲੀ ਔਰਤ ਵੀ ਚੰਗੀ ਨਹੀਂ ਲੱਗਦੀ ਤੇ ਪਿਛਲੀ ਔਰਤ ਵੀ ਚੰਗੀ ਨਹੀਂ ਲੱਗਦੀ, ਬਸ ਵਿਚਕਾਰਲੀ ਔਰਤ ਤੋਂ ਸਦਕੇ ਜਾ ਰਹੇ ਹੋ? ਬੁੱਲੇ ਸ਼ਾਹ ਜੀ ਬੋਲੇ, ਉਹ ਬੀਬੀ ਉਹ ਮੈਂ ਤੇ ਤੁਹਾਨੂੰ ਵੇਖਿਆ ਤੱਕ ਨਹੀਂ। ਔਰਤਾਂ ਫਿਰ ਬੋਲੀਆਂ, ਫਿਰ ਇਸ ਗੱਲ ਦਾ ਮਤਲਬ ਕੀ ਏ? ਬੁੱਲੇ ਸ਼ਾਹ ਜੀ ਬੋਲੇ, ਇਹ ਗੱਲ ਕਹਿਣ ਤੋਂ ਇਹ ਭਾਵ ਹੈਗਾ ਏ ਕਿ ਨਾ ਤੇ ਪਹਿਲੀ ਉਮਰ ਬਚਪਨ ਵਾਲੀ ਵਧੀਆ ਏ ਤੇ ਨਾ ਹੀ ਪਿਛਲੀ ਉਮਰ ਬੁਢਾਪੇ ਵਾਲੀ ਵਧੀਆ ਏ। ਬੁਢਾਪੇ ਦੀ ਉਮਰ ਵਿੱਚ ਬਿਮਾਰੀਆਂ ਲੱਗ ਜਾਂਦੀਆਂ, ਹੱਥ ਪੈਰ ਕੰਮ ਨਹੀਂ ਕਰਦੇ। ਉਮਰ ਜਵਾਨੀ ਵਾਲੀ ਜੋ ਵਿਚਲੀ ਉਮਰ ਹੈ ਉਹ ਵਧੀਆ ਹੈ। ਇਸ ਉਮਰ ਵਿੱਚ ਘਰ ਗ੍ਰਿਸ਼ਤੀ ਨੂੰ ਵੀ ਸੰਭਾਲਦਾ ਹੈ ਤੇ ਆਪਣੇ ਰੱਬ ਦਾ ਨਾਮ ਵੀ ਜਪ ਸਕਦਾ ਹੈ। ਤਿੰਨਾਂ ਔਰਤਾਂ ਨੂੰ ਸਮਝ ਆਈ ਤੇ ਉਹ ਫਿਰ ਉਹ ਗਈਆਂ। ਉੱਥੇ ਇਹ ਗੱਲ ਹੋਰ ਚੰਗੀ ਤਰ੍ਹਾਂ ਸਮਝ ਆ ਜਾਵੇ। ਚਾਰ ਲਾਈਨਾਂ ਸੁਣੋ ਜੀ। ਭਜਨ ਕਰ ਉਮਰ ਜਵਾਨੀ ਮੇਂ, ਬੁਢਾਪਾ ਕਿਸਨੇ ਦੇਖਾ ਹੈ, ਬੁਢਾਪੇ ਮੇਂ ਬਹਿਰੇ ਹੋ ਜਾਓਗੇ, ਭਜਨ ਤੁਮ ਸੁਣ ਨਾ ਪਾਓਗੇ। ਭਜਨ ਸੁਣੋ ਉਮਰ ਜਵਾਨੀ ਮੇਂ, ਬੁਢਾਪਾ ਕਿਸਨੇ ਦੇਖਾ ਹੈ, ਬੁਢਾਪੇ ਮੇਂ ਲੰਗੜੇ ਹੋ ਜਾਓਗੇ, ਤੀਰਥ ਤੁਮ ਕਰ ਨਾ ਪਾਓਗੇ। ਤੀਰਥ ਕਰ ਉਮਰ ਜਵਾਨੀ ਮੇਂ, ਬੁਢਾਪਾ ਕਿਸਨੇ ਦੇਖਾ ਹੈ, ਬੁਢਾਪੇ ਮੇਂ ਅੰਧੇ ਹੋ ਜਾਓਗੇ, ਦਰਸ਼ ਤੁਮ ਕਰ ਨਾ ਪਾਓਗੇ। ਦਰਸ਼ ਕਰੋ ਉਮਰ ਜਵਾਨੀ ਮੇਂ, ਬੁਢਾਪਾ ਕਿਸਨੇ ਦੇਖਾ ਹੈ, ਸਵਾਸ ਸਵਾਸ ਸਿਮਰੋ ਗੋਵਿੰਦ, ਮਨ ਅੰਤਰ ਕੀ ਉਤਰੇ ਚਿੰਤ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ
0: ਜੀ। ਉਹਦੇ ਚੰਦਰ ਦੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪ੍ਰੋਗਰਾਮਾਂ ਦਾ ਸਾਰ ਦਾ ਬਿਆਨ ਕਰਦੇ ਹੋਏ ਨਾਲ ਦੀ ਨਾਲ ਜਿਹੜਾ ਤੁਸੀਂ ਮੋਟੀਵੇਟ ਕਰਕੇ ਜਾਂਦੇ ਹੋ, ਬਾ ਕਮਾਲ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਾਕੀ ਜਵਾਨੀ ਜਿਹੜੀ ਹੈ ਇਸ ਵਕਤ ਉਹਨੂੰ ਚੰਗੇ ਲੇਖੇ ਚੰਗੇ ਕੰਮ ਦੇ ਵਿੱਚ ਲਾਉਣਾ ਜਿਹੜਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਨਸ਼ਿਆਂ ਤੋਂ ਗੁਰੇਜ਼ ਕਰਦੇ ਹੋਏ ਖੇਡਾਂ ਦੇ ਵੱਲ, ਪੜ੍ਹਾਈ ਦੇ ਵੱਲ ਔਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨ ਦੇ ਵੱਲ ਜ਼ਿਆਦਾ ਫੋਕਸ ਹੋਣਾ ਚਾਹੀਦਾ ਹੈ। ਸੋ ਜਵਾਨੀ ਦੇ ਵਿੱਚ ਕੀਤੀ ਹੋਈ ਮਿਹਨਤ ਬੁਢਾਪੇ ਦੇ ਵਿੱਚ ਜਿਹੜੀ ਹੈ ਤੁਹਾਡੇ ਕੰਮ ਆਏਗੀ। ਜਵਾਨੀ ਦੇ ਵਿੱਚ ਬਣਾਇਆ ਹੋਇਆ ਨਾਮ ਤਾਂ ਉਮਰ ਤੁਹਾਡੇ ਨਾਲ ਰਹੇਗਾ। ਜਵਾਨੀ ਦੇ ਵਿੱਚ ਜਿਹੜੀ ਕੀਤੀ ਹੋਈ ਮਿਹਨਤ ਉਹ ਤੁਹਾਡੀ ਬਾਕੀ ਲੋਕਾਂ ਦੇ ਲਈ ਮਿਸਾਲ ਬਣੇਗੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਦੇਖਦੇ ਹਾਂ ਦੋਸਤ ਕੀ ਕਹਿ ਰਹੇ ਨੇ ਇਸ ਵੋਇਸ ਮੈਸੇਜ ਵਿੱਚ।
2: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ।
2: ਮੇਰੀ ਵਾਈਫ ਸ਼ਰਮਜੀਤ ਕੌਰ ਗਿੱਲ
0: ਜੀ।
2: ਐਫ ਐਮ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਦਾ ਨਮਸਕਾਰ। ਤੇ ਸਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਆਉਂਦੇ ਹੈ, ਬਹੁਤ ਵਧੀਆ ਪ੍ਰੋਗਰਾਮ ਕਰਦੇ ਹੈ, ਤੁਹਾਡੀ ਸ਼ੈਰੋ ਸ਼ਾਇਰੀ ਦਿਲ ਨੂੰ ਛੂਹ ਜਾਂਦੀ ਹੈ। ਤੇ ਏਦਾਂ ਹੀ ਆਉਂਦੇ ਰਹੋ ਤੇ ਸ਼ੈਰੋ ਸ਼ਾਇਰੀ ਕਰਦੇ ਰਹੋ ਤੇ ਸਾਨੂੰ ਸੁਣਾਉਂਦੇ ਰਹੋ। ਇੱਕ ਛੋਟਾ ਜਿਹਾ ਸੌਂਗ
0: ਜੀ ਜੀ ਆਉਣ ਦਿਓ।
2: ਮੰਡੀ ਵਿੱਚ ਜਾ ਕੇ ਚੇਤਾ ਘਰ ਦਾ ਭੁਲਾ

ਵੀ ਨਾ ਭੁੱਲ ਦਾ ਖਿਆਲ ਨੀ ਮਜਾਜਣੇ ਮਜਾਜਣੇ ਔਖੀ ਸੌਖੀ ਕੱਟ ਦੀ ਨਚਾਰਨੀ ਮਜਾਜਣੇ ਔਖੀ ਸੌਖੀ ਕੱਟ ਦੀ ਨਚਾਰੂਜਿਆ ਚ ਰਾਗ ਵਾਂਗੂ ਰਹਿੰਦਾ ਸਦਾ ਮੁੱਖ ਹੋ ਗਿਆ ਜਦੋਂ ਦਾ ਸਾਥੋਂ ਵੱਖ ਵੇ ਹੋ ਗਿਆ ਜਦੋਂ ਦਾ ਸਾਥੋਂ ਵੱਖ ਵੇ ਮਿੱਠੀ ਮਿੱਠੀ ਠੰਡ ਲੱਗੇ ਕੱਲੀ ਨੂੰ ਰਜਾਈ ਵਿੱਚ ਲੱਗੇ ਪੈੜੀ ਚੰਦਰੀ ਨਾ ਅੱਖ ਵੇ ਲੱਗੇ ਪੈੜੀ ਚੰਦਰੀ ਨਾ ਅੱਖ ਵੇ ਭੈਣ ਜੋਤ ਕਾਲਾ ਰਾਹਾਂ ਤੱਕ ਦੀ ਦਲੀਜਾ ਵੱਲ ਆਊ ਅੱਜ ਮੇਰਾ ਸਰਦਾਰ ਪੱਲੇਦਾਰਾ ਵੇ ਪੱਲੇਦਾਰਾ ਬੋਲਣਾ ਐਸਾ ਨੀ ਤੇਰੇ ਨਾ ਜਿੰਨੇ ਦਿਨ ਹੁੰਦਾ ਬਿੱਲੋ ਸੀਜਨ ਦਾ ਟੈਮ ਕਦੇ ਸੋਹਣੀਏ ਸਵਾਬ ਨਾਲ ਨਾਈਦਾ ਸੋਹਣੀਏ ਸਵਾਬ ਨਾਲ ਨਾਈਦਾ ਜਦੋਂ ਕਿਤੇ ਲੱਗੇ ਨਹਾਉਣ ਦਾ ਨਾ ਟੈਮ ਵਾੜ ਲਿਬੜੇ ਰਜਾਈਆਂ ਵਿੱਚ ਜਾਈਦਾ ਲਿਬੜੇ ਰਜਾਈਆਂ ਵਿੱਚ ਜਾਈਦਾ ਇੱਕ ਦੂਜੇ ਤਾਈ ਪੈਰੇ ਚੰਦਰੇ ਮਖੌਲ ਕਰ ਅਸੀਂ ਤਾਂ ਵਖਤ

ਜੀ ਮੈਂ ਕਿ ਮਜਾਜਣ ਜਿਹੜਾ ਆ ਦੋ ਚਾਰ ਦਿਨ ਔਖੇ ਕੱਟ ਲਏਗੀ, ਪਰ ਜਿਹੜਾ ਆ ਜਿੱਦਾਂ ਤੁਸੀਂ ਦੱਸਦੇ ਪਏ ਹੋ ਵੀ ਕਈ ਕਈ ਮਹੀਨੇ ਤੁਸੀਂ ਨਹਾਉਂਦੇ ਨਹੀਂ ਹੈ, ਇਸ ਕਰਕੇ ਫਿਰ ਮਜਾਜਣ ਜਿਹੜੀ ਆ ਤੁਹਾਡੇ ਕੋਲੋਂ ਦੂਰ ਭੱਜ ਜਾਏਗੀ। ਸੋ ਛੇਤੀ ਛੇਤੀ ਨਾ ਲਿਆ ਕਰੋ ਜਨਾਬ, ਗਰਮੀ ਬਹੁਤ ਹੈ। ਸੋ 102.7 FM ਰੇਨਬੋ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚ ਚੁੱਕੇ ਨੇ। ਨਾਲ ਦੀ ਨਾਲ ਦੱਸ ਦਈਏ ਕਿ ਸਾਡੇ ਦੋਸਤ ਸਾਨੂੰ ਬਹੁਤ ਦੂਰੋਂ ਦੂਰੋਂ ਮੈਸੇਜ ਕਰ ਰਹੇ ਨੇ, ਔਰ ਤੁਸੀਂ ਵੀ ਜਨਾਬ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਉਸ ਦੀਆਂ ਚੰਦ ਲਾਈਨਾਂ ਬੋਲ ਕੇ ਗਾ ਕੇ ਸਾਡੇ ਤੱਕ ਪਹੁੰਚਾ ਸਕਦੇ ਹੋ। ਔਰ ਤੁਹਾਡੇ ਕੋਲ ਕੋਈ ਬੁਜ਼ਾਰਤ ਹੈ ਤਾਂ ਤੁਸੀਂ ਉਸ ਬੁਜ਼ਾਰਤ ਨੂੰ ਸਾਂਝਾ ਕਰ ਸਕਦੇ ਹੋ, ਜਿਹੜੀ ਬੁਜ਼ਾਰਤ ਮੈਂ ਪਾਈ ਸੀ ਉਹਦਾ ਜਵਾਬ ਤੁਸੀਂ ਦੇ ਸਕਦੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਇਸ ਮੈਸੇਜ ਨੂੰ ਰੀਡ ਕਰਦੇ ਹਾਂ ਅਤੇ ਉਸ ਤੋਂ ਬਾਅਦ ਚੱਲਾਂਗੇ ਇੱਕ ਖੂਬਸੂਰਤ ਗੀਤ ਵੱਲ। ਸਰ ਰਾਮ ਪਿਆਰੀ ਰਾਣੀ ਗੁਰਮੀਤ ਦੀਪਾ ਪਿੰਡ ਕਰਮਗੜ੍ਹ ਛਤਰਾਂ ਤੋਂ ਮੈਸੇਜ ਭੇਜ ਰਹੇ ਹਾਂ ਜੀ, ਸਾਡਾ ਮੈਸੇਜ ਜ਼ਰੂਰ ਪੇਸ਼ ਕਰਿਓ, ਸਤਿ ਸ਼੍ਰੀ ਅਕਾਲ। ਤੁਸੀਂ ਲਿਖ ਦਿੱਤਾ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ। ਸੋ ਮੈਡਮ ਜੀ ਨਹੀਂ, ਇੱਧਰ ਸਰ ਜੀ ਬੈਠੇ ਹੋਏ ਨੇ। ਚਲੋ ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚ ਗਿਆ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਲਿਖਿਆ ਹੈ ਵੀ ਕਿਸੇ ਦੀਆਂ ਗੱਲਾਂ ਨੂੰ ਦਿਲ 'ਤੇ ਲਗਾਉਣ ਦੀ ਬਜਾਏ ਆਪਣੇ ਮਕਸਦ 'ਤੇ ਧਿਆਨ ਲਗਾਓ, ਲੋਕ ਤਾਂ ਕਮੀਆਂ ਲੱਭਣਗੇ ਹੀ। ਸੋ ਬਾਕੀ ਸੱਚੀ ਗੱਲ ਹੈ ਵੀ ਆਪਣੇ ਜਿਹੜਾ ਤੁਸੀਂ ਕੰਮ ਕਰਦੇ ਹੋ ਉਸ ਕੰਮ ਦੇ ਉੱਪਰ ਪੂਰਾ ਧਿਆਨ ਲਗਾ ਕੇ ਕੰਮ ਕਰੋ ਅਤੇ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਲੋਕ ਤੁਹਾਨੂੰ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਰੋਗੇ, ਲੋਕ ਤੁਹਾਨੂੰ ਉਦੋਂ ਵੀ ਕਹਿਣਗੇ ਜਦੋਂ ਤੁਸੀਂ ਉਸ ਕੰਮ ਨੂੰ ਕਰ ਰਹੇ ਹੋਵੋਗੇ, ਪਰ ਜਦੋਂ ਤੁਸੀਂ ਉਸ ਕੰਮ ਦੇ ਵਿੱਚ ਸਫਲਤਾ ਹਾਸਲ ਕਰ ਲਓਗੇ, ਲੋਕ ਉਦੋਂ ਵੀ ਕਹਿਣਗੇ, ਪਰ ਉਹਨਾਂ ਦੇ ਕਹਿਣ ਦਾ, ਬੋਲਣ ਦਾ ਤਰੀਕਾ ਜਿਹੜਾ ਹੈ ਉਹ ਬਦਲ ਜਾਏਗਾ। ਸੋ ਇੱਕ ਹੋਰ ਵਿਚਾਰ ਇਹਨਾਂ ਨੇ ਭੇਜਿਆ ਵੀ ਕਿਸੇ ਨੂੰ ਖੁਸ਼ ਕਰਨ ਦੇ ਲਈ ਆਪਣੀ ਖੁਸ਼ੀ ਕਦੇ ਨਾ ਗਵਾਓ, ਜੋ ਤੁਹਾਡੀ ਕਦਰ ਕਰਦਾ ਹੈ ਉਹ ਤੁਹਾਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦੇਵੇਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵਾਕਈ ਜਿਹੜੇ ਇਨਸਾਨ ਤੁਹਾਨੂੰ ਦਿਲ ਤੋਂ ਚਾਹੁੰਦੇ ਨੇ ਉਹ ਤੁਹਾਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਣਗੇ, ਉਹ ਤੁਹਾਡੇ ਨਾਲ ਰਹਿਣਗੇ। ਬਾਕੀ ਅੱਜ ਜਿਹੜੀ ਅਸੀਂ ਗੱਲਬਾਤ ਕੀਤੀ ਆ ਔਰ ਚਿੰਤਾ, ਡਿਪਰੈਸ਼ਨ, ਐਂਗਜ਼ਾਇਟੀ ਦੀ ਗੱਲ ਕੀਤੀ ਆ, ਉਹਦੇ ਵਿੱਚ ਵੀ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਇਹੀ ਦੱਸਿਆ ਕਿ ਜੇਕਰ ਇਨਸਾਨ ਇਕਲਾਪਾ ਰਹਿੰਦਾ ਹੈ, ਇਕੱਲਾ ਰਹਿੰਦਾ ਹੈ, ਤਾਂ ਉਸ ਇਨਸਾਨ ਨੂੰ ਜਿਹੜਾ ਆ ਸਮਝਣਾ ਚਾਹੀਦਾ, ਉਸ ਇਨਸਾਨ ਦੇ ਕੋਲ ਜਾ ਕੇ ਵਕਤ ਬਿਤਾਉਣਾ ਚਾਹੀਦਾ, ਉਸ ਇਨਸਾਨ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਾ ਚਾਹੀਦਾ। ਸੋ ਆਪਣਿਆਂ ਲਈ ਔਰ ਆਪਣੇ ਆਪ ਦੇ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ, ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ, ਇਸ ਕਰਕੇ ਇਸ ਨੂੰ ਹੱਸ ਖੇਡ ਕੇ ਜਿਹੜਾ ਆ ਬਿਤਾਇਆ ਜਾਣਾ ਚਾਹੀਦਾ ਹੈ, ਤਾਂ ਹੀ ਜ਼ਿੰਦਗੀ ਦਾ ਅਸੀਂ ਆਨੰਦ ਮਾਣ ਸਕਦੇ ਹਾਂ। ਫਿਲਹਾਲ ਅਗਲੇ ਖੂਬਸੂਰਤ ਗੀਤ ਦਾ ਆਨੰਦ ਤੁਸੀਂ ਮਾਣੋਗੇ ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਦਿਲ ਆਪਣਾ ਪੰਜਾਬੀ ਦੀਆਂ ਖੂਬਸੂਰਤ ਗੱਲਾਂ ਬਾਤਾਂ ਦੇ ਨਾਲ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਡੀਡੀ ਨਿਊਜ਼ ਡੀਡੀ ਭਾਰਤੀ ਡੀਡੀ ਇੰਡੀਆ ਅਤੇ ਡੀਡੀ ਕਿਸਾਨ ਚੈਨਲ 'ਤੇ ਵੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬ

ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, FM 100.6 ਮੈਗਾ ਹਰਟਸ ਵਿਵਿਧ ਭਾਰਤੀ, FM 103.6 ਮੈਗਾ ਹਰਟਸ ਅੰਮ੍ਰਿਤਸਰ, FM 100.9 ਮੈਗਾ ਹਰਟਸ, FM 100.8 ਮੈਗਾ ਹਰਟਸ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ।

0: 102.7 FM Rainbow 103.6 MHz ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ 'ਤੇ ਸਮਾਂ ਜਨਾਬ 9:26 ਔਰ 20 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਅਜੇ ਵੀ ਤਕਰੀਬਨ ਸਾਡੇ ਕੋਲ 34 ਮਿੰਟ ਦਾ ਸਮਾਂ ਬਾਕੀ ਹੈ। ਫਟਾਫਟ ਤੁਸੀਂ ਮੈਸੇਜ ਭੇਜ ਸਕਦੇ ਹੋ 9855101027 'ਤੇ। ਸੋ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਵੀ ਜਦੋਂ ਤੁਸੀਂ ਮੈਸੇਜ ਭੇਜਦੇ ਹੋ ਵੀ ਪਲੀਜ਼ ਸਾਨੂੰ ਹੈਲੋ ਹਾਏ ਦਾ ਗੁੱਡ ਮਾਰਨਿੰਗ ਦਾ ਮੈਸੇਜ ਨਾ ਭੇਜਿਆ ਜਾਏ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਟੈਲੈਂਟ ਨੂੰ ਜਿਹੜਾ ਆ ਉਹ ਸਾਂਝਾ ਕਰੀਦਾ ਆ ਆਪਣੇ ਦੋਸਤਾਂ ਤੱਕ, ਖਾਸ ਜਿਹੜਾ ਟੈਲੈਂਟ ਆ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਹੈ। ਜੇਕਰ ਤੁਸੀਂ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਤੁਹਾਡੀਆਂ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੋਈ ਮਿੱਠੀਆਂ ਯਾਦਾਂ ਨੇ, ਜਾਂ ਫਿਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ, ਜਾਂ ਫਿਰ ਤੁਹਾਡੇ ਕੋਲ ਕੋਈ ਹਸਾਉਣ ਵਾਲਾ ਗੁਦਗੁਦਾਉਣ ਵਾਲਾ ਚੁਟਕਲਾ ਹੈ, ਜਾਂ ਫਿਰ ਕੋਈ ਲੋਕ ਗੀਤ ਜਾਂ ਲੋਕ ਮੁਹਾਵਰੇ ਜਾਂ ਲੋਕ ਬੋਲੀਆਂ ਦੇ ਵਿੱਚ ਤੁਹਾਡੇ ਨੇ ਕੋਈ ਜ਼ਿਹਨ ਦੇ ਵਿੱਚ ਬੋਲੀਆਂ ਨੇ, ਤੇ ਤੁਸੀਂ ਉਸ ਨੂੰ ਵੀ ਸਾਂਝਾ ਕਰ ਸਕਦੇ ਹੋ। ਜਾਂ ਪੰਜਾਬੀ ਸੱਭਿਆਚਾਰ ਦੇ ਬਾਰੇ ਤੁਹਾਡਾ ਕੀ ਰਾਏ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ। ਔਰ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਚੀਜ਼ਾਂ ਜੇਕਰ ਅਜੇ ਵੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਹੈ, ਉਹ ਪੁਰਾਣੀਆਂ ਚੀਜ਼ਾਂ, ਉਹਨਾਂ ਦੀ ਫੋਟੋਗ੍ਰਾਫ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਇੱਕ ਵੋਇਸ ਮੈਸੇਜ, ਇੱਕ ਵੋਇਸ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ, ਇੱਕ ਡਾਇਲੋਗ ਤੁਹਾਨੂੰ ਸੁਣਾਉਣ ਜਾ ਰਿਹਾ, ਔਰ ਤੁਸੀਂ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰਾਂ ਦੀ ਇਹ ਆਵਾਜ਼ ਹੈ, ਆਓ ਸੁਣਦੇ ਹਾਂ।
1: ਉਹ ਤੁਸੀਂ ਕੱਲ ਰਾਤੀ ਆਉਣਾ ਸੀ,
2: ਰਾਤੀ ਚਾਚਾ ਕੀ ਕਹਿੰਦੇ ਆ ਵੀ ਡੁੱਬਦਾ ਸੂਰਜ ਵੇਖਣ ਚਲ ਗਏ, ਮੁੜ ਕੇ ਸੂਰਜ ਆਪਣੇ ਘਰ ਜਾ ਕੇ ਸੌਂ ਗਿਆ, ਅਸੀਂ ਆਪਣੇ ਘਰ ਜਾ ਕੇ ਸੌਂ ਗਏ। ਉਹ ਕਮਲਿਓ, ਸੂਰਜ ਨਹੀਂ ਕਿਤੇ ਜਾਂਦਾ, ਜਦੋਂ ਇੱਥੇ ਡੁੱਬਦਾ ਤੇ ਕਿਸੇ ਹੋਰ ਮੁਲਕ ਚੜ ਜਾਂਦਾ। ਉਹ ਅਸਲ ਚ ਧਰਤੀ ਜਿਹੜੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। ਇਹਨਾਂ ਨੂੰ ਯਕੀਨ ਹੀ ਨਹੀਂ ਧਰਤੀ ਘੁੰਮਦੀ। ਚਾਚਾ ਜੇ ਧਰਤੀ ਘੁੰਮਦੀ ਹੋਵੇ ਤੇ ਅਸੀਂ ਭੋਂ ਖਾ ਕੇ ਨਾ ਡਿੱਗਦੇ ਫਿਰ
3: ਕੀੜੇ
2: ਕਰਤੀ ਧਰਤੀ ਘੁੰਮਦੀ ਆ। ਚਾਚਾ ਪਹਿਲਾਂ ਤੇਰੇ ਕੋਈ ਗੱਲ ਮੰਨਦਾ ਨੀ ਹੁੰਦਾ, ਹੁਣ ਤੇਰੇ ਕੋਲ 4 ਪੈਸੇ ਆ ਗਏ, ਹੁਣ ਜੋ ਮਰਜ਼ੀ ਮਨਾ ਲਾ। ਹੈ ਹੁਣ ਤੂੰ ਕਹੇਗਾ ਘੁੰਮਦੀ ਤੇ ਘੁੰਮਦੀ ਆ, ਤੂੰ ਕਹੇਗਾ ਖਲੋਤੀ ਤੇ ਖਲੋਤੀ
3: ਆ,
2: ਹੁਣ ਤੂੰ ਕਹੇਗਾ ਨਾ ਸੌਂਦੀ ਆ ਤੇ ਸੌਂਦੀ ਆ,
3: ਖੜੀਆਂ ਤੇ ਖੜੀਆਂ, ਬੈਠੀਆਂ ਤੇ ਬੈਠੀਆਂ।
0: ਜੀ ਦੋਸਤੋ, ਦੱਸ ਸਕਦੇ ਹੋ ਕਿ ਇਹ ਆਵਾਜ਼ ਕਿਹਨਾਂ ਕਲਾਕਾਰਾਂ ਦੀ ਹੈ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਡਾਇਲੋਗ ਲਿਆ ਗਿਆ? ਤੁਸੀਂ ਸਾਨੂੰ 9855101027 ਸਾਡਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸਾਨੂੰ ਦੱਸ ਸਕਦੇ ਹੋ।

0: ਸੋ ਇੱਕ ਹੋਰ ਵੋਇਸ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਔਰ ਇਸ ਵੋਇਸ ਮੈਸੇਜ ਦੇ ਵਿੱਚ ਸਾਨੂੰ ਕੀ ਲਿਖਿਆ ਹੈ ਆਓ ਦੇਖਦੇ ਹਾਂ। ਲਿਖਿਆ ਨੇ ਕਿ ਰਿਸ਼ਤਾ ਉਹ ਨਹੀਂ ਹੁੰਦਾ ਜੋ ਦੁਨੀਆ ਨੂੰ ਦਿਖਾਇਆ ਜਾਂਦਾ ਹੈ, ਰਿਸ਼ਤਾ ਉਹ ਹੁੰਦਾ ਹੈ ਜਿਹੜਾ ਦਿਲ ਤੋਂ ਨਿਭਾਇਆ ਜਾਂਦਾ ਹੈ। ਕਹਿੰਦੇ ਕਿ ਕਹਿਣ ਦੇ ਨਾਲ ਕੋਈ ਆਪਣਾ ਨਹੀਂ ਹੁੰਦਾ, ਆਪਣਾ ਉਹ ਹੁੰਦਾ ਹੈ ਜਿਸ ਨੂੰ ਦਿਲ ਤੋਂ ਅਪਣਾਇਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਾਨੂੰ ਮੈਸੇਜ ਭੇਜਿਆ ਸੀ, ਲਿਖ ਰਹੇ ਨੇ ਗੁੱਡ ਮਾਰਨਿੰਗ ਜੀ, ਹੈਪੀ ਸੰਡੇ, ਹੈਵ ਏ ਨਾਈਸ ਡੇ। ਸਾਨੂੰ ਮੈਸੇਜ ਕਰ ਰਹੇ ਸੀਗੇ ਸੁਨੀਲ ਕੁਮਾਰ, ਜੰਮੂ ਐਂਡ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਔਰ ਇਹਨਾਂ ਨੇ ਇੱਕ ਹੋਰ ਵੋਇਸ ਮੈਸੇਜ ਦੀ ਜਗ੍ਹਾ ਇੱਕ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਹੈ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ।
1: ਕਹਿੰਦਾ ਭੈਣ ਭਰਾ, ਭੈਣ ਭਰਾ ਦਾ ਰਿਸ਼ਤਾ ਇੱਕ ਇੱਦਾਂ ਦਾ ਰਿਸ਼ਤਾ ਜੇ ਕੋਈ ਸਮਝੇ ਜਿਹਦਾ ਕੋਈ ਮੁੱਲ

0: ਉਹਦੇ ਬਾਪ ਵਰਗੇ ਹੀ ਹੁੰਦਾ। ਮਾਂ ਬਾਪ ਤੋਂ ਬਾਅਦ ਜੇ ਕੋਈ ਇੱਕ ਯਕੀਨ ਕਰਨ ਦੇ ਕਾਬਲ ਰਿਸ਼ਤਾ ਤਾਂ ਉਹ ਇੱਕ ਭਰਾ ਦਾ ਰਿਸ਼ਤਾ। ਕਦੀ ਇੱਕੋ ਕੁੱਖ ਦੇ ਜੰਮੇ ਜਾਏ ਰਿਸ਼ਤੇ ਰੱਬ ਨੇ ਪਾਕ ਬਣਾਏ, ਨੈਣ ਨਕਸ ਵੀ ਮਿਲਦੇ ਨੇ। ਇਕੱਠੇ ਖੇਡਾਂ ਖੇਡੀਆਂ ਆਪਾਂ ਵੀਰਾ ਵੀਰਾ, ਮੈਂ ਤੈਨੂੰ ਆਖਾਂ ਰੂਹਾਂ ਦੇ ਤਾਂ ਹੋਣੇ ਹੋਣੇ ਰਿਸ਼ਤੇ ਸੱਚੀ ਦਿਲ ਦੇ ਨੇ। ਕਹਿੰਦੀ ਮੈਂ ਵੰਡ ਕੇ ਖਾਧੀਆਂ ਚੀਜ਼ਾਂ ਨਾਲ ਤੇਰੇ, ਤੂੰ ਆਖਰੀ ਸਾਹ ਤੱਕ ਰਹੇ ਨਾਲ ਮੇਰੇ, ਮੈਂ ਵੀਰਾ ਤੇਰੀ ਸੁੱਖ ਮਨਾਉਣੀ ਆ। ਕਹਿੰਦੀ ਇੱਕੋ ਟਿਫਨ ਚ ਰੋਟੀ ਖਾਂਦੇ ਸੀ ਆਪਾਂ ਇਕੱਠੇ ਸਕੂਲ ਜਾਂਦੇ ਸੀ, ਮੈਂ ਮੂੰਹੋਂ ਬੋਲ ਕੇ ਨਹੀਂ ਦੱਸ ਸਕਦੀ ਕਿ ਕਿੰਨਾ ਤੈਨੂੰ ਚਾਹੁੰਦੀ ਆ। ਇਹ ਜ਼ਮੀਨਾਂ ਜਾਇਦਾਦਾਂ ਸ਼ੌਹਰਤ ਪੈਸਾ ਅਮੀਰੀ ਸਭ ਇੱਥੇ ਰਹਿ ਜਾਣਾ, ਇਹਨਾਂ ਪਿੱਛੇ ਲੱਗ ਕੇ ਕਿਤੇ ਫਰਕ ਨਾ ਪਾ ਕੇ ਬਹਿ ਜਾਂਦਾ। ਕਹਿੰਦੀ ਮੈਂ ਕੁਝ ਨੀ ਮੰਗਦੀ ਤੇਰੇ ਤੋਂ, ਤੂੰ ਮੁੱਖ ਨਾ ਮੋੜੀ ਮੇਰੇ ਤੋਂ, ਜਦ ਮੈਂ ਗਈ ਵਿਆਹੀ ਸਹੁਰੇ ਘਰ ਵੀ ਫੇਰਾ ਪਾ ਜਾਣਾ, ਪੰਨਾ ਜਿਹੜਾ ਮੈਂ ਤੇਰੇ ਗੁੱਟ ਤੇ ਧਾਗਾ ਆਖਰੀ ਸਾਹ ਤੱਕ ਮੁੱਲ ਪਾਉਂਦਾ ਰਹੀ। ਕਹਿੰਦੀ ਭੈਣ ਭਰਾ ਤਾਂ 100 ਵਾਰੀ ਲੜਦੇ ਹੁੰਦੇ ਆ ਤੇ ਆਪਣਿਆਂ ਨਾਲ ਆਪਣੀ ਖੜਦੇ ਹੁੰਦੇ ਆ।
1: ਜੀ ਬਹੁਤ ਬਹੁਤ ਸ਼ੁਕਰੀਆ ਭੈਣ ਭਰਾ ਦੇ ਰਿਸ਼ਤੇ ਦੀ ਮਹਾਨਤਾ ਨੂੰ ਦੱਸਦਾ ਹੋਇਆ ਖੂਬਸੂਰਤ ਮੈਸੇਜ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਰਿਸ਼ਤੇ, ਇਹ ਨਾਤੇ, ਇਹ ਮੁਹੱਬਤਾਂ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ। ਸੋ ਬਾਕੀ ਤੁਸੀਂ ਵੀ ਦਿਲ ਆਪਣਾ ਪੰਜਾਬੀ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। ਜਨਾਬ ਮੈਂ ਇੱਕ ਬੁਝਾਰਤ ਪੁੱਛੀ ਸੀ, ਉਸ ਦਾ ਜਵਾਬ ਦੇ ਸਕਦੇ ਹੋ ਕਿ 3 ਭੈਣਾਂ, 1 ਮਧਰੀ 2 ਲੰਬੀਆਂ, 1 ਸਹਿਜ ਨਾਲ ਤੁਰਦੀ ਜਾਵੇ, ਮਧਰੀ ਚੱਲਦੀ ਮੱਠੀ ਚਾਲ, 3ਜੀ ਤੁਰਦੀ ਜਿਵੇਂ ਤੂਫਾਨ। ਸੋ ਇਸ ਬੁਝਾਰਤ ਦਾ ਜਵਾਬ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਨਾ ਉੱਡਣੇ ਪਰਿੰਦੇ ਨੇ ਨਾ ਕਮਜ਼ੋਰ ਕਹਾਣੀਆਂ ਨੇ, ਇਹ ਅੱਜ ਦੇ ਦੌਰ ਦੀਆਂ ਧੀਆਂ ਨੇ ਜੋ ਆਪਣੇ ਦਮ 'ਤੇ ਰਾਣੀਆਂ ਨੇ, ਸੁਪਨਿਆਂ ਨੂੰ ਸੱਚ ਕਰਨਾ ਇਹਨਾਂ ਦੇ ਹੁਨਰ ਦੀ ਬਾਤ ਹੈ, ਜਿੱਥੇ ਧੀ ਖੜ ਜਾਵੇ ਸਵੈਮਾਨ ਨਾਲ, ਜਿੱਥੇ ਧੀ ਖੜ ਜਾਵੇ ਸਵੈਮਾਨ ਨਾਲ, ਉੱਥੇ ਹਰ ਦਿਨ ਨਵੀਂ ਸ਼ੁਰੂਆਤ ਹੈ, ਉੱਥੇ ਹਰ ਦਿਨ ਨਵੀਂ ਸ਼ੁਰੂਆਤ ਹੈ। ਸੋ ਬਾਕੀ ਬਹੁਤ ਖੂਬਸੂਰਤ ਲਾਈਨਸ ਸਾਡੇ ਨਾਲ ਇਹ ਸਾਂਝੀਆਂ ਕੀਤੀਆਂ ਸਨ ਇਕਬਾਲ ਸਿੰਘ ਅੰਮ੍ਰਿਤਸਰ ਤੋਂ, ਬਹੁਤ ਬਹੁਤ ਸ਼ੁਕਰੀਆ ਜੀ।

ਸੋ ਵਾਕਈ ਜਨਾਬ ਜਿੱਥੇ ਅੱਜ ਕੱਲ੍ਹ ਦਾ ਜਿਹੜਾ ਦੌਰ ਚੱਲਦਾ ਪਿਆ ਹੈ, ਜਿੱਥੇ ਜਿਹੜਾ ਆ ਮੁੰਡੇ ਉਹ ਹਰ ਇੱਕ ਖੇਤਰ ਦੇ ਵਿੱਚ ਅੱਗੇ ਵੱਧ ਰਹੇ ਨੇ, ਉੱਥੇ ਕੁੜੀਆਂ ਵੀ ਜਿਹੜਾ ਆ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਦੇ ਵਿੱਚ ਆਪਣਾ ਇੱਕ ਵੱਖਰਾ ਮਾਣ ਸਤਿਕਾਰ ਕਾਇਮ ਕਰਦੇ ਹੋਏ ਉਹ ਵੀ ਮੁੰਡਿਆਂ ਦੇ ਬਰਾਬਰ ਜਿਹੜਾ ਆ ਅੱਗੇ ਵੱਧ ਰਹੀਆਂ ਨੇ ਔਰ ਹਰ ਇੱਕ ਖੇਤਰ ਦੇ ਵਿੱਚ ਆਪਣਾ ਨਾਮਣਾ ਖੱਟ ਰਹੀਆਂ ਨੇ। ਸੋ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਸਮਾਜ ਦੀ।

ਸੋ ਇੱਕ ਚੁਟਕਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਔਰ ਇਸ ਚੁਟਕਲੇ ਦੇ ਵਿੱਚ ਜਿਹੜਾ ਆ ਕੀ ਕਿਹਾ ਜਾ ਰਿਹਾ ਆਓ ਦੇਖਦੇ ਹਾਂ ਕਿ ਪਤਨੀ ਕਹਿ ਰਹੀ ਹੈ ਸੁਣੋ ਜੀ ਮੈਂ ਤੁਹਾਡੇ ਲਈ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਨੇ ਪਤੀ ਸ਼ਾਬਾਸ਼ ਕਿੱਥੇ ਰੱਖੇ ਨੇ ਪਤਨੀ ਤੁਹਾਡੇ ਬਟੂਏ 'ਚੋਂ ਕੱਢ ਕੇ ਆਪਣੇ ਪਰਸ ਵਿੱਚ ਪਾਲੇ ਨੇ ਸੋ ਬਹੁਤ ਵੱਡੀ ਬੱਚਤ ਜਿਹੜੀ ਆ ਉਹ ਘਰ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਇੱਕ ਹੋਰ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਚੁਟਕਲਾ ਸਾਡੇ ਤੱਕ ਪਹੁੰਚਿਆ ਹੈ ਅਤੇ ਇਹਦੇ ਵਿੱਚ ਜਿਹੜਾ ਪਤੀ ਕਹਿ ਰਹੀ ਪਤੀ ਪਤਨੀ ਨੂੰ ਕਹਿ ਰਿਹਾ ਕਿ ਤੂੰ ਸ਼ੋਪਿੰਗ 'ਤੇ ਜਾਂਦੀ ਹੈ ਤਾਂ ਐਵੇਂ ਲੱਗਦਾ ਹੈ ਜਿਵੇਂ ਏ ਟੀ ਐੱਮ 'ਚੋਂ ਹਵਾ ਨਿਕਲ ਗਈ ਹੋਵੇ ਅਤੇ ਤੁਸੀਂ ਜਦੋਂ ਪਤਨੀ ਜਦੋਂ ਇਹ ਜਵਾਬ ਸੁਣਦੀ ਹੈ ਕਹਿੰਦੀ ਕਿ ਜਦੋਂ ਤੁਸੀਂ ਘਰ ਆਉਂਦੇ ਹੋ ਲੱਗਦਾ ਹੈ ਜਿਵੇਂ ਵਾਈਫਾਈ ਬੰਦ ਹੋ ਗਿਆ ਹੋਵੇ ਸੋ ਇਹ ਸੀ ਪਤੀ ਪਤਨੀ ਦੀ ਨੋਕ ਚੋਂਕ ਵਾਲੇ ਛੋਟੇ ਛੋਟੇ ਹਾਸੇ ਮਜ਼ਾਕ ਵਾਲੇ ਚੁਟਕਲੇ ਜੇਕਰ ਤੁਹਾਡੇ ਵੀ ਕੋਲ ਵੀ ਕੋਈ ਅਜਿਹਾ ਚੁਟਕਲਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਜੇਕਰ ਤੁਸੀਂ ਵੀ ਹਸਾਉਣਾ ਗੁਦਗੁਦਾਉਣਾ ਜਾਣਦੇ ਹੋ ਤਾਂ ਤੁਸੀਂ ਸਾਡੇ ਨਾਲ ਇਹ ਇਸ ਤਰ੍ਹਾਂ ਦੀ ਹਾਸੋਹੀਣੀਆਂ ਗੱਲਾਂ ਕਰ ਸਕਦੇ ਹੋ ਔਰ ਜੇਕਰ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਕੋਈ ਲੋਕ ਅਖਾਣ ਹੈ ਕੋਈ ਮੁਹਾਵਰਾ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਾਕੀ ਮੈਂ ਜਿਹੜੀ ਇੱਕ ਬੁਝਾਰਤ ਪਾਈ ਸੀ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਔਰ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਲੋਕ ਗੀਤਾਂ ਦੇ ਵਿੱਚ ਜਿਹੜਾ ਜਿਵੇਂ ਲੋਕ ਗੀਤ ਦੇ ਵਿੱਚ ਸੁਹਾਗ ਘੋੜੀਆਂ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਜੇਕਰ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੋਈ ਪੁਰਾਣੀਆਂ ਬੋਲੀਆਂ ਇਸ ਵਕਤ ਯਾਦ ਨੇ ਤੁਸੀਂ ਉਹਨਾਂ ਬੋਲੀਆਂ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬੋਲੀਆਂ ਉਹ ਜਿਹੜੀਆਂ ਗਿੱਧੇ ਦੇ ਵਿੱਚ ਜਾਂ ਭੰਗੜੇ ਦੇ ਵਿੱਚ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਹ ਬੋਲੀਆਂ ਜਿਹੜੀਆਂ ਪਰਿਵਾਰਕ ਮਾਹੌਲ

ਹੋਲ ਦੇ ਵਿੱਚ ਬੋਲੀਆਂ ਜਾਂਦੀਆਂ ਨੇ। ਔਰ ਜਦੋਂ ਇਹ ਬੋਲੀਆਂ ਬੋਲੀਆਂ ਜਾਂਦੀਆਂ ਨੇ, ਕਿਹਾ ਜਾਂਦਾ ਹੈ ਕਿ ਆਪਣੇ ਮਨ ਦਾ ਜਿਹੜਾ ਗੁੱਬ ਗੁਬਾਟ ਹੈ, ਇਹਨਾਂ ਬੋਲੀਆਂ ਦੇ ਰਾਹੀਂ ਇਨਸਾਨ ਪ੍ਰਗਟ ਕਰਦਾ ਸੀ। ਹੌਲੀ ਹੌਲੀ ਹੌਲੀ ਜਿਹੜਾ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਗਈਆਂ। ਔਰ ਗਿੱਧੇ ਦੇ ਵਿੱਚ ਜਿਹੜਾ ਔਰਤ ਔਰ ਗੇ ਭੰਗੜੇ ਦੇ ਵਿੱਚ ਜਿਹੜਾ ਹੈ ਮਰਦਾਂ ਵੱਲੋਂ ਜਿਹੜੀਆਂ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ। ਸੋ ਤੁਹਾਡੇ ਕੋਲ ਵੀ ਕੋਈ ਅਜਿਹੀ ਬੋਲੀ ਹੈ, ਤੁਸੀਂ ਵੀ ਬੋਲੀਆਂ ਪਾ ਕੇ ਜਿਹੜਾ ਹੈ ਪ੍ਰੋਗਰਾਮ ਦੀ ਸ਼ਾਨ ਵਧਾ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲਗਾ ਸਕਦੇ ਹੋ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚ ਰਿਹਾ ਹੈ। ਇਹ ਮੈਸੇਜ ਸਾਨੂੰ ਭੇਜਿਆ ਹੈ ਜੀ, ਮੈਸੇਜ ਸਾਨੂੰ ਭੇਜਿਆ ਹੀਰਾ ਸਿੰਘ ਲੋਪੋਕੇ 'ਤੇ ਮੈਸੇਜ ਕਰ ਰਹੇ ਨੇ। ਲਿਖਿਆ ਧਾਗਾ ਅਤੇ ਜ਼ੁਬਾਨ ਜਿੰਨੇ ਲੰਮੇ ਹੋਣ, ਧਾਗਾ ਅਤੇ ਜ਼ੁਬਾਨ ਜਿੰਨੇ ਲੰਮੇ ਹੋਣ ਉਲਝ ਹੀ ਜਾਂਦੇ ਨੇ, ਇਸ ਲਈ ਧਾਗਾ ਲਪੇਟ ਕੇ ਅਤੇ ਜ਼ੁਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਇੱਕ ਉਲਝਿਆ ਹੋਇਆ ਧਾਗਾ ਤਾਂ ਸੁਲਝ ਜਾਂਦਾ ਹੈ, ਪਰ ਉਲਝੀ ਹੋਈ ਜ਼ੁਬਾਨ ਰਿਸ਼ਤੇ ਉਲਝਾ ਦਿੰਦੀ ਹੈ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ। ਬਹੁਤ ਜਿਹੜਾ ਵੱਡੀ ਗੱਲ ਜਿਹੜੀ ਆ ਇਹਨਾਂ ਛੋਟੇ ਸ਼ਬਦਾਂ ਦੇ ਵਿੱਚ ਕਹੀ ਗਈ ਹੈ, ਕਿਉਂਕਿ ਕਹਿੰਦੇ ਵੀ ਜ਼ੁਬਾਨ ਦਾ ਫੱਟ ਜਿਹੜਾ ਆ ਉਹ ਚੱਲਣਾ ਬਹੁਤ ਮੁਸ਼ਕਲ ਹੈਗਾ ਆ। ਤੀਰਾਂ ਤਲਵਾਰਾਂ ਦਾ ਫੱਟ ਚੱਲਿਆ ਜਾ ਸਕਦਾ, ਪਰ ਜ਼ੁਬਾਨ ਦਾ ਫੱਟ ਜਿਹੜਾ ਚੱਲਣਾ ਉਹ ਬਹੁਤ ਔਖਾ ਹੈ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਇਸੇ ਤਰ੍ਹਾਂ ਹੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਰਹਾਂਗੇ। ਔਰ ਤੁਹਾਡੇ ਵੱਲੋਂ ਭੇਜੇ ਹੋਏ ਵੋਇਸ ਮੈਸੇਜ, ਤੁਹਾਡੇ ਵੱਲੋਂ ਭੇਜੀ ਹੋਈ ਪਿਆਰੀ ਜਿਹੀ ਆਵਾਜ਼, ਮਿੱਠੀ ਜਿਹੀ ਆਵਾਜ਼ ਬਾਕੀ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਰਹਾਂਗੇ। ਫਿਲਹਾਲ ਚੱਲਦੇ ਹਾਂ ਇਸ ਖੂਬਸੂਰਤ ਗੀਤ ਵੱਲ।

102.7 FM ਰੇਨਬੋ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ, ਲਿਖਿਆ ਹੈ ਵੀ ਜਿੱਥੇ ਮੌਕਾ ਮਿਲੇ ਸਿੱਖਣ ਦਾ ਉੱਥੋਂ ਸਿੱਖਣਾ ਚਾਹੀਦਾ ਹੈ, ਕਿਤਾਬ ਤੋਂ, ਜ਼ਿੰਦਗੀ ਤੋਂ, ਗਲਤੀ ਤੋਂ, ਗੁਰੂ ਤੋਂ, ਔਕੜ ਤੋਂ ਤੇ ਠੋਕਰ ਤੋਂ। ਵਾਹ ਵਾਕਈ ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ, ਸਾਨੂੰ ਸਬਕ ਸਿਖਾਉਂਦੀਆਂ ਨੇ, ਸਾਨੂੰ ਤਰਾਸ਼ਦੀਆਂ ਨੇ, ਸਾਨੂੰ ਨਿਖਾਰਦੀਆਂ ਨੇ। ਗੁਰੂ, ਮੁਸ਼ਕਲ, ਠੋਕਰ, ਗਲਤੀ, ਕਿਤਾਬ ਅਤੇ ਜ਼ਿੰਦਗੀ। ਸੋ ਵਾਕਈ ਇਹ ਮੈਸੇਜ ਸਾਨੂੰ ਭੇਜਿਆ ਸੀ ਜੀ ਸੁਖਦੇਵ ਸਿੰਘ ਜੀ ਨੇ। ਸੋ ਇੱਕ ਹੋਰ ਮੈਸੇਜ, ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ ਸਾਰਿਆਂ ਨੂੰ। ਤੁਹਾਡੀ ਬੁਝਾਰਤ ਦਾ ਆਂਸਰ ਹੈ ਜੀ ਟਾਈਮ ਪੀਸ, ਇਸ ਵਿੱਚ ਤਿੰਨ ਸੂਈਆਂ ਹੁੰਦੀਆਂ ਨੇ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜਿਹੜਾ ਜਵਾਬ ਬਿਲਕੁਲ ਦਰੁਸਤ ਦਿੱਤਾ ਹੈ। ਔਰ ਇਹ ਮੈਸੇਜ ਸਾਨੂੰ ਭੇਜਿਆ ਸੀ ਦੀਪਾ ਜੀ ਨੇ। ਸੋ ਬਾਕੀ ਮੈਂ ਬੁਝਾਰਤ ਪਾਈ ਸੀ, ਤਿੰਨ ਭੈਣਾਂ, ਇੱਕ ਮਦਰੀ, ਦੋ ਲੰਮੀਆਂ, ਇੱਕ ਸਹਿਜ ਨਾਲ ਤੁਰਦੀ ਜਾਵੇ, ਮਦਰੀ ਚੱਲਦੀ ਮੱਠੀ ਚਾਲ, ਤੀਜੀ ਤੁਰਦੀ ਜਿਵੇਂ ਤੂਫਾਨ। ਬਾਕੀ ਇਹਦਾ ਜਵਾਬ ਹੈ ਘੜੀ ਦੀਆਂ ਸੂਈਆਂ। ਸੋ ਜਿਨ੍ਹਾਂ ਵੀ ਦੋਸਤਾਂ ਨੇ ਇਹ ਜਵਾਬ ਦਿੱਤਾ ਹੈ ਉਹਨਾਂ ਦਾ ਜਵਾਬ ਬਿਲਕੁਲ ਦਰੁਸਤ ਹੈ, ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ। ਸੋ ਇੱਕ ਹੋਰ ਮੈਸੇਜ, ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ। ਗੁੱਡ ਮੋਰਨਿੰਗ ਸਰ ਜੀ, ਮੈਸੇਜ, ਟ੍ਰੈਫਿਕ ਰੂਲ ਦੀ ਪਾਲਣਾ ਕਰਿਆ ਕਰੋ ਅਤੇ ਹੈਲਮਟ ਪਾ ਕੇ ਗੱਡੀ ਚਲਾਇਆ ਕਰੋ ਅਤੇ ਛੋਟੇ ਗਮਲੇ ਦੇ ਵਿੱਚ ਪੌਦੇ ਲਗਾਇਆ ਕਰੋ ਅਤੇ ਪਰਿਆਵਰਨ ਨੂੰ ਸਾਫ਼ ਸੁਥਰਾ ਬਣਾਓ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਾਕੀ ਟ੍ਰੈਫਿਕ ਨਿਯਮਾਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਜਨਾਬ ਬੇਨਤੀ ਹੈ, ਇਸ ਵਕਤ ਤੁਸੀਂ ਜੇਕਰ ਡਰਾਈਵ ਕਰ ਰਹੇ ਹੋ ਤਾਂ ਸੀਟ ਬੈਲਟ ਲਗਾ ਕੇ ਗੱਡੀ ਜਿਹੜੀ ਹੈ ਡਰਾਈਵ ਕਰਨੀ, ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਵੇਅਰ ਕਰਨਾ ਹੈ, ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਸੋ ਇੱਕ ਹੋਰ ਮੈਸੇਜ ਲਿਖ ਰਹੇ ਨੇ, ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਲਿਖਿਆ ਹੈ ਕਿ ਕੋਸ਼ਿਸ਼ ਅਗਰ ਜੇ ਤੁਹਾਡੀ ਸੱਚੀ ਹੋਵੇ ਤਾਂ ਤੁਹਾਨੂੰ ਰਸਤਾ ਜ਼ਰੂਰ ਮਿਲਦਾ ਹੈ, ਔਰ ਜੇਕਰ ਤੁਹਾਡਾ ਵਿਸ਼ਵਾਸ ਉਸ ਪਰਮਾਤਮਾ 'ਤੇ ਹੋਵੇ ਤਾਂ ਹਾਲਾਤ ਜ਼ਰੂਰ ਬਦਲਦੇ ਨੇ, ਔਰ ਹੌਸਲਾ ਅਗਰ ਜੇਕਰ ਤੁਹਾਡੇ ਦਿਲ ਦੇ ਵਿੱਚ ਹੋਵੇ ਤਾਂ ਤੂਫਾਨ ਜਿਹੜੇ ਨੇ ਜ਼ਰੂਰ ਥੰਮ ਜਾਂਦੇ ਨੇ, ਔਰ ਤੁਹਾਡੀ ਮਿਹਨਤ ਅਗਰ ਨਿਰੰਤਰ ਜਾਰੀ ਰਹੇ ਤਾਂ ਤੁਹਾਡੇ ਸੁਪਨੇ, ਤੁਹਾਡੇ ਖੁਆਬ ਹਕੀਕਤ ਬਣ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਸਵਾ ਕਿ ਇੱਕ ਹੋਰ ਸਾਡੇ ਤੱਕ ਚੁਟਕਲਾ ਪਹੁੰਚਿਆ ਹੈ, ਪਤੀ ਪਤਨੀ ਦੀ ਨੋਕ ਚੋਕ ਵਾਲਾ ਇੱਕ ਹੋਰ ਚੁਟਕਲਾ ਸਾਡੇ ਤੱਕ ਪਹੁੰਚਿਆ ਹੈ। ਔਰ ਪਤਨੀ ਕਹਿ ਰਹੀ ਹੈ, ਸੁਣੋ, ਸਿਲੰਡਰ ਖਤਮ ਹੋ ਗਿਆ ਜੀ। ਪਤੀ ਕਹਿੰਦਾ, ਕੀ ਹੋਇਆ, ਮੇਰਾ ਦਿਮਾਗ ਤਾਂ ਰੋਜ਼ ਤੂੰ ਖਤਮ ਕਰ ਦਿੰਦੀ ਹੈ, ਉਦੋਂ ਤਾਂ ਕੁਛ ਹੋਇਆ ਨਹੀਂ ਤੈਨੂੰ। ਔਰ ਫਿਰ ਪਤੀ ਕਹਿੰਦਾ ਕਿ ਆਪਣੀ ਪਤਨੀ ਨੂੰ ਕਹਿ ਰਿਹਾ, ਵਿਆਹ ਤੋਂ ਪਹਿਲਾਂ ਤੂੰ ਬਿਨਾਂ ਮੇਕਅਪ ਤੋਂ ਕਿੰਨੀ ਸੋਹਣੀ ਲੱਗਦੀ ਸੀ। ਪਤਨੀ, ਵਿਆਹ ਤੋਂ ਪਹਿਲਾਂ ਤੁਸੀਂ ਵੀ ਤਾਂ ਅਮੀਰ ਲੱਗਦੇ ਸੀ। ਇਹ ਤਾਂ ਬਾਅਦ 'ਚੋਂ ਪਤਾ ਲੱਗਾ ਕਿ ਅਮੀਰੀ ਦੇ ਚੱਕਰ ਦੇ ਵਿੱਚ ਵਿਆਹ ਕਿਹਦੇ ਨਾਲ ਹੋ ਗਿਆ, ਔਰ ਮੇਕਅਪ ਦਾ ਖਰਚਾ ਵੀ ਜਿਹੜਾ ਆ ਉਹ ਚੱਕਿਆ ਨਹੀਂ ਜਾ ਰਿਹਾ। ਸੋ ਬਾਕੀ ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਸਾਨੂੰ ਬਹੁਤ ਹੀ ਖੂਬਸੂਰਤ ਮੈਸੇਜ ਭੇਜ ਰਹੇ ਨੇ, ਆਪਣੀ ਪੋਇਟਰੀ, ਆਪਣੀ ਸ਼ਾਇਰੀ, ਆਪਣੀ ਲਿਖਤਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਬਾਕੀ ਮੈਂ ਤੁਹਾਡੇ ਨਾਲ ਇੱਕ ਡਾਇਲੋਗ ਸਾਂਝਾ ਕੀਤਾ ਸੀ ਅਤੇ ਤੁਸੀਂ ਉਸ ਡਾਇਲੋਗ ਦੇ ਬਾਰੇ ਵੀ ਦੱਸ ਸਕਦੇ ਹੋ ਕਿ ਉਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ, ਔਰ ਕਿਹੜੇ ਕਲਾਕਾਰਾਂ ਦੀਆਂ ਆਵਾਜ਼ਾਂ ਤੁਸੀਂ ਉਸ ਡਾਇਲੋਗ ਦੇ ਵਿੱਚ ਸੁਣੀਆਂ, ਸਾਨੂੰ ਦੱਸ ਸਕਦੇ ਹੋ। ਸੋ ਫਿਲਹਾਲ ਇੱਕ ਖੂਬਸੂਰਤ ਜੀ ਕਵਿਤਾ ਸਾਡੇ ਤੱਕ ਪਹੁੰਚ ਚੁੱਕੀ ਹੋਈ ਹੈ, ਇਹ ਸਾਨੂੰ ਸਾਡੇ ਦੋਸਤ ਨੇ ਭੇਜੀ ਹੈ, ਜਿਨ੍ਹਾਂ ਦਾ ਨਾਮ ਹੈ ਮਨਜੀਤ ਸਿੰਘ ਬੱਦਨ, ਪਿੰਡ ਬੱਦੋਵਾਲ, ਲੁਧਿਆਣਾ ਤੋਂ। ਸੋ ਇਹਨਾਂ ਨੇ ਲਿਖਿਆ ਹੈ ਕਿ ਕਿਸੇ ਸਮੇਂ ਆਵਾਜਾਈ ਦਾ ਇੱਕ ਵਿਸ਼ੇਸ਼ ਸਾਧਨ ਸਨ ਟਾਂਗੇ। ਸੋ ਟਾਂਗੇ ਦੇ ਬਾਰੇ ਮੈਂ ਕਹਿੰਦੇ ਕੁਝ ਸਤਰਾਂ ਲਿਖੀਆਂ ਨੇ, ਤੁਸੀਂ ਇਸ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਸੋ ਇਹਨਾਂ ਦੀਆਂ ਲਿਖੀਆਂ ਹੋਈਆਂ ਸਤਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ, ਔਰ ਇਸ ਕਵਿਤਾ ਦਾ ਨਾਮ ਹੈ ਟਾਂਗਾ। ਸੋ ਅੱਜ ਵੇਖੀ ਇੱਕ ਫੋਟੋ ਇੱਕ ਅਖਬਾਰ ਵਿੱਚ, ਅੱਜ ਵੇਖੀ ਇੱਕ ਫੋਟੋ ਇੱਕ ਅਖਬਾਰ ਵਿੱਚ, ਖੜਾ ਸੀ ਇੱਕ ਟਾਂਗਾ ਕਿਸੇ ਬਾਜ਼ਾਰ ਵਿੱਚ, ਲੱਕੜ ਦੇ ਟਾਂਗੇ ਅੱਗੇ ਜੋੜਿਆ ਇੱਕ ਘੋੜਾ, ਟੱਪ ਟੱਪ ਟੱਪ ਟੱਪ ਕਰਦਾ ਭੱਜਦਾ ਘੋੜਾ, ਘੋੜਾ ਹੁੰਦਾ ਸੀ ਚਿੱਟਾ ਪੂਰਾ ਕੋਈ ਕਾਲਾ, ਹੁੰਦਾ ਗਲ ਵਿੱਚ ਪਟਾ ਘੁੰਗਰੂਆਂ ਵਾਲਾ, ਦੋ ਟਾਇਰ ਤੱਕ

0: ਰਿਹਾ ਟਾਂਗੇ ਦੇ ਵੱਡੇ ਵੱਡੇ, ਦੋ ਟਾਇਰ ਤੱਕ ਰਿਹਾ ਟਾਂਗੇ ਦੇ ਵੱਡੇ ਵੱਡੇ, ਲੰਘ ਜਾਂਦੇ ਹੋਣ ਕੱਚੇ ਰਾਹ ਤੇ ਟੋਏ ਖੱਡੇ। ਫੜ ਵਾਗ ਵਾਜਾਂ ਮਾਰੇ ਟਾਂਗੇ ਵਾਲਾ ਭਾਈ, ਆ ਬੈਠੇ ਟਾਂਗੇ ਬਾਬੇ ਚਾਚਾ ਭੂਆ ਮਾਈ। ਬੱਚੇ ਵੀ ਲੈਂਦੇ ਸੀ ਇਸ ਟਾਂਗੇ ਤੇ ਝੂਟੇ ਮਾਟੇ, ਕਿੰਨੇ ਖੁਸ਼ ਹੋ ਜਾਂਦੇ ਸੀ ਲੈ ਕੇ ਝੂਟੇ ਮਾਟੇ। ਕਿਰਾਇਆ ਲੈਂਦਾ ਹੋਣਾ ਭਾਈ ਆਨਾ ਧੇਲਾ, ਰਾਹ ਕੱਚੇ ਦਿਲ ਪੱਕੇ ਚੰਗਾ ਹੋ ਉਹ ਵੇਲਾ। ਸ਼ਾਮਾਂ ਨੂੰ ਖੁੱਲ੍ਹ ਕੇ ਟਾਂਗਿਓਂ ਘੋੜਾ ਖਾਵੇ ਚਾਰਾ, ਸਵੇਰ ਤੋਂ ਫਿਰ ਖਿੱਚਣਾ ਉਸਨੇ ਟਾਂਗਾ ਪਾਰਾ, ਉਸਨੇ ਟਾਂਗਾ ਪਾਰਾ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਬਾਕੀ ਟਾਂਗੇ ਜਿਹੜੇ ਨੇ ਕਿਸੇ ਸਮੇਂ ਆਵਾਜਾਈ ਦਾ ਜਿਹੜਾ ਬਹੁਤ ਵਧੀਆ ਸਾਧਨ ਰਹੇ ਸੀ। ਸੋ ਅੱਜ ਵੀ ਕਿਤੇ ਕਿਤੇ ਟਾਂਗੇ ਜਿਹੜੇ ਆ ਕਦੇ ਕਦਾਈ ਦੇਖਣ ਨੂੰ ਜਿਹੜੇ ਆ ਮਿਲ ਜਾਂਦੇ ਨੇ, ਪਰ ਜਿਹੜਾ ਉਹ ਖਾਸ ਕਰਕੇ ਪਿੰਡਾਂ ਵਾਲੀ ਸਾਈਡ 'ਤੇ ਜਿਹੜਾ ਉਹ ਦੇਖਣ ਨੂੰ ਮਿਲਦੇ ਆ। ਸ਼ਹਿਰਾਂ ਦੇ ਵਿੱਚ ਜਿਹੜਾ ਉਹ ਟਾਂਗੇ ਜਿਹੜੇ ਆ ਬਹੁਤ ਜ਼ਿਆਦਾ ਘੱਟ ਵੇਖਣ ਨੂੰ ਮਿਲਦੇ ਨੇ। ਸੋ ਜੇਕਰ ਤੁਸੀਂ ਵੀ ਟਾਂਗੇ ਦੀ ਸਵਾਰੀ ਕੀਤੀ ਹੈ ਜਨਾਬ, ਤੁਸੀਂ ਵੀ ਆਪਣੀ ਕੋਈ ਮਿੱਠੀ ਯਾਦ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜਿਵੇਂ ਇਹਨਾਂ ਦੋਸਤਾਂ ਨੇ ਆਪਣੀ ਸ਼ਾਇਰੀ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਇਸ ਵੋਇਸ ਮੈਸੇਜ ਦੇ ਵਿੱਚ ਕੀ ਕਹਿ ਰਹੇ ਨੇ।
1: ਮਾਣਯੋਗ ਵੀਰ ਜੀ, ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਅਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅਤੇ ਤੁਹਾਡਾ ਸਰ ਜੀ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਲਾਜਵਾਬ, ਤੁਸੀਂ ਬਹੁਤ ਵਧੀਆ ਵਧੀਆ ਗੱਲਾਂ ਦੱਸਦੇ ਹੋ, ਬਹੁਤ ਵਧੀਆ ਵਧੀਆ ਵਿਚਾਰਾਂ ਦੇ, ਤੁਹਾਡੀਆਂ ਗੱਲਾਂ ਵਿੱਚ ਬਹੁਤ ਮਿਠਾਸ ਹੈ, ਮੱਖ ਚੋਂ ਮਿੱਠੀ ਆਵਾਜ਼ ਪੰਜਾਬੀ, ਵਾਹ ਮਨ ਖੁਸ਼ ਹੋ ਗਿਆ, ਤੁਹਾਡਾ ਵੀ ਦਿਲੋਂ ਧੰਨਵਾਦ। ਤਾਂ ਮੈਂ ਬੇਨਤੀ ਕਰਾਂ ਕਿ ਲਹਿੰਦੇ ਪੰਜਾਬ ਵਾਲੇ ਕਿਉਂ ਨਹੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ, ਹੱਥ ਜੋੜ ਕੇ ਬੇਨਤੀ ਕਿ ਉਹ ਵੀ ਇਸ ਪ੍ਰੋਗਰਾਮ ਦੀ ਸ਼ਾਨ ਬਣਨ ਅਤੇ ਉਹਨਾਂ ਦਾ ਵੀ ਅਸੀਂ ਗੱਲਾਂ ਖੂਬਸੂਰਤ ਸੁਣ ਕੇ ਆਨੰਦ ਮਾਣੀਏ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ, ਕਿਰਨ ਰੂਲਾ ਜੀ ਦਾ ਤਾਂ ਜਵਾਬ ਹੀ ਨਹੀਂ ਕਿਉਂਕਿ ਘਰ ਦੀ ਸਾਰੀ ਤਸਵੀਰ ਹੀ ਖਿੱਚ ਕੇ ਰੱਖ ਦਿੰਦੇ ਨੇ। ਰੱਖੜਾ ਜੀ ਹੋ ਗਏ ਅਤੇ ਉਦੇ ਚੰਦਰ ਜੀ ਹੋ ਗਏ ਅਤੇ ਮੁਲਤਾਨੀ ਜੀ ਤਾਂ ਕੋਈ ਨਾ ਕੋਈ ਵਧੀਆ ਗੀਤ ਹਰ ਵਾਰੀ ਲੈ ਕੇ ਆਉਂਦੇ ਨੇ, ਬੜੀ ਤਰੰਨਮ ਚ ਗਾਉਂਦੇ ਨੇ, ਉਹਨਾਂ ਦਾ ਵੀ ਧੰਨਵਾਦ। ਅਤੇ ਬਾਕੀ ਜਸਵੀਰ ਸਿੰਘ ਦੁੱਲਾ ਜੀ, ਵਾਹ ਕਿਆ ਬਾਤ ਹੈ, ਉਹਨਾਂ ਦੇ ਵਿਚਾਰ ਬਹੁਤ ਵਧੀਆ ਆਉਂਦੇ ਨੇ ਅਤੇ ਸਾਰਿਆਂ ਦਾ ਦਿਲੋਂ ਧੰਨਵਾਦ। ਅਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣ ਲੱਗਾ ਵਾਂ, ਇਨਸਾਨ ਵੀ ਬੜਾ ਅਜੀਬ ਹੈ, ਅਰਦਾਸ ਕਰਨ ਵੇਲੇ ਤਾਂ ਕਹਿੰਦਾ ਕਿ ਰੱਬ ਬਹੁਤ ਹੀ ਨੇੜੇ ਹੈ
0: ਜੀ,
1: ਅਤੇ ਜਦੋਂ ਉਹੀ ਇਨਸਾਨ ਕੋਈ ਗੁਨਾਹ ਕਰਨ ਵੇਲੇ ਸੋਚਦਾ ਹੈ ਕਹਿੰਦਾ ਰੱਬ ਤਾਂ ਬਹੁਤ ਦੂਰ ਹੈ। ਧੰਨਵਾਦ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਿੰਡ ਅਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਨਾਬ, ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਔਰ ਪ੍ਰੋਗਰਾਮਾਂ ਦੀ ਤਾਰੀਫ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਸੇ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਂਦੇ ਰਹੋ ਔਰ ਨਵੀਆਂ ਨਵੀਆਂ ਚੰਗੀਆਂ ਚੰਗੀਆਂ ਗੱਲਾਂ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਰਹੋ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਮੈਸੇਜ, ਦਿਲਵਾਗ ਸਿੰਘ ਬਾਜਵਾ ਫਰੋਮ ਦੁਬਈ ਐਂਡ ਮਾਈ ਫਰੈਂਡਸ, ਗੁੱਡ ਮਾਰਨਿੰਗ ਸਰ ਜੀ, FM ਰੇਨਬੋ ਵੈਰੀ ਨਾਈਸ ਵੈਰੀ ਗੁੱਡ, ਆਈ ਐਮ ਡਰਾਈਵਿੰਗ ਟ੍ਰੇਲਰ ਸ਼ਾਹਜਹਾਂ ਟੂ ਆਬੂ ਧਾਬੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਉੱਥੇ ਬੈਠ ਕੇ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਉੱਥੋਂ ਦੀ ਕੋਈ ਆਪਣੀ ਪਿਆਰੀ ਜੀ ਯਾਦ ਜਾਂ ਫਿਰ ਇੱਥੋਂ ਦੀ ਕੋਈ ਯਾਦ ਹੋਏਗੀ, ਤੁਸੀਂ ਸਾਨੂੰ ਵੋਇਸ ਮੈਸੇਜ ਕਰਕੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ। ਔਰ ਹਮੇਸ਼ਾ ਅਸੀਂ ਤੁਹਾਡਾ ਜਿਹੜਾ ਟੈਕਸਟ ਮੈਸੇਜ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸੋ ਕਦੇ ਆਪਣੀ ਵੋਇਸ ਦੇ ਨਾਲ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਓ ਤਾਂ ਬਹੁਤ ਵਧੀਆ ਹੋਏਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇੱਕ ਹੋ ਵਾਰ ਫਿਰ ਤੋਂ ਮੈਂ ਤੁਹਾਨੂੰ ਡਾਇਲੋਗ ਸੁਣਾਉਣ ਜਾ ਰਿਹਾ ਅਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ ਔਰ ਕਿਹਨਾਂ ਕਲਾਕਾਰਾਂ ਦੀ ਇਹ ਆਵਾਜ਼ ਹੈ।
2: ਕਿਸੇ ਹੋਰ ਮੁਲਕ ਚੜ੍ਹ ਜਾਂਦਾ ਉਹ, ਅਸਲ ਚ ਧਰਤੀ ਜਿਹੜੀ ਆ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। ਇਹਨਾਂ ਨੂੰ ਯਕੀਨ ਹੀ ਨੀ ਧਰਤੀ ਘੁੰਮਦੀ। ਤੂੰ ਕਹੇਗਾ ਘੁੰਮਦੀ ਤੇ ਘੁੰਮਦੀ ਆ, ਤੂੰ ਕਹੇਗਾ ਖਲੋਤੀ ਤੇ ਖਲੋਤੀ ਆ।

ਜੀ ਦੋਸਤੋ, ਤੁਸੀਂ ਦੱਸ ਸਕਦੇ ਹੋ ਇਹ ਖਾਸ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲੈ ਗਿਆ ਔਰ ਕਿਹਨਾਂ ਕਲਾਕਾਰਾਂ ਦੀ ਇਹ ਆਵਾਜ਼ ਜਿਹੜੀ ਹੈ ਤੁਸੀਂ ਸੁਣ ਰਹੇ ਹੋ? ਬਹੁਤ ਬਹੁਤ ਸ਼ੁਕਰੀਆ ਬਾਕੀ ਜਿਨ੍ਹਾਂ ਦੋਸਤਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਰਹੇ ਨੇ।

0: ਸੋ ਇੱਕ ਹੋਰ ਤੁਹਾਨੂੰ ਮੈਂ ਨੁਸਖਾ ਦੱਸਣ ਜਾ ਰਿਹਾ, ਜਿਹੜੇ ਕਿ ਦੋਸਤ ਵਿਆਹੇ ਹੋਏ ਨੇ, ਸੋ ਉਹਨਾਂ ਨੂੰ ਦੱਸਣ ਜਾ ਰਿਹਾ ਕਿ ਤੁਸੀਂ ਘਰ ਦੇ ਵਿੱਚ ਕਿਵੇਂ ਸ਼ਾਂਤੀ ਅਮਨ ਦੇ ਨਾਲ ਚੈਨ ਸਕੂਨ ਦੇ ਨਾਲ ਰਹਿ ਸਕਦੇ ਹੋ। ਕਿਉਂਕਿ ਘਰ ਦੇ ਵਿੱਚ ਸ਼ਾਂਤੀ ਰੱਖਣ ਦਾ ਇੱਕੋ ਹੀ ਤਰੀਕਾ ਹੈ, ਜਦੋਂ ਵੀ ਤੁਹਾਡੀ ਵਹੁਟੀ, ਜਦੋਂ ਵੀ ਤੁਹਾਡੀ ਪਤਨੀ ਤੁਹਾਨੂੰ ਹਰ ਗੱਲ 'ਤੇ ਕੁਝ ਵੀ ਕਹੇ ਤਾਂ ਤੁਸੀਂ ਬਸ ਹਾਂ ਜੀ ਕਹਿਣਾ ਹੈ। ਚਾਹੇ ਉਹ ਤੁਹਾਨੂੰ ਪੁੱਛ ਰਹੀ ਹੋਵੇ ਵੀ ਤੁਸੀਂ ਮੋਟੇ ਲੱਗ ਰਹੇ ਹੋ, ਤਾਂ ਤੁਸੀਂ ਸਿਰਫ ਉਸ ਵਕਤ ਕਹਿਣਾ ਹਾਂਜੀ। ਉਸ ਵਕਤ ਜਿਹੜੀ ਤੁਹਾਡੀ ਸ਼ਾਂਤੀ ਭੰਗ ਹੋਣੀ ਹੈ, ਸੋ ਉਹਨੂੰ ਸ਼ਾਇਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਗੱਲਾਂ ਤੁਸੀਂ ਵੀ ਕਰ ਸਕਦੇ ਹੋ, ਕੋਈ ਵੀ ਚੁਟਕਲਾ, ਕੋਈ ਵੀ ਸ਼ੇਅਰ, ਕੋਈ ਵੀ ਪੋਇਟਰੀ, ਕੋਈ ਵੀ ਗੀਤ, ਕੋਈ ਵੀ ਨਗਮਾ ਤੁਹਾਨੂੰ ਯਾਦ ਹੈ, ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਿਹਾ, ਅਤੇ ਤੁਸੀਂ ਉਸ ਨਗਮੇ ਨੂੰ, ਉਸ ਗੀਤ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਔਰ ਫਿਲਹਾਲ ਮੈਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਨ ਜਾ ਰਿਹਾ, ਕੇ ਦੀਪ ਅਤੇ ਜਗਮੋਹਨ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਦੀਆਂ ਗੱਲਾਂ ਲੈ ਕੇ, ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਦੇ ਨਾਲ, ਤੁਹਾਡੀਆਂ ਲਿਖਤਾਂ ਦੇ ਨਾਲ, ਤੁਹਾਡੀਆਂ ਬੋਲੀਆਂ ਹੋਈਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ।
1: ਬਾਬਾ ਗੱਡੀ ਕਿਉਂ ਰੋਕੀ ਆ?
2: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਤੈਨੂੰ ਲੱਖ ਦੇ ਇੱਕ ਸੁਣਾਵਾ
1: ਸੁਣਾ
0: ਤੈਨੂੰ ਦਫ਼ਤਰ ਹੁਣੇ ਪਹੁੰਚਾਵਾ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈ ਕਿਸੇ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਖ ਸੁਣਾਈ ਤੈਨੂੰ

102.7 FM ਰੇਨਬੋ ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਇੱਕ ਇੱਕ ਕਰਕੇ ਸਾਰੇ ਹੀ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਮੈਸੇਜ

0: ਸਾਨੂੰ ਪਹੁੰਚਿਆ ਹੈ ਜੀ, ਸੱਪ ਨਾਲੋਂ ਬੰਦੇ ਜ਼ਹਿਰੀ, ਉੱਪਰੋਂ ਦੋਸਤ ਅੰਦਰੋਂ ਵੈਰੀ, ਗਿਰਗਿਟ ਨੂੰ ਵੀ ਮਾਤਾ ਪਾਉਂਦੇ ਨੇ, ਹਰ ਗਿਰਗਿਟ ਨੂੰ ਵੀ ਮਾਤ ਪਾਉਂਦੇ ਨੇ, ਰੰਗ ਵਟਾਉਣ ਵਿੱਚ ਐਨ ਲਹਿਰੀ। ਗੀਤਕਾਰ ਰੋਸ਼ਨ ਰੰਧਾਵਾ ਪਿੰਡ ਡੋਗਰਾਵਾਲਾ ਜ਼ਿਲ੍ਹਾ ਕਪੂਰਥਲਾ ਤੋਂ ਮੈਸੇਜ ਕਰ ਰਹੇ ਨੇ। ਵਾਕਈ ਸੋ ਵਾਕਈ ਕਹਿੰਦੇ ਨੇ ਕਿ ਪਲ ਪਲ ਰੰਗ ਵਟਾਉਂਦੇ ਨੇ ਲੋਕ, ਇੱਥੇ ਗਿਰਗਿਟ ਨੂੰ ਮਾਤਾਂ ਪਾਉਂਦੇ ਨੇ ਲੋਕ, ਪਹਿਲਾਂ ਆਪਣਾ ਬਣਾ ਕੇ ਫਿਰ ਗੱਲ ਨਾਲ ਲਾ ਕੇ ਪਿੱਛੋਂ ਪਿੱਠ 'ਤੇ ਛੁਰੀ ਚਲਾਉਂਦੇ ਨੇ ਲੋਕ। ਸੋ ਬਾਕੀ ਸੋ ਇਹ ਦੁਨੀਆ ਇਸੇ ਤਰ੍ਹਾਂ ਹੀ ਚੱਲਦੀ ਹੈ, ਪਰ ਤੁਸੀਂ ਆਪਣੀ ਚੰਗਿਆਈ ਕਦੇ ਨਾ ਛੱਡੋ। ਸੋ ਇੱਕ ਹੋਰ ਸਾਡੇ ਤੱਕ ਮੈਸੇਜ ਪਹੁੰਚਿਆ, ਲਿਖਿਆ ਵੀ ਇਹ ਕਹਿ ਧਾਤ ਦਾ ਬਰਤਨ, ਸੂਤੜੀ ਦਾ ਮੰਜਾ, ਕੁਰਸੀ ਮੇਰੀ ਮਾਤਾ ਦੇ ਦਾਜ ਦੀਆਂ ਹਨ, ਤਕਰੀਬਨ 82-85 ਸਾਲ ਪੁਰਾਣੀਆਂ ਹੋਣਗੀਆਂ। ਹਰਜਿੰਦਰ ਸਿੰਘ ਮੋਮੀ, ਦਵਿੰਦਰ ਕੌਰ ਮੋਮੀ, VPO ਇਬਨ ਕਲਾ ਅੰਮ੍ਰਿਤਸਰ ਤੋਂ ਸਾਨੂੰ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਵਾਕਈ ਬਹੁਤ ਚੰਗਾ ਲੱਗ ਰਿਹਾ ਇਹ ਪੁਰਾਣੀਆਂ ਚੀਜ਼ਾਂ ਦੇਖ ਕੇ, ਵਾਕਈ ਮਨ ਖੁਸ਼ ਹੋ ਗਿਆ, ਪੁਰਾਣੀਆਂ ਕੁਰਸੀਆਂ, ਪੁਰਾਣੇ ਮੰਜੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਕਿ ਜਿਹੜੀ ਤੁਸੀਂ ਫਿਲਮ ਦਾ ਡਾਇਲੋਗ ਸੁਣਾਇਆ, ਉਸ ਫਿਲਮ ਦਾ ਨਾਮ ਹੈ ਛੱਲਾ। ਵੋਇਸ ਜਿਹੜੀ ਹੈ ਬੀਨੂ ਢਿੱਲੋਂ, ਅਮਰਿੰਦਰ ਗਿੱਲ ਅਤੇ ਹਰਜਿੰਦਰ ਸਿੰਘ ਮੋਮੀ, VPO ਇਬਨ ਕਲਾ ਅੰਮ੍ਰਿਤਸਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ। ਸੋ ਵਾਕਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਜਿਹੜਾ ਤੁਸੀਂ ਕੀਤਾ ਹੈ। ਫਿਲਮ ਦਾ ਨਾਮ ਸੀ ਛੱਲਾ ਮੁੜ ਕੇ ਨਹੀਂ ਆਇਆ। ਇਹਦੇ ਵਿੱਚ ਅਮਰਿੰਦਰ ਗਿੱਲ ਔਰ ਬੀਨੂ ਢਿੱਲੋਂ ਦੀਆਂ ਖੂਬਸੂਰਤ ਆਵਾਜ਼ਾਂ ਤੁਸੀਂ ਸੁਣੀਆਂ। ਸੋ ਇੱਕ ਹੋਰ ਸਾਡੇ ਤੱਕ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਲਲਿਤ ਸੋਨੀ ਜੀ।
0: ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਠੀਕ ਠਾਕ ਹੋ
0: ਜੀ? ਚੜ੍ਹਦੀ ਕਲਾ 'ਚ ਜੀ, ਤੁਸੀਂ ਦੱਸੋ।
1: ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ ਛੇਵੀਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ, ਅਤੇ ਬਾਘਾ ਪੁਰਾਣਾ ਦੇ ਸੰਤ ਬਾਬਾ ਗੁਰਮੇਲ ਸਿੰਘ ਜੀ ਲੋਪੋ ਵਾਲਿਆਂ ਦਾ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ, ਉੱਥੇ 24 ਅਖੰਡ ਪਾਠ ਪ੍ਰਕਾਸ਼ ਹੋਏ ਸੀ, ਜਿਨ੍ਹਾਂ ਦਾ ਅੱਜ ਭੋਗ ਪੈ ਰਿਹਾ, ਅਤੇ 14 ਅਖੰਡ ਪਾਠ ਅੱਜ ਹੀ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ 30 ਤਰੀਕ ਨੂੰ ਪਾਏ ਜਾਣਗੇ ਜੀ। ਅੱਜ ਭੋਗਾਂ ਤੋਂ ਬਾਅਦ 'ਚ ਸ਼ਾਮ ਨੂੰ ਨਗਰ ਕੀਰਤਨ ਦੀ ਤਿਆਰੀ ਹੋਊਗੀ, ਕਿਉਂਕਿ ਕੱਲ੍ਹ ਨੂੰ ਸੁਬਹਾ 10 ਵਜੇ ਨਗਰ ਕੀਰਤਨ, ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ, ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ 7 ਵਜੇ ਆਪਣੇ ਨਿਵਾਸ ਸਥਾਨਾਂ 'ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਪਹੁੰਚੇਗਾ, ਅਤੇ ਐਤਵਾਰ ਨੂੰ ਭੋਗ ਵਾਲੇ ਦਿਨ ਸੋਮਵਾਰ ਨੂੰ ਸਾਰੇ ਹੀ ਸਾਧੂ ਮਹਾਂਪੁਰਸ਼ ਆਪਣੇ ਆਪਣੇ ਵਿਚਾਰ ਰੱਖ ਕੇ ਸੰਗਤਾਂ ਨੂੰ ਨਿਹਾਲ ਕਰਨਗੇ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਖਾਸ ਜਾਣਕਾਰੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ, ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਆਰਜੇ ਲਲਿਤ ਸੋਨੀ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ,
2: ਤੋਂ ਇਕਬਾਲ ਸਿੰਘ ਬੋਲ ਰਿਹਾ ਹਾਂ
0: ਜੀ।
2: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਛੋਟੀ ਜਿਹੀ ਬੋਲੀ ਜਿਹੜੀ ਹੈ ਨਾ
0: ਜੀ,
2: ਉਹ ਬੋਲਣ ਜਾ ਰਿਹਾ ਹਾਂ
0: ਜੀ।
2: ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਕੁੱਤਾ, ਜਦੋਂ ਦੀ ਤੂੰ ਸਾਡੇ ਘਰ ਆ ਗਈ ਮੈਂ ਚੈਨ ਦੀ ਨੀਂਦ ਨਹੀਂ ਸੁੱਤਾ, ਸਾਰਾ ਦਿਨ ਤੂੰ ਲੜਦੀ ਰਹਿੰਦੀ ਸੁਜਾਈ ਰੱਖਦੀ ਬੁੱਠਾ, ਜੇ ਵਿਚੋਲਾ ਟੱਕਰ ਗਿਆ ਉਹਦੇ ਮੋਰ ਕੁੱਟੂ ਕਰਕੇ ਪੁੱਠਾ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬੋਲੀ ਬੋਲ ਕੇ ਭੇਜੀ। ਹੁਣ ਮੈਨੂੰ ਲੱਗਦਾ ਮੈਨੂੰ ਵੀ ਬੋਲੀ ਬੋਲਣੀ ਪੈਣੀ ਆ, ਵੀ ਬੂਰਾ ਬੂਰਾ ਬੂਰਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਹੁਣ ਟਾਈਮ ਹੋ ਗਿਆ ਬੂਰਾ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ, ਬਹੁਤ ਸਾਰੇ ਖੂਬਸੂਰਤ ਸੋਹਣੇ ਸੋਹਣੇ ਮੈਸੇਜ, ਤੁਹਾਡੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਪਹੁੰਚੀਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇਸੇ ਆਸ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਵਿਦਾ ਲੈਣ ਜਾ ਰਿਹਾ, ਫਿਰ ਕਿਸੇ ਵਕਤ ਫਿਰ ਕਿਸੇ ਵੇਲੇ ਫਿਰ ਤੋਂ ਤੁਹਾਡੇ ਨਾਲ ਹੋਵੇਗੀ ਮੁਲਾਕਾਤ। ਅਗਲਾ ਖੂਬਸੂਰਤ ਸਫ਼ਰ ਤੁਸੀਂ ਇੰਜੋਏ ਕਰੋਗੇ RJ ਰਣਦੀਪ ਜੀ ਦੇ ਨਾਲ, ਅਤੇ ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਗੱਲਬਾਤ ਦੇ ਨਾਲ।

ਵੇਲਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਜ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਕੇਸਰਾ ਟਰੱਸਟ ਦੇ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਸਕਣ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨਾਂ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਵੀ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸਿਵ ਦੀ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਗੋਆ ਦੇ 14 ਸਾਲ ਐਥਨਵਾਜ ਸਰਵਾਜੀਓ ਜੀਆ ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨੌਮ ਹਾਸਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ। ਉਧਰ ਭਾਰਤ ਦੇ ਕਿਦਾਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲਸ ਵਿੱਚ ਪਹੁੰਚ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜੀ ਦੋਸਤੋ, ਵੈਲਕਮ ਵੈਲਕਮ, ਸ਼ੁਭ ਸਵੇਰ, ਸਤਿ ਸ਼੍ਰੀ ਅਕਾਲ ਅਤੇ ਜੀ ਸਭ ਦਾ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਨਾਲ ਦੀ ਨਾਲ ਠੰਡਾ ਜਿਹਾ ਮੌਸਮ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ, ਮਤਲਬ ਬਰਸਾਤ ਜਲੰਧਰ ਦੇ ਵਿੱਚ ਤਾਂ ਬੜੀ ਪਿਆਰੀ ਪਿਆਰੀ ਹੋ ਰਹੀ ਹੈ। ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਆਪਣੀ ਬਾਈਕਸ ਜਾਂ ਵਹੀਕਲਸ 'ਤੇ ਜਾ ਰਹੇ ਨੇ ਉਹਨਾਂ ਲਈ ਤਾਂ ਈਜ਼ੀ ਹੈ, ਲੇਕਿਨ ਕਈਆਂ ਨੂੰ ਨਾ ਪੈਦਲ ਤੁਰਨਾ ਪੈਂਦਾ, ਉਹਨਾਂ ਵਾਸਤੇ ਔਖਾ ਹੋ ਜਾਂਦਾ ਹੈ ਬਈ। ਖੈਰ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੀ ਹਾਂ। ਪ੍ਰੋਗਰਾਮ ਦਾ ਨਾਂ ਹੈ ਜੀ ਗੀਤ ਬਹਾਰ, ਐਂਡ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਆਵਾਜ਼ ਤੋਂ ਆਪਣੇ ਸੁਣੀ ਸੁਣੀ ਲੱਗ ਰਹੀ ਹੈ। ਜੀ ਹਾਂ, ਤੁਹਾਡੀ ਪਿਆਰੀ ਦੋਸਤ ਰਣਦੀਪ ਹੈ ਤੁਹਾਡੇ ਨਾਲ, 2 ਵਜੇ ਤੱਕ ਰਵਾਂਗੀ ਅਤੇ ਗੱਲਾਂ ਬਾਤਾਂ ਦਾ ਭੰਡਾਰ ਲੈ ਕੇ ਆਈ ਹਾਂ, ਕਿਉਂਕਿ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਵੱਖਰੇ ਵੱਖਰੇ ਰੰਗ, ਵੱਖਰੇ ਵੱਖਰੇ ਗੀਤ ਅਤੇ ਪਿਆਰੀਆਂ ਪਿਆਰੀਆਂ ਗੱਲਾਂ। ਅਤੇ ਉਹ ਪ੍ਰੋਗਰਾਮ ਜਿਹੜਾ ਤੁਹਾਡਾ ਫੋਨ ਇਨਫਰਮਾਇਸ਼ੀ ਹੁੰਦਾ ਹੈ ਜੀ, ਉਹ ਤਾਂ ਜੀ ਅੱਜ ਨਹੀਂ ਹੋਏਗਾ, ਉਹਦੇ ਵਾਸਤੇ ਵੀ ਤੁਹਾਨੂੰ ਦੱਸ ਦੇਵਾਂਗੇ ਕੁਝ ਪਲਾਂ ਬਾਅਦ। ਅਤੇ ਉਸ ਤੋਂ ਬਾਅਦ ਹੋਏਗਾ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਐਂਡ ਮਿੱਡੇ ਮੈਲਡੀਜ਼ ਦਾ ਰੰਗ ਤਾਂ ਵਾਕਈ ਅੱਜ ਬਹੁਤ ਹੀ ਪਿਆਰਾ ਜਿਹਾ ਹੋਣ ਵਾਲਾ ਹੈ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਗੀਤ ਬਹਾਰ ਹੈ ਉਹਦੇ ਆਗਾਜ਼ ਦੇ ਵਿੱਚ ਤੁਹਾਨੂੰ ਕਿਹੜਾ ਗੀਤ ਸੁਣਾਇਆ ਜਾਵੇ? ਲਓ ਜੀ, ਜਿੱਦਾਂ ਕਿ ਬਰਸਾਤ ਹੋ ਰਹੀ ਹੈ, ਮਤਲਬ ਬਾਦਲ ਹੈ ਥੋੜ੍ਹਾ ਨੀਲੇ ਨੀਲੇ, ਔਰ ਕਹੀਂ ਕਹੀਂ ਟਿਪ ਟਿਪ ਬਰਸਾਤ ਹੋ ਰਹੀ ਹੈ, ਤਾਂ ਐਸੀ ਬਰਸਾਤ ਕੇ ਮੌਸਮ ਮੇਂ ਕਿਉਂ ਨਾ ਫਿਲਮ ਬਾਦਲ ਜੋ ਕਿ 2000 ਮੇਂ ਬਣੀ ਥੀ ਉਸਕਾ ਇੱਕ ਗੀਤ ਹੋ ਜਾਏ, ਜੋ ਕਿ ਜਸਪਿੰਦਰ ਨਰੂਲਾ ਐਂਡ ਉਦਿਤ ਨਾਰਾਇਣ ਕੀ ਆਵਾਜ਼ ਮੇਂ ਗੁਨਗੁਨਾਇਆ ਗਿਆ ਹੈ, ਮਤਲਬ ਉਹਨਾਂ ਨੇ ਗੁਨਗੁਨਾਇਆ ਹੈ। ਤੁਝੇ ਦੇਖ ਕੇ ਦਿਲ ਮੇਰਾ ਡੋਲੇ, ਅਤੇ ਆਓ ਜੋ ਜੀ ਫਿਰ ਆਪਾਂ ਆਪਣੇ ਦਿਲ ਨੂੰ ਥੋੜ੍ਹਾ ਜਿਹਾ ਧੜਕਾਉਂਦੇ ਹਾਂ ਅਤੇ ਨਾਲ ਦੀ ਨਾਲ ਬਰਸਾਤ ਦੇ ਵਿੱਚ ਇਹ ਗੀਤ ਗੁਨਗੁਨਾਉਂਦੇ ਹਾਂ।

102.7 FM ਦੇ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਰਣਦੀਪ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਔਰ ਪਹਿਲਾ ਇਹ ਟਰੈਕ ਜਿਹੜਾ ਕਿ ਇਸ ਪ੍ਰੋਗਰਾਮ ਦਾ, ਅਸੀਂ ਵਾਕਈ ਸਭ ਨੂੰ ਥੜਕਣ ਅਤੇ ਨੱਚਣ ਅਤੇ ਝੂੰਮਣ ਲਾ ਦਿੱਤਾ, ਕਿਉਂਕਿ ਜੀ ਮੌਸਮ ਬੜਾ ਪਿਆਰਾ ਪਿਆਰਾ ਹੈ। ਔਰ ਅਜਿਹੇ ਪਿਆਰੇ ਮੌਸਮ ਦੇ ਵਿੱਚ ਇੱਕ ਡਰ ਵੀ ਲੱਗਾ ਰਹਿੰਦਾ, ਕਿਉਂਕਿ ਮੌਸਮ ਇੱਦਾਂ ਦਾ ਅਤੇ ਸਮਾਂ ਵੀ ਇੱਦਾਂ ਦਾ ਚੱਲ ਰਿਹਾ ਕਿ ਜਿੱਥੇ ਇੰਨੀ ਭਾਰੀ ਜੀ ਕਦੀ ਕਦੀ ਬਰਸਾਤ ਹੁੰਦੀ ਹੈ ਅਤੇ ਕਦੀ ਥੋੜ੍ਹੀ ਬਾਅਦ ਦੀ ਜਿਹੜੀ ਡ੍ਰਿਜ਼ਲਿੰਗ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਜੇਕਰ ਥੋੜ੍ਹਾ ਜਿਹਾ ਵੀ ਸੂਰਜ ਆਪਣੀਆਂ ਅੱਖਾਂ ਚਮਕਾ ਕੇ ਸਾਡੇ ਵੱਲ ਦੇਖੇਗਾ ਤਾਂ ਪਤਾ ਹੀ ਨਾ ਫਿਰ ਸਭ ਨੂੰ ਕਿ ਕਿੰਨੀ ਗਰਮੀ ਪੈਣੀ ਹੈ। ਔਰ ਵਾਕਈ ਔਰ ਦੂਜੀ ਗੱਲ ਇਹ ਵੀ ਹੈ ਕਿ ਸਾਨੂੰ ਹਰ ਮੌਸਮ ਦੇ ਵਿੱਚ, ਹਰ ਬਹਾਰ ਦੇ ਵਿੱਚ, ਹਰ ਰੁੱਤ ਨੂੰ ਜਿਹੜਾ ਨਾ ਮਾਨਣਾ ਚਾਹੀਦਾ, ਭਾਵੇਂ ਗਰਮੀ ਹੋਵੇ, ਸਰਦੀ ਹੋਵੇ, ਅਤੇ ਭਾਵੇਂ ਜੀ ਆਹ ਵਾਲਾ ਮੌਸਮ ਜਿਹੜਾ ਕਿ ਹੁਮਸ ਵਾਲਾ ਮੌਸਮ ਹੈ, ਅਤੇ ਉਹਦੇ ਨਾਲ ਨਾਲ ਆਪਾਂ ਇੰਜੋਏ ਕਰਦੇ ਰਹਿੰਦੇ ਪ੍ਰੋਗਰਾਮ, ਕਿਉਂਕਿ ਜੀ ਸਟੂਡੀਓ ਦੀ ਘੜੀ 'ਤੇ 10:13 ਐਂਡ 8:12 ਹੋ ਚੁੱਕੇ ਨੇ, ਮਤਲਬ ਹਾਲੇ ਸਮਾਂ ਬੜਾ ਲੰਬਾ ਪਿਆ ਹੈ। ਇਸ ਪ੍ਰੋਗਰਾਮ ਨੂੰ ਇੰਜੋਏ ਕਰਨਾ ਤੁਸੀਂ ਮੇਰੇ ਨਾਲ 102.7 FM ਰੇਨਬੋ ਦੀ। ਐਂਡ ਨੈਕਸਟ ਵਾਲਾ ਟਰੈਕ ਹੈ ਜੀ ਉਦਿਤ ਐਂਡ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ।

102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਰਿੰਦ ਜੀ ਅਗਲਾ ਜਿਹੜਾ ਟਰੈਕ ਮੈਂ ਲੈ ਕੇ ਆਉਣ ਵਾਲੀ ਨਾ ਉਹ ਉਸ ਮਤਲਬ ਕਿ ਪਰਸਨੈਲਿਟੀ ਦਾ ਹੈ ਜਿਨ੍ਹਾਂ ਦਾ ਨਾਮ ਹੈ ਅਦਨਾਨ ਸਾਮੀ। ਅਦਨਾਨ ਸਾਮੀ ਦਾ ਜਨਮ ਲੰਡਨ ਇੰਗਲੈਂਡ ਦੇ ਵਿੱਚ ਹੋਇਆ ਅਤੇ ਉਹਨਾਂ ਨੂੰ ਬਚਪਨ ਤੋਂ ਹੀ ਨਾ ਸੰਗੀਤ ਦਾ ਬਹੁਤ ਜ਼ਿਆਦਾ ਮਤਲਬ ਸ਼ੌਂਕ ਸੀਗਾ, ਸੰਗੀਤ ਦੇ ਨਾਲ ਜੁੜੇ ਹੋਏ ਸੀ ਔਰ 5 ਸਾਲ ਦੀ ਉਮਰ ਤੋਂ ਹੀ ਉਹਨਾਂ ਨੇ ਪਿਆਨੋ ਵਜਾਉਣਾ ਸ਼ੁਰੂ ਕਰ ਦਿੱਤਾ ਸੀਗਾ। ਉਹਨਾਂ ਨੇ ਆਪਣੀ ਪਹਿਲੀ ਸੰਗੀਤਕ ਰਚਨਾ ਜਿਹੜੀ ਹੈ ਕੇਵਲ ਅਤੇ ਕੇਵਲ ਸਿਰਫ 9 ਸਾਲ ਦੀ ਉਮਰ ਦੇ ਵਿੱਚ ਹੀ ਤਿਆਰ ਕਰ ਲਈ ਸੀ। ਹੈ ਨਾ ਬੜੀ ਇੰਟਰਸਟਿੰਗ ਜਿਹੀ ਇਹ ਗੱਲ ਬਾਕੀ, ਕਿਉਂਕਿ ਇਸ ਏਜ ਦੇ ਵਿੱਚ ਤਾਂ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ, ਮਤਲਬ ਹੱਸਣਾ ਖੇਡਣਾ ਅਤੇ ਜਾਂ ਫਿਰ ਖਾਣਾ ਪੀਣਾ। ਅਦਨਾਨ ਸਾਮੀ ਨੇ ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚ ਕਭੀ ਤੋਂ ਨਜ਼ਰ ਮਿਲਾਓ ਜਿਹੜਾ ਹੈ ਬਹੁਤ ਹੀ ਫੇਮਸ ਹੋਇਆ ਸੀਗਾ। ਉਹਨਾਂ ਨੇ ਇੱਕ ਸਮੇਂ ਦੇ ਵਿੱਚ ਨਾ ਦੁਨੀਆ ਦਾ ਸਭ ਤੋਂ ਤੇਜ਼ ਕੀਬੋਰਡ ਵਜਾਉਣ ਵਾਲੇ ਸੰਗੀਤਕਾਰਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਆਉਣ ਲੱਗ ਗਿਆ ਸੀਗਾ। ਹਾਂਜੀ ਹਾਂਜੀ, ਅਦਨਾਨ ਸਾਮੀ ਜਿਹੜੀ ਕਿ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਅੱਖਾਂ ਦੇ ਵਿੱਚ, ਜ਼ਹਿਨ ਦੇ ਵਿੱਚ ਉਹ ਜਿਹੜੀ ਨਾ ਫੋਟੋ ਉਹਨਾਂ ਦੀ ਆਈ ਹੋਗੀ ਕਿ ਬਹੁਤ ਹੀ ਸੋਹਣਾ ਜਿਹਾ

ਮਟੋਲ ਜਿਹਾ ਅਤੇ ਕਾਫੀ ਭਾਰੀ ਮਤਲਬ ਸਰੀਰ ਵਾਲਾ ਇੱਕ ਪਰਸਨੈਲਿਟੀ, ਜਿਹੜੇ ਕਿ ਉਹਨਾਂ ਨੇ ਨਾ ਆਪਣੀ ਲਾਈਫ ਨੂੰ ਜਿੱਦਾਂ ਹੀ ਚੇਂਜ ਕੀਤਾ ਅਤੇ ਉਹਦੇ ਨਾਲ ਨਾਲ ਉਹਨਾਂ ਨੇ ਆਪਣੀ ਪਰਸਨੈਲਿਟੀ ਨੂੰ ਵੀ ਥੋੜ੍ਹਾ ਚੇਂਜ ਕਰ ਲਿਆ ਜੀ। ਉਹ 30 ਤੋਂ ਵੱਧ ਸੰਗੀਤਕ ਸਾਜ਼ ਵਜਾ ਸਕਦੇ ਨੇ। ਵਾਓ, ਇਹ ਵੀ ਕਿੰਨੀ ਵਧੀਆ ਗੱਲ ਹੈ। ਮਤਲਬ ਕਈਆਂ ਨੂੰ ਤਾਂ ਨਾ, ਮਤਲਬ ਸਾਡੇ ਵਰਗਿਆਂ ਨੂੰ ਇੱਕ ਜਾਂ ਦੋ ਜਿਹੜੇ ਨੇ ਇੱਦਾਂ ਦੇ ਪਲੇ ਵੀ ਨਹੀਂ ਚਲਾਉਣੇ ਆਉਂਦੇ, ਲੇਕਿਨ ਉਹਨਾਂ ਨੂੰ 30 ਤੋਂ ਵੱਧ ਜਿਹੜੀ ਹੈ ਜਿਹੜੀ ਹੈ ਇੱਦਾਂ ਦੀ ਮਿਊਜ਼ਿਕ ਜਿਹੜੀਆਂ ਚੇਂਜ ਨੇ ਉਹ ਜਿਹੜੀਆਂ ਨੇ ਚਲਾ ਲੈਂਦੇ ਨੇ। ਅਤੇ ਲਓ ਜੀ, ਅੱਜ ਫਿਰ ਬੜੇ ਸਮੇਂ ਤੋਂ ਬਾਅਦ ਇਹ ਮਤਲਬ ਇਸ ਪਰਸਨੈਲਿਟੀ ਦਾ ਆਪਾਂ ਗੀਤ ਸੁਣਾਂਗੇ ਜਿਨ੍ਹਾਂ ਨੂੰ ਅਦਨਾਨ ਸਾਮੀ ਕਿਹਾ ਜਾਂਦਾ ਸੀ। ਵੈਸੇ ਇਹਨਾਂ ਦੇ ਬਹੁਤ ਸਾਰੇ ਗੀਤ ਜਿਹੜੇ ਨਾ ਬੜੇ ਪਿਆਰੇ ਨੇ, ਰੋਮਾਂਟਿਕ ਵੀ ਨੇ ਅਤੇ ਕੁਝ ਸੈਡ ਸੀ ਜਿਹੜੇ ਗੀਤ ਨੇ ਨਾ ਉਹ ਵੀ ਇਹਨਾਂ ਦੇ ਬੜੇ ਸੁਪਰ ਡੁਪਰ ਹਿੱਟ ਹੋਏ ਸੀ। ਲੇਕਿਨ ਖੈਰ, ਆਪਾਂ ਇਹ ਵਾਲਾ ਟਰੈਕ ਸੁਣਦੇ ਹਾਂ। ਲਓ ਜੀ,

ਆਕਾਸ਼ਵਾਣੀ ਜਲੰਧਰ ਦਿਹਾਤੀ ਪ੍ਰੋਗਰਾਮ ਦੇ ਕੈਯੂਲ ਕੰਪੀਅਰਸ ਲਈ ਅਰਜ਼ੀਆਂ ਦੀ ਮੰਗ ਕਰਦਾ ਹੈ। ਜੇ ਤੁਹਾਡੀ ਆਵਾਜ਼ ਪ੍ਰਸਾਰਣ ਯੋਗ ਹੈ, ਜੇ ਤੁਸੀਂ ਖੇਤੀਬਾੜੀ ਦੀ ਬੁਨਿਆਦੀ ਸਮਝ ਰੱਖਦੇ ਹੋ, ਜੇ ਤੁਹਾਡੀ ਉਮਰ 20 ਤੋਂ 50 ਸਾਲਾਂ ਦੇ ਦਰਮਿਆਨ ਹੈ, ਜੇ ਤੁਸੀਂ ਜਲੰਧਰ ਜਾਂ ਇਸ ਦੇ ਆਸ ਪਾਸ ਦੇ ਇਲਾਕੇ ਦੇ ਵਸਨੀਕ ਹੋ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਯਾਦ ਰਹੇ, ਇਹ ਕੋਈ ਨਿਯਮਿਤ ਨੌਕਰੀ ਜਾਂ ਰੁਜ਼ਗਾਰ ਨਹੀਂ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਏਗਾ। ਚੋਣ ਪ੍ਰਕਿਰਿਆ 'ਚ ਪੰਜਾਬੀ ਲਿਖਤੀ ਪੇਪਰ, ਆਵਾਜ਼ ਦਾ ਆਡੀਸ਼ਨ ਤੇ ਇੰਟਰਵਿਊ ਸ਼ਾਮਿਲ ਹੈ। ਅਰਜ਼ੀ ਫਾਰਮ ਭਰਨ ਦੀ ਆਖਰੀ ਤਾਰੀਖ 30 ਅਪ੍ਰੈਲ ਹੈ। ਅਰਜ਼ੀ ਫਾਰਮ ਲੈਣ ਲਈ ਆਕਾਸ਼ਵਾਣੀ ਜਲੰਧਰ ਨਾਲ। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਦੋਸਤੋ, ਫਿਲਮ ਬਰਫੀ ਦਾ ਤੁਸੀਂ ਇਹ ਗੀਤ ਜਿਹੜਾ ਇੰਜੋਏ ਕੀਤਾ ਹੈ ਜੀ, ਔਰ ਜੋ ਕਿ 2012 ਦੇ ਵਿੱਚ ਬਣੀ ਸੀਗੀ। ਕਈ ਵਾਰ ਨਾ ਸਾਨੂੰ ਫਿਲਮਾਂ ਬਹੁਤ ਪਸੰਦ ਆਉਂਦੀਆਂ ਨੇ ਅਤੇ ਉਹਨਾਂ ਦੇ ਗੀਤ ਸਾਨੂੰ ਨਾ ਸਮਝ ਨਹੀਂ ਆਉਂਦੇ, ਅਤੇ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਫਿਲਮਾਂ ਦੇ ਗੀਤ ਬੜੇ ਵਧੀਆ ਲੱਗਦੇ ਨੇ ਪਰ ਫਿਲਮ ਸਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੀ। ਸੋ ਜੀ, ਇਹ ਫਿਲਮਾਂ ਅਤੇ ਗੀਤਾਂ ਦੀ ਕਹਾਣੀ ਹੈ, ਪਰ ਕੁਝ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਨੇ, ਕੁਝ ਗੀਤ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਮਰਜ਼ੀ ਜਿੰਨਾ ਮਰਜ਼ੀ ਦੇਖ ਲਓ ਉਹ ਓਨਾ ਹੀ ਜ਼ਿਆਦਾ ਸਾਡੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ। ਅਤੇ ਅਜਿਹੇ ਕੁਝ ਕਿਰਦਾਰ ਨੇ, ਕੁਝ ਕਰੈਕਟਰ ਨੇ, ਕੁਝ ਐਕਟਰ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੀ ਜਿਹੜੀ ਆਵਾਜ਼ ਦੇ ਨਾਲ ਨਾਲ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਹੈ। ਹਾਂਜੀ ਹਾਂਜੀ, ਤੁਹਾਡਾ ਜਿਹੜਾ ਸਬਰ ਹੈ ਨਾ ਉਹ ਮੈਂ ਪਰਖ ਨਹੀਂ ਰਹੀ। ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਹੁਣ ਮੈਂ ਨਾ ਉਸ ਐਕਟਰ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦਾ ਜਿਹੜਾ ਵੱਡਾ ਭਰਾ ਸੀਗਾ ਨਾ 2.5 ਕਿਲੋ ਕਾ ਹਾਦ। ਹਾਂ ਹਾਂ ਹਾਂ ਬਾਈ ਜੀ, ਬਿਲਕੁਲ ਉਹਦੇ ਛੋਟੇ ਭਰਾ ਦੀ ਮੈਂ ਗੱਲ ਕਰਨ ਜਾ ਰਹੀ ਹਾਂ, ਬੌਬੀ ਦਿਓਲ। ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਅਸਲੀ ਨਾਮ ਵਿਜੇ ਸਿੰਘ ਦਿਓਲ ਹੈ। ਉਹ ਪਹਿਲੀ ਵਾਰ ਬੱਚੇ ਕਲਾਕਾਰ ਦੀ ਜਿਹੜਾ ਉਹਨਾਂ ਨੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ ਧਰਮਵੀਰ। ਇਹ ਵੀ ਫਿਲਮ ਨਾ ਸਭ ਨੂੰ ਬਹੁਤ ਪਸੰਦ ਆਈ ਹੈ, ਮਤਲਬ ਵੱਖਰਾ ਜਿਹਾ ਰੋਲ ਅਤੇ ਵੱਖਰੇ ਜਿਹੇ ਇਹਨਾਂ ਦੇ ਇਸ ਫਿਲਮ ਦੇ ਵਿੱਚ ਜਿਹੜੇ ਨਾ ਡਰੈਸਅਪ ਹੁੰਦੇ ਹੈ ਦੋਨੋਂ ਜਿਹੜੇ ਐਕਟਰ ਨੇ, ਹੈ ਨਾ, ਹੁਣ ਤੁਹਾਨੂੰ ਯਾਦ ਆ ਗਿਆ। ਬਿਲਕੁਲ ਜੀ, ਧਰਮਵੀਰ ਜੋ ਕਿ 1977 ਦੇ ਵਿੱਚ ਬਣੀ ਸੀ, ਉਹਦੇ ਵਿੱਚ ਨਾ ਪਹਿਲੀ ਵਾਰ ਬੱਚੇ ਦਾ ਕਿਰਦਾਰ ਜਿਹੜਾ ਨਾ ਬੌਬੀ ਦਿਓਲ ਨੇ ਨਿਭਾਇਆ ਸੀਗਾ। ਔਰ ਉਹ ਮਸ਼ਹੂਰ ਅਦਾਕਾਰ ਧਰਮਿੰਦਰ, ਸਭ ਨੂੰ ਪਤਾ ਹੈ ਉਹਨਾਂ ਦੇ ਪੁੱਤਰ ਅਤੇ ਸਨੀ ਦਿਓਲ ਦੇ ਛੋਟੇ ਭਰਾ ਨੇ। ਹੀਰੋ ਵਜੋਂ ਉਹਨਾਂ ਦੀ ਪਹਿਲੀ ਫਿਲਮ ਬਰਸਾਤ ਸੀ, ਜਿਸ ਲਈ ਉਹਨਾਂ ਨੂੰ ਫਿਲਮਫੇਅਰ ਡੈਬਿਊ ਦਾ ਬੈਸਟ ਅਵਾਰਡ ਮਿਲਿਆ ਸੀ। ਐਂਡ ਜੀ 99 ਦੇ ਵਿੱਚ, ਮਤਲਬ 1990 ਦੇ ਦੌਰ ਦੇ ਵਿੱਚ, ਗੁਪਤ ਸੋਲਜਰ ਐਂਡ ਹਮਰਾਜ਼ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਉਹਨਾਂ ਨੂੰ ਵੱਡਾ ਸੁਪਰ ਸਟਾਰ ਜਿਹੜਾ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਆਪਣਾ ਇੱਕ ਅਦਾ ਔਰ ਆਪਣਾ ਇੱਕ ਸਟਾਈਲ ਔਰ ਇੱਕ ਭੋਲਾ ਪੰਦ, ਉਹਦੀ ਨਾਲ ਨਾਲ ਉਹਨਾਂ ਦੇ ਕਰਲੀ ਬਾਲਾਂ ਦਾ ਸਟਾਈਲ ਵੀ ਬਹੁਤ ਜ਼ਿਆਦਾ ਯੰਗ ਯੂਥ ਨੂੰ ਜਿਹੜਾ ਪ੍ਰਭਾਵਿਤ ਕੀਤਾ ਸੀ। ਬਾਲੀਵੁੱਡ

ਦੇ ਵਿੱਚ ਬੌਬੀ ਦਾ ਡੈਬਿਊ ਕਾਫੀ ਦੇਰ ਨਾਲ ਹੋਇਆ ਸੀ, ਪਰ ਲਗਭਗ 26-27 ਸਾਲ ਦੀ ਉਮਰ ਦੇ ਵਿੱਚ ਹੀ ਉਹ ਹੀਰੋ ਬਣ ਗਏ ਸੀਗੇ। ਐਂਡ ਕੈਰੀਅਰ ਦਾ ਕਹਿੰਦੇ ਨੇ ਕੁਝ ਸਮਾਂ ਹੁੰਦਾ ਹੈ ਕਿ ਜਦੋਂ ਤੁਹਾਨੂੰ ਤੁਹਾਡੀ ਜ਼ਿੰਦਗੀ ਜਿਹੜੀ ਹੈ ਇੱਕ ਅਰਸ਼ 'ਤੇ ਪਹੁੰਚਾ ਦਿੰਦੀ ਹੈ ਅਤੇ ਕਦੀ ਕਦੀ ਤੁਹਾਨੂੰ ਫਰਸ਼ 'ਤੇ ਵੀ ਲੈ ਆਉਂਦੀ ਹੈ। ਸੋ ਇਹੋ ਜਿਹਾ ਕੁਝ ਹੈਪਨਿੰਗ ਔਰ ਕੁਝ ਦੁਖਦਾਈ ਸਮਾਂ ਸੀ ਜੋ ਕਿ ਬੌਬੀ ਦਿਓਲ ਦੀ ਲਾਈਫ ਦੇ ਵਿੱਚ ਵੀ ਆਇਆ, ਪਰ ਉਸ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਆਇਆ। ਔਰ ਉਹ ਟਰਨਿੰਗ ਪੁਆਇੰਟ ਅਜਿਹਾ ਸੀ ਕਿ ਰਾਤੋਂ ਰਾਤ ਉਹਨਾਂ ਨੂੰ ਦੁਬਾਰਾ ਤੋਂ ਮਤਲਬ ਬਾਲੀਵੁੱਡ ਦੇ ਵਿੱਚ ਇੱਕ ਅਜਿਹੀ ਥਾਂ ਮਿਲ ਗਈ ਕਿ ਹਰ ਕੋਈ ਉਹਨਾਂ ਨੂੰ ਹਰ ਫਿਲਮ ਦੇ ਵਿੱਚ ਦੇਖਣਾ ਚਾਹੁੰਦਾ ਹੈ। ਹਾਂਜੀ, ਵੈੱਬ ਸੀਰੀਜ਼ ਆਸ਼ਰਮ ਨੇ ਉਹਨਾਂ ਦੇ ਕੈਰੀਅਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦੀ ਐਕਟਿੰਗ ਦੇ ਜਿਹੜਾ ਨਾ ਬਹੁਤ ਅੱਛਾ ਜਿਹੜਾ ਐਕਟ ਜਿਹੜਾ ਉਹਨਾਂ ਨੇ ਮਾਮਲਾ ਕੀਤਾ ਬਹੁਤ ਹੀ ਪਸੰਦ ਆਇਆ। ਸੋ ਆਸ਼ਰਮ ਇੱਕ ਅਤੇ ਉਸ ਤੋਂ ਬਾਅਦ ਦੂਜੀ ਆਈ ਅਤੇ ਉਸ ਤੋਂ ਬਾਅਦ ਜੀ ਕਿਆ ਬਾਤ ਹੈ, ਜਦੋਂ ਉਹਨਾਂ ਨੇ ਐਨੀਮਲ ਫਿਲਮ ਬਣਾ ਦਿੱਤੀ, ਮਤਲਬ ਅਬਰਾਰ ਦੇ ਕਿਰਦਾਰ ਨੇ ਉਹਨਾਂ ਨੂੰ ਦੁਬਾਰਾ ਜਿਹੜੀ ਨਾ ਸੁਰੱਖਿਆ ਵਿੱਚ ਲੈ ਆਉਂਦਾ, ਮਤਲਬ ਕਿ ਸਿਕਿਉਰਟੀ ਜਿਹੜੀ ਆ ਮੁਹੱਈਆ ਕਰਾ ਦਿੱਤੀ ਅਤੇ ਉਹਨਾਂ ਨੂੰ ਲੱਗਿਆ ਕਿ ਬਈ ਹੁਣ ਤਾਂ ਮੇਰੀ ਜ਼ਿੰਦਗੀ ਜਿਹੜੀ ਨਾ ਅੱਗੇ ਵੱਧ ਜਾਏਗੀ। ਸੋ ਭਾਵੇਂ ਡਾਇਲਾਗ ਬਹੁਤ ਘੱਟ ਸਨ, ਪਰ ਉਹਨਾਂ ਦੀ ਸਕਰੀਨ ਜਿਹੜੀ ਪ੍ਰੈਜੈਂਸ ਸੀਗੀ ਨਾ ਉਹ ਕਾਫੀ ਪਸੰਦ ਕੀਤੀ ਗਈ। ਲਓ ਜੀ, ਅੱਜ ਦਾ ਇਹ ਦਿਨ ਜਿਹੜਾ ਹੈਗਾ ਹੈ ਕਿ ਮੈਂ ਗੱਲ ਕਰਨ ਜਾ ਰਹੀ ਹਾਂ ਬੌਬੀ ਦਿਓਲ ਦੇ ਬਾਰੇ, ਜਿਹੜੀ ਕਿ ਮੈਂ ਗੱਲ ਕਰ ਰਹੀ ਹਾਂ। ਬਾਕੀ ਇਸ ਕਹਾਣੀ ਨੂੰ ਦੱਸਣ ਦਾ ਮਤਲਬ ਇਹ ਸੀਗਾ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਕਦੀ ਕੁਛ ਇੱਦਾਂ ਦਾ ਹੋ ਜਾਵੇ ਕਿ ਅਸੀਂ ਬਹੁਤ ਹਿੱਟ ਹੋਈਏ ਲਾਈਕ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਕਦੀ ਕਦੀ ਕੁਝ ਇਹੋ ਜਿਹੇ ਸਮਾਂ ਆ ਜਾਵੇ ਕਿ ਸਾਨੂੰ ਲੱਗੇ ਕਿ ਬਈ ਅਬ ਹਮ ਕਿਆ ਕਰੇਂਗੇ। ਸੋ ਕਦੀ ਵੀ ਨਹੀਂ ਰੁਕਣਾ, ਥੱਕਣਾ ਅਤੇ ਝੁਕਣਾ, ਕਿਉਂਕਿ ਜ਼ਿੰਦਗੀ ਦੁਬਾਰਾ ਤੋਂ ਜੀਣ ਲਈ ਤੁਹਾਨੂੰ ਕਰਨਾ ਪਏਗਾ ਹੌਸਲਾ। ਬਿਲਕੁਲ ਇਸੇ ਗੀਤ ਦੇ ਨਾਲ ਜੋ ਕਿ ਅਨੁਰਾਧਾ ਪੌੜਵਾਲ ਐਂਡ ਸੁਖਵਿੰਦਰ ਸਿੰਘ ਦੀ ਆਵਾਜ਼ ਐਂਡ ਉਦਿਤ ਨਾਰਾਇਣ ਐਂਡ ਅਨਮੋਲ ਮਲਿਕ ਨੇ ਗਾਇਆ ਹੈ ਜੀ। ਬਾਕੀ ਇਹ ਗੀਤ ਦੇ ਨਾਲ ਨਾਲ ਤੁਹਾਨੂੰ ਵੀ ਜੋਸ਼ ਆ ਜਾਣਾ ਅਤੇ ਬਿਲਕੁਲ ਮੈਂ ਇੱਥੇ ਕੁਰਸੀ 'ਤੇ ਤੁਹਾਡੇ ਨਾਲ ਨਾਲ ਨੱਚੀ ਜਾਣਾ ਅਤੇ ਤੁਸੀਂ ਇੰਜੋਏ ਕਰਨਾ। 102.7 FM ਦਾ ਹੀ ਪ੍ਰੋਗਰਾਮ ਚੱਲ ਰਿਹਾ ਜੀ, ਗੀਤ ਬਹਾਰ।

ਔਰ ਤੁਸੀਂ ਇਹ ਅੰਦਾਜ਼ ਦੇਖਿਆ ਕਿ ਵਾਕਈ ਜੁਗਨੀ ਜਿਹੜਾ ਨਾ ਉਹ ਪੰਜਾਬੀ ਦੇ ਵਿੱਚ ਸੁਣ ਲਓ ਅਤੇ ਉਹਦੀ ਜਿਹੜੀ ਨਾ ਪਰਫੋਰਮੈਂਸ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ, ਪਰ ਇਸ ਫਿਲਮ ਦੇ ਵਿੱਚ ਯਾਨੀ ਕਿ ਬਾਦਲ ਮੂਵੀ ਦੇ ਵਿੱਚ ਜੁਗਨੀ ਜੁਗਨੀ ਨੂੰ ਕੁਝ ਵੱਖਰੇ ਤਰੀਕੇ ਦੇ ਨਾਲ ਫਿਲਮਾਇਆ ਗਿਆ ਹੈ ਅਤੇ ਗੁਣਗੁਣਾਇਆ ਗਿਆ ਹੈ। 102.7 ਮੈਗਾਹਰਟਜ਼ 'ਤੇ ਤੁਸੀਂ ਮੇਰੇ ਨਾਲ ਯਾਨੀ ਕਿ ਰਣਦੀਪ

ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੀਤ ਬਹਾਰ ਜੀ 1986 ਦੇ ਵਿੱਚ ਇੱਕ ਫਿਲਮ ਆਈ ਸੀਗੀ ਇਲਜ਼ਾਮ, ਜਿਹਦੇ ਵਿੱਚ ਨਾ ਇੱਕ ਹੀਰੋ ਨੇ ਨਾ ਆਪਣੀ ਅਦਾਕਾਰੀ ਕੀਤੀ, ਮਤਲਬ ਪਹਿਲਾ ਉਹ ਟਾਈਮ ਪੀਰੀਅਡ ਸੀਗਾ ਜਦੋਂ ਉਹਨਾਂ ਨੂੰ ਇਹ ਫਿਲਮ ਮਿਲੀ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ 160 ਤੋਂ ਵੀ ਵੱਧ ਫਿਲਮਾਂ ਦੇ ਵਿੱਚ ਵਾਹ ਪਰਫੋਰਮੈਂਸ ਦਿੱਤੀ, ਅਤੇ ਸਭ ਤੋਂ ਜ਼ਿਆਦਾ ਸੋਹਣੇ ਅਤੇ ਸਭ ਤੋਂ ਜ਼ਿਆਦਾ ਡਾਂਸ ਕਰਨ ਵਾਲੇ ਅਤੇ ਨਾਲ ਦੀ ਨਾਲ ਕੌਮੇਡੀ ਕਰਨ ਵਾਲੇ ਸੁਪਰ ਸਟਾਰਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਲਿਸਟ ਦੇ ਟੋਪ 'ਤੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਰੈਕਮੈਂਡ ਹੋਣ ਲੱਗ ਗਿਆ। ਅਤੇ ਉਸ ਐਕਟਰ ਦਾ ਨਾਮ ਕੀ ਹੈ ਜੀ? ਹਾਂਜੀ, ਗੋਵਿੰਦਾ। ਬਿਲਕੁਲ 90s ਦੇ ਦੌਰ ਦੇ ਵਿੱਚ ਇਹ ਨਾਮ ਜਿਹੜਾ ਇੰਨਾ ਜ਼ਿਆਦਾ ਫੇਮਸ ਹੋ ਗਿਆ ਕਿ ਹਰ ਇੱਕ ਹੀਰੋਇਨ ਜਿਹੜੀ ਨਾ ਉਹਨਾਂ ਦੀ ਨਾਲ, ਭਾਵੇਂ ਉਹ ਕ੍ਰਿਸ਼ਮਾ ਹੋਵੇ, ਰਵੀਨਾ ਟਿੰਡਨ ਹੋਵੇ, ਜੂਹੀ ਹੋਵੇ ਜਾਂ ਫਿਰ ਮਾਧੁਰੀ ਜੀ, ਮਤਲਬ ਹਰ ਕੋਈ ਚਾਹੁੰਦਾ ਸੀਗਾ ਕਿ ਇੱਕ ਤੋਂ ਵੱਧ ਫਿਲਮਾਂ ਜਿਹੜੀਆਂ ਇਸ ਹੀਰੋ ਦੇ ਨਾਲ ਤਾਂ ਜ਼ਰੂਰ ਹੋ ਜਾਣ, ਕਿਉਂਕਿ ਨਾਲ ਦੀ ਨਾਲ ਤਾਂ ਕੌਮੇਡੀ ਹੁੰਦੀ ਸੀ ਔਰ ਡਾਂਸ ਪਰਫੋਰਮੈਂਸ ਦੇ ਵਿੱਚ ਤਾਂ ਵਾਹ ਜੀ ਵਾਹ ਕਿਆ ਬਾਤ ਹੈ। ਬਾਕੀ ਕਹਿੰਦੇ ਨੇ ਕਿ ਜਦੋਂ ਕੰਮ ਕਰਨਾ ਹੋਵੇ ਤਾਂ ਕੰਮ ਕਰਨ ਦੇ ਨਾਲ ਨਾਲ ਜਿਹੜਾ ਤੁਹਾਡਾ ਕੋ ਪਾਰਟਨਰ ਹੁੰਦਾ ਹੈ ਨਾ ਉਹ ਇੰਨਾ ਜ਼ਿਆਦਾ ਵਧੀਆ ਹੋਵੇ ਕਿ ਤੁਹਾਨੂੰ ਕੰਮ ਕਰਨ ਦਾ ਮਜ਼ਾ ਆਵੇ। ਸੋ ਜੀ, ਫਿਲਮਾਂ ਦਾ ਦੌਰ ਕੁਝ ਇਸੇ ਤਰ੍ਹਾਂ ਦਾ ਹੈ, ਅਤੇ ਗੋਵਿੰਦਾ ਨੇ ਉਸ ਸਮੇਂ ਦੇ ਵਿੱਚ ਆਪਣਾ ਜਿਹੜਾ ਇੰਨਾ ਜਲਵਾ ਇੱਦਾਂ ਦਾ ਬਿਖੇਰਿਆ ਕਿ ਬਾਕੀ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਨਾ ਸਭ ਤੋਂ ਸੋਹਣਾ ਅਤੇ ਸਭ ਤੋਂ ਬੈਸਟ ਡਾਂਸ ਪਰਫੋਰਮ ਕਰਨ ਵਾਲੇ ਜਿਹੜੇ ਹੀਰੋ ਦੇ ਵਿੱਚ ਨਾਮ ਦੇ ਵਿੱਚ ਜਾਣਿਆ ਜਾਂਦਾ ਹੈ। ਔਰ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਿ ਫੈਮਿਲੀਜ਼ ਦੇ ਵਿੱਚ ਅਸੀਂ ਬੈਠ ਕੇ ਦੇਖੀਆਂ ਹੋਈਆਂ ਨੇ, ਅਤੇ ਹੁਣ ਵੀ ਜਦੋਂ ਕਿਤੇ ਅਸੀਂ ਟੈਲੀਵਿਜ਼ਨ ਔਨ ਕਰਦੇ ਹਾਂ ਅਤੇ ਸਮਾਂ ਲੱਗੇ ਤਾਂ ਇਹ ਫਿਲਮਾਂ ਨੂੰ ਜ਼ਰੂਰ ਦੇਖਦੇ ਹਾਂ। ਔਰ ਇਹਨਾਂ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ਜੀ ਹੱਦ ਕਰ ਦੀ ਆਪ ਨੇ, ਯਾਨੀ ਕਿ ਰਾਣੀ ਮੁਖਰਜੀ ਦੀ। ਭਾਵੇਂ ਕਿ ਛੋਟੀ ਜਿਹੀ ਹਾਈਟ ਦੀ ਉਹ ਹੀਰੋਇਨ ਹੈ ਪਰ ਵਾਕਈ ਜੀ ਪਿਆਰੀਆਂ ਪਿਆਰੀਆਂ ਅੱਖਾਂ ਦੀ ਨਾਲ ਸ਼ਰਾਰਤ ਕਰਦੀ ਕਰਦੀ ਇਸ ਫਿਲਮ ਦੇ ਵਿੱਚ ਵਾਕਈ ਬੜਾ ਵਧੀਆ ਪਰਫੋਰਮ ਦਿੱਤਾ ਹੈ। ਹੱਦ ਕਰ ਦੀ ਆਪ ਨੇ ਗੀਤ ਔਰ ਨਾਲ ਦੀ ਨਾਲ ਇਸ ਫਿਲਮ ਦਾ ਟਾਈਟਲ ਟਰੈਕ ਜਿਹੜਾ ਜੋ ਕਿ 2000 ਦੇ ਵਿੱਚ ਫਿਲਮ ਬਣੀ ਸੀ, ਲਓ ਜੀ ਤੁਹਾਡੀ ਰੀਵਿਊ ਸੈਟਸ 'ਤੇ ਬਸ ਹੁਣੇ ਹੀ।

ਤੁਸੀਂ ਇੰਜੋਏ ਕਰ ਰਹੇ ਸੀ ਜੀ ਮੇਰੇ ਨਾਲ ਪ੍ਰੋਗਰਾਮ ਗੀਤ ਬਹਾਰ, ਤੁਹਾਡੀ ਆਰ ਜੇ ਰਣਦੀਪ ਹੈ ਤੁਹਾਡੇ ਨਾਲ। ਪਰ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ। ਬਸ ਕੁਝ ਪਲਾਂ ਬਾਅਦ, ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸਿੱਧੀ ਮਨ ਕੀ ਬਾਤ।

0: अंग्रेजी अनुवाद का प्रसारण एफएम रेनबो 102.6 मेगाहर्ट्ज पर किया जाएगा। ये कार्यक्रम आकाशवाणी के दिल्ली केंद्र से प्रसारित किया गया।
1: ਹੁਣ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸੁਣ ਰਹੇ ਸੀ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 102.7 ਮੈਗਾ ਹਰਟਸ, ਡੀ ਟੀ ਐਚ ਦੀ ਏ ਆਈ ਆਰ ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪ੍ਰਸਾਰਿਤ ਕੀਤਾ ਜਾਏਗਾ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਇਹ ਪ੍ਰਸਾਰਣ ਨਾਲੋ ਨਾਲ ਕਰਨਗੇ।
0: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਹਨਾਂ 6 ਮਹੀਨਿਆਂ ਵਿੱਚ ਅਸੀਂ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਦੀਆਂ ਅਨੇਕ ਪ੍ਰਾਪਤੀਆਂ 'ਤੇ ਚਰਚਾ ਕੀਤੀ ਹੈ। ਜੂਨ ਵਿੱਚ ਵੀ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜਿਹੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਅਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਅਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਅਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਹੈ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ 'ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ।

ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਨ੍ਹਾਂ ਨੇ ਸਮਰਥਨ ਕੀਤਾ, ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ 1 ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ

ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ 'ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ, ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ, ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵੱਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ।

ਇਹ ਵਾਦ ਵਿਵਾਦ ਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡੇਟਾ ਸਾਇੰਸ ਵਿੱਚ ਬੀਟੈਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮੀਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮੀਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ

ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ। ਤੁਸੀਂ ਵੇਖਿਆ ਹੋਵੇਗਾ ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਹਨਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ ਹੈ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ। ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ।

0: ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ। ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ। ਤਾਂ ਹੁਣ ਸੁਣਦੇ ਹਾਂ ਦੇਸ਼ ਪ੍ਰੇਮ ਦਾ ਇਹ ਗੀਤ।

ਵੈਲਕਮ ਬੈਕ ਸਭ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਅਤੇ ਜੀ, ਦੁਪਹਿਰ ਦੇ 12:04 ਹੋ ਚੁੱਕੇ ਨੇ ਅਤੇ ਜਿੱਦਾਂ ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਸੀ ਨਾ, ਤੁਹਾਨੂੰ ਸਭ ਨੂੰ ਪਤਾ ਕਿ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ ਗੀਤ ਬਹਾਰ ਮੇਰੇ ਨਾਲ, ਯਾਨੀ ਕਿ ਆਰ ਜੇ ਰਣਦੀਪ ਦੇ ਨਾਲ। ਅਤੇ ਹੁਣ ਦੁਪਹਿਰ ਦਾ ਸਮਾਂ, ਥੋੜ੍ਹੀ ਜਿਹੀ ਗਰਮੀ ਹੈ, ਪਰ ਤੁਸੀਂ ਫਿਕਰ ਨਹੀਂ ਕਰਨਾ, ਆਪਾਂ ਇਸ ਗਰਮੀ ਦੇ ਮੌਸਮ ਨੂੰ ਵੀ ਨਾ ਹਸੀਨ ਬਣਾ ਦੇਣਾ ਹੈ, ਕਿਉਂਕਿ ਜੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਜੀ ਹਾਂ, ਮਤਲਬ ਪੰਜਾਬੀ ਤੜਕਾ ਲਾਉਣਾ ਹੈ ਆਪਾਂ, ਮਤਲਬ ਗੀਤਾਂ ਦਾ, ਗੱਲਾਂ ਦਾ ਤਾਂ ਮੈਂ ਇਕੱਲੀ ਨੇ ਲਾ ਲੈਣਾ ਹੈ। ਬਿਲਕੁਲ ਜੀ, ਅਤੇ ਕਿਉਂ ਨਾ ਸ਼ੁਰੂਆਤ ਕਰੀਏ। ਅਤੇ ਜੀ, ਪ੍ਰੋਗਰਾਮ ਹੈ ਹੋਮ ਸਵੀਟ ਹੋਮ। ਤੁਸੀਂ ਸੋਚ ਰਹੇ ਹੋਗੇ ਕਿ ਪੰਜਾਬੀ ਤੜਕਾ ਪ੍ਰੋਗਰਾਮ, ਹਾਂਜੀ ਹਾਂਜੀ, ਪੰਜਾਬੀ ਤੜਕਾ ਭਾਵੇਂ ਨਹੀਂ ਲੱਗਾ, ਪਰ ਮੈਂ ਪੰਜਾਬੀ ਤੜਕੇ ਵਾਲੀਆਂ ਗੱਲਾਂ ਜਿਹੜੀਆਂ ਨੇ, ਕਿਉਂਕਿ ਘਰ ਪਰਿਵਾਰ ਦੀ ਗੱਲ, ਘਰ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ, ਅਤੇ ਨਾਲ ਦੀ ਨਾਲ ਆਪਣੇ ਆਪ ਦਾ ਵੀ ਕਿੱਦਾਂ ਖਿਆਲ ਰੱਖਣਾ, ਉਸ ਬਾਰੇ ਹੋਏਗੀ ਗੱਲ, ਕਿਉਂਕਿ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਸ਼ੁਰੂ ਹੋ ਚੁੱਕਾ ਹੈ। ਸੋ ਆਗਾਜ਼ ਕਰਦੇ ਹਾਂ ਅਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਮਤਲਬ ਗੀਤ ਦਾ ਆਗਾਜ਼ ਹੋ ਜਾਵੇ, ਥੋੜ੍ਹਾ ਜਿਹਾ ਰੌਣਕ ਮੇਲਾ ਹੋਣਾ ਚਾਹੀਦਾ ਹੈ, ਅਤੇ ਕਿਉਂ ਨਾ ਇਹ ਰੌਣਕ ਮੇਲਾ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਹੋ ਜਾਵੇ, 1 in Million। ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਮੇਰੇ ਨਾਲ ਤੁਹਾਡੀ ਗੱਲਬਾਤ, ਮਤਲਬ ਮੈਂ ਇਕੱਲੀ ਬੋਲਾਂਗੀ ਅਤੇ ਤੁਸੀਂ ਸੁਣਨਾ ਪਿਆਰ ਦੇ ਨਾਲ, ਅਤੇ ਨਾਲ ਦੀ ਨਾਲ ਨੋਟ ਕਰਨੀਆਂ ਨੇ ਉਹ ਸਾਰੀਆਂ ਚੀਜ਼ਾਂ ਜੋ ਮੈਂ ਤੁਹਾਨੂੰ ਦੱਸਾਂਗੀ।

ਵੈਲ 102.7 ਐਫਐਮ ਦੀ ਪ੍ਰੋਗਰਾਮ ਦਾ ਆਗਾਜ਼ ਇੰਨਾ ਵਧੀਆ ਹੋਇਆ ਕਿ ਵਾਕਿਆ ਜੀ ਜੋਰਡਨ ਸੰਧੂ ਦੀ ਇਹ ਸੋਹਣੀ ਘੈਂਟ ਜੀ ਆਵਾਜ਼ ਦੇ ਵਿੱਚ ਗੀਤ ਤੁਸੀਂ ਇੰਜੋਏ ਕੀਤਾ ਜੀ। ਸੁਰਮਾ ਮਤਲਬ ਅੱਖਾਂ ਦੇ ਵਿੱਚ ਕਿਹੜਾ ਸੁਰਮਾ ਪਾਉਂਦੀ ਹੈ ਤੁਸੀਂ, ਮੈਨੂੰ ਪਤਾ ਕਿ ਵੱਖਰੇ ਵੱਖਰੇ ਸੁਰਮੇ ਪਾਉਂਦੇ ਹੋ, ਲੇਕਿਨ ਆਪਣੀ ਅੱਖਾਂ ਦਾ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਇਹ ਨਾ ਹੋਵੇ ਕਿ ਆਪਣੇ ਚਾਹ ਪੂਰੇ ਕਰਨ ਲਈ ਤੁਸੀਂ ਕਿਤੇ ਅੱਖਾਂ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਕਰਵਾ ਲਓ। ਸੋ ਸੁਰਮਾ ਜਿਹੜਾ ਵੀ ਤੁਸੀਂ ਪਾਉਣਾ ਨਾ ਉਹਨੂੰ ਧਿਆਨ ਦੇ ਨਾਲ ਪਾਉਣਾ ਅਤੇ ਆਪਣੇ ਅੱਖਾਂ ਦਾ ਜ਼ਰੂਰ ਖਿਆਲ ਰੱਖਣਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਵਾਲਾ ਮੌਸਮ ਜਿਹੜਾ ਚੱਲ ਰਿਹਾ ਨਾ, ਇਹ ਬੜਾ ਕਨਫਿਊਜ਼ ਕਰਦਾ ਜੀ ਸਾਨੂੰ। ਮਤਲਬ ਕਨਫਿਊਜ਼ ਇਸ ਕਰਕੇ ਕਰਦਾ ਹੈ ਕਿ ਪਤਾ ਨਹੀਂ ਲੱਗਦਾ ਕਿ ਕਦੋਂ ਬਰਸਾਤ ਹੋ ਜਾਣੀ ਹੈ ਅਤੇ ਕਦੋਂ ਇੱਕਦਮ ਧੁੱਪ ਚੜ੍ਹ ਜਾਣੀ ਹੈ ਅਤੇ ਕਦੋਂ ਗਰਮੀ ਅਤੇ ਕਦੋਂ ਥੋੜ੍ਹਾ ਜਿਹਾ ਠੰਡਾ ਜਿਹਾ ਮੌਸਮ। ਹਾਂਜੀ ਹਾਂਜੀ, ਇਸ ਮੌਸਮ ਦੇ ਵਿੱਚ ਕੀ ਤੁਸੀਂ ਧਿਆਨ ਰੱਖਣਾ ਹੈ, ਕਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਧਿਆਨ ਦੇਣ ਵਾਸਤੇ, ਕਿਉਂਕਿ ਜੇਕਰ ਤੁਸੀਂ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖੋਗੇ ਨਾ ਤਾਂ ਫਿਰ ਤੁਹਾਨੂੰ ਬੜੇ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਗਰਮੀ ਦੇ ਇਸ ਮੌਸਮ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਸਾਡੀ ਟੰਮੀ ਜਿਹੜੀ ਨਾ, ਸਾਡਾ ਪੇਟ ਖਰਾਬ ਹੁੰਦਾ ਹੈ, ਜਾਂ ਤਾਂ ਅਸੀਂ ਬਹੁਤ ਜ਼ਿਆਦਾ ਖਾ ਲੈਂਦੇ ਤਾਂ ਹੋ ਜਾਂਦਾ, ਜਾਂ ਫਿਰ ਕਦੀ ਅਸੀਂ ਘੱਟ ਖਾ ਲੈਂਦੇ ਹਾਂ ਅਤੇ ਪਾਣੀ ਜ਼ਿਆਦਾ ਪੀ ਲੈਂਦੇ ਹਾਂ ਤਾਂ ਹੋ ਜਾਂਦਾ। ਮਤਲਬ ਕੁਝ ਨਾ ਕੁਝ ਹੋਇਆ ਹੀ ਰਹਿੰਦਾ। ਸੋ ਜੀ, ਸਾਨੂੰ ਕੁਝ ਨਾ ਕੁਝ ਨਾ ਹੋਵੇ, ਮਤਲਬ ਸਾਡਾ ਪੇਟ ਜ਼ਿਆਦਾ ਨਾ ਖਰਾਬ ਹੋਵੇ, ਇਸ ਕਰਕੇ ਸਾਨੂੰ ਕਿਹੜੀਆਂ ਧਿਆਨ ਦੇਣ ਵਾਲੀਆਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਮੌਸਮ ਦੇ ਵਿੱਚ ਨਾ? ਜਿਹੜਾ ਤੁਸੀਂ ਪਾਣੀ ਪੀਂਦੇ ਹੋ ਉਹਦਾ ਵਾਰ ਵਾਰ ਧਿਆਨ ਦਿਓ ਕਿ ਵਾਕਈ ਉਹ ਪਾਣੀ ਜਿਹੜਾ ਸਾਫ਼ ਹੈ, ਕਿਉਂਕਿ ਗਰਮੀ ਵਿੱਚ ਪਾਣੀ ਵਿੱਚ ਨਾ ਜ਼ਿਆਦਾ ਬੈਕਟੀਰੀਆ ਅਤੇ ਵਾਇਰਸ ਜਿਹੜੇ ਨੇ ਨਾ ਉਹ ਬਹੁਤ ਹੀ ਫਾਸਟਲੀ ਗਰੋ ਕਰਦੇ ਨੇ, ਜਿਸ ਨਾਲ ਸਾਨੂੰ ਦਸਤ, ਵੋਮਿਟ, ਮਤਲਬ ਪੇਟ ਦੀਆਂ ਬਹੁਤ ਸਾਰੀਆਂ ਇਨਫੈਕਸ਼ਨਸ ਹੋ ਸਕਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਜਿਹੜਾ ਵੀ ਤੁਸੀਂ ਪਾਣੀ ਪੀ ਰਹੇ ਹੋ ਭਾਵੇਂ ਉਹ ਕਿੰਨਾ ਵੀ ਸਾਫ਼ ਹੈ, ਫਿਰ ਵੀ ਧਿਆਨ ਰੱਖੋ ਅਤੇ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਉਹਨੂੰ ਉਬਾਲ ਕੇ ਰੱਖ ਲਓ ਅਤੇ ਫਿਰ ਉਹਨੂੰ ਠੰਡਾ ਕਰਕੇ ਪੀ ਸਕਦੇ ਹੋ। ਐਂਡ ਦੂਜੀ ਗੱਲ ਕਿ ਇਸ ਮੌਸਮ ਦੇ ਵਿੱਚ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਜਦੋਂ ਜ਼ਿਆਦਾ ਬਣਾ ਲੈਂਦੇ, ਕਿਉਂਕਿ ਸਰਦੀ ਦਾ ਮੌਸਮ ਤਾਂ ਜੀ ਹੈ ਨਹੀਂ ਹੈ ਹੁਣ, ਜਿਵੇਂ ਕਿ ਅਸੀਂ ਖਾਣਾ ਬਣਾ ਲਿਆ ਅਤੇ ਜੇ ਬਚ ਗਿਆ ਤਾਂ ਉਹਨੂੰ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਲਿਆ। ਸੋ ਹੁਣ ਦੇ ਮੌਸਮ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ, ਖਾਣ ਵਾਲੀ ਚੀਜ਼ ਜਿਹੜੀ ਹੈ ਤਾਜ਼ੀ ਤਾਜ਼ੀ ਬਣਾਉਣੀ ਹੈ ਅਤੇ ਤਾਜ਼ੀ ਤਾਜ਼ੀ ਖਾਣੀ ਹੈ, ਕਿਉਂਕਿ ਜੇਕਰ ਤੁਸੀਂ ਬਾਸੀ ਪੁਰਾਣੀ ਚੀਜ਼ ਖਾਓਗੇ, ਉਹਨੂੰ ਸਾਂਭ ਕੇ ਰੱਖੋਗੇ ਤਾਂ ਫਿਰ ਤੁਹਾਡਾ ਪੇਟ ਜਿਹੜਾ ਹੈ ਨਾ ਡੈਫੀਨੇਟਲੀ ਖਰਾਬ ਹੋ ਜਾਣਾ ਹੈ। ਮਤਲਬ ਸਮਝ ਗਏ ਨਾ ਕਿ ਗਰਮੀ

ਜਿਹੜਾ ਗਰਮ ਵਾਲਾ ਮੌਸਮ ਹੈ ਅਤੇ ਇਹਦੇ ਵਿੱਚ ਖਾਣਾ ਜਿਹੜਾ ਨਾ ਜਲਦੀ ਖਰਾਬ ਹੋ ਜਾਂਦਾ, ਗਰਮੀ ਬਹੁਤ ਜ਼ਿਆਦਾ ਹੈ। ਸੋ ਅਜਿਹਾ ਖਾਣ ਦੇ ਨਾਲ ਸਾਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ, ਹਾਂਜੀ ਹੋ ਸਕਦੀ। ਸੋ ਸਾਡੇ ਮਾਹਿਰ ਐਂਡ ਡਾਕਟਰਸ ਵੀ ਕਹਿੰਦੇ ਨੇ ਕਿ ਇਸ ਮੌਸਮ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਹੋਰ ਬਹੁਤ ਸਾਰੀਆਂ ਗੱਲਾਂ, ਆਪਣੀ ਹੈਲਥ ਨੂੰ ਕਿੱਦਾਂ ਧਿਆਨ ਰੱਖਣਾ, ਅਸੀਂ ਆਪਣੇ ਹੈਲਥੀ ਲਾਈਫ ਸਟਾਈਲ ਨੂੰ ਹੋਰ ਕਿੱਦਾਂ ਬੈਟਰ ਐਂਡ ਸਟਰੋਂਗ ਰੱਖ ਸਕਦੇ ਹਾਂ, ਉਹਦੇ ਵਾਸਤੇ ਸਾਨੂੰ ਆਪਣੇ ਦਿਮਾਗ ਨੂੰ ਵੀ ਥੋੜ੍ਹਾ ਜਿਹਾ ਨਾ ਸਟਰੋਂਗ ਅਤੇ ਤੇਜ਼ ਰੱਖਣਾ ਪੈਣਾ ਹੈ। ਅਤੇ ਨਾਲ ਦੀ ਨਾਲ ਗੀਤ ਇੰਜੋਏ ਕਰਦੀ ਹਾਂ। 102.7 FM 'ਤੇ ਹੀ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ। ਨੈਕਸਟ ਵਾਲਾ ਟਰੈਕ ਤੁਹਾਡੇ ਰੇਡੀਓ ਸੈੱਟਸ 'ਤੇ।

ਸੋ ਜੀ, ਜਿੱਥੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ, ਉੱਥੇ ਜਿੱਦਾਂ ਕਿ ਸਾਡਾ ਮਨ ਜਿਹੜਾ ਨਾ ਲੋਚਦਾ ਹੈ ਬਾਹਰ ਵਾਲਾ ਖਾਣਾ ਖਾਣ ਲਈ। ਹਾਂਜੀ ਹਾਂਜੀ, ਮੈਨੂੰ ਪਤਾ ਕਿ ਸਭ ਦਾ ਮਨ ਕਦੀ ਕਦੀ ਨਹੀਂ, ਦਿਲ ਕਰ ਹੀ ਆਉਂਦਾ ਕਿ ਬਈ ਬਾਹਰੋਂ ਕੁਝ ਨਾ ਕੁਝ ਮੰਗਾ ਕੇ ਜ਼ਰੂਰ ਖਾ ਲਿਆ ਜਾਵੇ, ਜਾਂ ਫਿਰ ਆਪ ਹੀ ਸੈਰ ਸਪਾਟਾ ਕਰਦੇ ਕਰਦੇ ਸਟਰੀਟ ਫੂਡ 'ਤੇ, ਮਤਲਬ ਕੋਲ ਵਾਲੀ ਰੋਡ 'ਤੇ, ਭਾਵੇਂ ਕਿ ਉੱਥੇ ਜਿੰਨੀ ਮਰਜ਼ੀ ਗਰਮੀ ਪਈ ਹੋਵੇ, ਪਰ ਦਿਲ ਕਰਦਾ ਕਿ ਇੱਥੋਂ ਜ਼ਰੂਰ ਕੁਛ ਚਟਪਟਾ ਖਾਧਾ ਜਾਵੇ। ਖੁੱਲ੍ਹੇ ਵਿੱਚ ਵਿਕਣ ਵਾਲੇ ਜਿਹੜੇ ਵੀ ਖਾਣੇ ਹੁੰਦੇ ਨਾ, ਪਤਾ ਨਹੀਂ ਹੁੰਦਾ ਕਿ ਉਹ ਕਿਸ ਜਗ੍ਹਾ ਤੋਂ ਬਣ ਕੇ ਆਏ ਨੇ, ਕਿੱਦਾਂ ਦਾ ਉੱਥੇ ਮਾਹੌਲ ਸੀ, ਸਾਫ਼ ਸੁਥਰਾ ਖਾਣਾ ਬਣਿਆ ਸੀ, ਉਹਨਾਂ ਨੂੰ ਸਾਫ਼ ਸੁਥਰੀ ਤਰ੍ਹਾਂ ਧੋਤਾ ਗਿਆ ਸੀ, ਪਕਾਇਆ ਗਿਆ ਸੀ, ਸਾਨੂੰ ਨਹੀਂ ਪਤਾ, ਕਿਉਂਕਿ ਸਾਨੂੰ ਤਾਂ ਜੀ ਉਹ ਸਾਫ਼ ਸੁਥਰਾ ਦਿਖ ਰਿਹਾ ਹੁੰਦਾ ਜਦੋਂ ਪਰੋਸ ਕੇ ਸਾਡੇ ਸਾਹਮਣੇ ਉਹਨੂੰ ਪੇਸ਼ ਕੀਤਾ ਜਾਂਦਾ, ਅਤੇ ਸਾਨੂੰ ਲੱਗਦਾ ਕਿ ਵਾਕਿਆ ਜੇ ਖਾਣਾ ਬਹੁਤ ਹੀ ਵਧੀਆ ਟੇਸਟੀ ਦੇ ਨਾਲ ਨਾਲ ਸਾਫ਼ ਸੁਥਰੇ ਥਾਂ 'ਤੇ ਬਣਿਆ ਹੋਵੇਗਾ। ਸਟਰੀਟ ਫੂਡ ਖਾਣ ਵਾਲਾ ਸਮਾਂ ਜਿਹੜਾ ਹੁੰਦਾ ਨਾ, ਮਤਲਬ ਆਹ ਵਾਲਾ ਸਮਾਂ ਤਾਂ ਬਿਲਕੁਲ ਵੀ ਨਹੀਂ ਹੈਗਾ, ਖਾਓ, ਪਰ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਉਹ ਸਾਰੀਆਂ ਚੀਜ਼ਾਂ ਘਰ ਬਣਾ ਕੇ ਖਾ ਸਕਦੇ ਹੋ। ਖੁੱਲ੍ਹੇ ਦੇ ਵਿੱਚ ਵਿਕਣ ਵਾਲੇ ਖਾਣੇ 'ਤੇ ਧੂੜ, ਮੱਖੀਆਂ ਅਤੇ ਕੀਟਾਣੂ ਜਿਹੜੇ ਨਾ ਬਹੁਤ ਜ਼ਿਆਦਾ ਬੈਠੇ ਹੁੰਦੇ, ਤੁਸੀਂ ਨੋਟਿਸ ਵੀ ਕੀਤਾ ਹੋਵੇਗਾ, ਔਰ ਸਮਟਾਈਮ ਅਸੀਂ ਇਹ ਨੋਟਿਸ ਕਰਦਿਆਂ ਕਰਦਿਆਂ ਇਗਨੋਰ ਕਰ ਦਿੰਦੇ ਹਾਂ, ਅਤੇ ਚੱਲ ਕੋਈ ਗੱਲ ਨਹੀਂ, ਦਿਲ ਤਾਂ ਕਰ ਹੀ ਰਿਹਾ ਨਾ ਖਾਣ ਨੂੰ, ਖਾਓ ਬਈ, ਆਪਣੇ ਮਨ ਅਤੇ ਆਪਣੇ ਕਹਿੰਦੇ ਨੇ ਜਿਹੜੇ ਜੀਭ ਦੇ ਸਵਾਦ ਜਿਹੜੇ ਨੇ ਪੂਰੇ ਜ਼ਰੂਰ ਕਰਨੇ ਚਾਹੀਦੇ ਆ। ਪਰ ਜੇਕਰ ਬਾਅਦ ਵਿੱਚ ਤੁਹਾਨੂੰ ਪ੍ਰੋਬਲਮ ਹੁੰਦੀ ਹੈ, ਦਿੱਕਤ ਹੁੰਦੀ ਹੈ ਨਾ, ਤਾਂ ਫਿਰ ਜਿਹੜੀਆਂ ਬਹੁਤ ਸਾਰੀਆਂ ਮੈਡੀਸਨਸ ਅਤੇ ਤੁਹਾਨੂੰ ਪ੍ਰੋਪਰ ਬੈੱਡ ਰੈਸਟ ਕਰਨੀ ਪਈ, ਉਹ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਟਫ ਸਿਚੁਏਸ਼ਨ ਦੇ ਵਿੱਚ ਲੈ ਕੇ ਜਾ ਸਕਦੀ ਹੈ। ਸੋ ਜੀ, ਜੇਕਰ ਇਹਦੇ ਨਾਲ ਨਾਲ ਤੁਸੀਂ ਘਰ ਦੇ ਵਿੱਚ ਵੀ ਫਲ ਸਬਜ਼ੀਆਂ ਲੈ ਕੇ ਆਉਂਦੇ ਨਾ, ਉਹਨਾਂ ਨੂੰ ਵੀ ਨਾ ਆਹ ਵਾਲੇ ਮੌਸਮ ਦੇ ਵਿੱਚ ਸਪੈਸ਼ਲੀ ਚੰਗੀ ਤਰ੍ਹਾਂ ਧੋਣਾ ਹੈ, ਅੱਛੀ ਤਰ੍ਹਾਂ ਫਿਰ ਉਹਨੂੰ ਸੁਕਾਉਣਾ ਹੈ ਅਤੇ ਫਿਰ ਉਹਨੂੰ ਪਕਾਉਣਾ ਹੈ, ਕਿਉਂਕਿ ਇਹਨਾਂ ਉੱਤੇ ਮੌਜੂਦ ਜਿਹੜੇ ਕੀਟਾਣੂ ਹੁੰਦੇ ਨੇ, ਨਾਲ ਦੀ ਨਾਲ ਜਿਹੜੇ ਕੀਟਨਾਸ਼ਕ ਹੁੰਦੇ ਨੇ ਨਾ, ਇਹ ਪੇਟ ਦੀਆਂ ਸਮੱਸਿਆ ਪੈਦਾ ਕਰ ਸਕਦੇ ਨੇ, ਜਿਹੜਾ ਕਿ ਸਾਨੂੰ ਇੱਕਦਮ ਨਹੀਂ ਪਤਾ ਲੱਗਦਾ, ਹੌਲੀ ਹੌਲੀ ਪਤਾ ਲੱਗਦਾ ਹੈ। ਗਾਣਾ ਮੈਂ ਤੁਹਾਨੂੰ ਸੁਣਾਉਣੀ ਹੈ, ਪਰ ਉਹਦੇ ਨਾਲ ਨਾਲ ਇਹ ਗੱਲ ਜ਼ਰੂਰ ਦੱਸਣ ਜਾ ਰਹੀ ਹੈ ਕਿ ਜਿਹੜੇ ਨਾ ਬਹੁਤ ਸਪਾਈਸੀ ਅਤੇ ਚਟਪਟਾ ਖਾਣਾ ਮੰਗਦੇ ਨੇ, ਕਿ ਬਈ ਇਹ ਸਬਜ਼ੀ ਜਿਹੜੀ ਐਵੇਂ ਫਿੱਕੀ ਜਿਹੀ ਲੱਗਦੀ ਹੈ ਅਤੇ ਕਿਉਂ ਨਾ ਮਤਲਬ ਥੋੜ੍ਹਾ ਜਿਹਾ ਸਪਾਈਸੀ ਹੋ ਜਾਵੇ, ਉਹਨਾਂ ਵਾਸਤੇ ਕੀ ਹੁੰਦਾ ਕਿ ਪੇਟ ਵਿੱਚ ਨਾ ਇੱਕਦਮ ਫਿਰ ਜਲਨ ਹੋਣ ਲੱਗ ਪੈਂਦੀ ਹੈ, ਅਤੇ ਨਾਲ ਦੀ ਨਾਲ ਬਦਹਜ਼ਮੀ ਅਤੇ ਬੜੀਆਂ ਸਾਰੀਆਂ ਦਿੱਕਤਾਂ ਜਿਹੜੀਆਂ ਇੱਕਦਮ ਤੁਹਾਡੇ ਪੇਟ ਦੇ ਵਿੱਚ ਨਾ ਉਬਾਲੇ ਮਾਰਦੀਆਂ ਨੇ, ਲਹਿਰਾਂ ਮਾਰਦੀਆਂ ਨੇ। ਸੋ ਆਹ ਮੌਸਮ ਦੇ ਵਿੱਚ ਖਿਆਲ ਰੱਖੋ ਕਿ ਬਹੁਤ ਜ਼ਿਆਦਾ ਚਟਪਟਾ ਨਾ ਬਣਾਓ ਅਤੇ ਨਾ ਹੀ ਖਾਓ, ਕਿਉਂਕਿ ਜੀ ਕਈ ਵਾਰ ਸਾਡੇ ਸਵਾਦ ਨਾ ਸਾਡੀ ਸਿਹਤ ਵਿਗਾੜ ਸਕਦੇ ਨੇ। ਤੋ ਪ੍ਰੋਗਰਾਮ ਜਿਹੜਾ ਹੋਮ ਸਵੀਟ ਹੋਮ ਹੈ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਾਣਕਾਰੀ ਵਾਲੀਆਂ, ਔਰ ਸਪੈਸ਼ਲੀ ਇਸ ਮੌਸਮ ਦੇ ਵਿੱਚ ਕਿੱਦਾਂ ਤੁਸੀਂ ਖਿਆਲ ਰੱਖਣਾ ਆਪਣਾ, ਆਪਣੇ ਘਰ ਦੀ ਫੈਮਿਲੀ ਮੈਂਬਰਸ ਦਾ, ਅਤੇ ਨਾਲ ਨਾਲ ਛੋਟੇ ਬੱਚਿਆਂ ਦੇ, ਸਾਰੀਆਂ ਗੱਲਾਂ ਹੋਣਗੀਆਂ। ਅਤੇ ਕਿਉਂ ਨਾ ਸ਼ੈਰੀ ਮਾਨ ਦਾ ਗੀਤ ਹੋ ਜਾਵੇ, ਬਈ ਨਵਾਂ ਨਵਾਂ ਗੀਤ ਹੈ ਅਤੇ ਆਓ ਸੁਣਦੇ ਹਾਂ।

ਜੀ ਦੋਸਤੋ, ਗਾਣਾ ਭਾਵੇਂ ਕਿ ਸੈਡ ਸੌਂਗ ਸੀਗਾ, ਪਰ ਫਿਰ ਵੀ ਮਿਊਜ਼ਿਕ ਇੱਦਾਂ ਇੰਨਾ ਵਧੀਆ ਸੀਗਾ ਕਿ ਸੈਡ ਸੌਂਗ ਦੇ ਨਾਲ ਨਾਲ ਦਿਲ ਜਿਹੜਾ ਨਾ ਬਗ ਬਗ ਹੋ ਰਿਹਾ ਸੀ। 102.7 FM 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ। ਅਤੇ ਜਿੱਦਾਂ ਜਿੱਦਾਂ ਮੌਸਮ ਬਦਲਦਾ ਹੈ, ਵਾਕਿਆ ਜੀ ਕਿੰਨਾ ਕੁਝ ਧਿਆਨ ਰੱਖਣਾ ਪੈਂਦਾ ਸਾਨੂੰ। ਕਿਤੇ ਸਾਨੂੰ ਆਪਣੇ ਪਹਿਰਾਵੇ ਦਾ ਧਿਆਨ ਰੱਖਣਾ ਪੈਂਦਾ, ਆਪਣੇ ਰਹਿਣ ਸਹਿਣ ਦਾ ਧਿਆਨ ਰੱਖਣਾ ਪੈਂਦਾ, ਅਤੇ ਨਾਲ ਦੀ ਨਾਲ ਸਾਨੂੰ ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਹਾਏ, ਕਿੰਨਾ ਔਖਾ ਕੰਮ ਹੈ। ਪਰ ਨਹੀਂ ਜੀ, ਇਹ ਔਖਾ ਕੰਮ ਸਾਨੂੰ ਜਿਹੜਾ ਨਾ ਸੌਖਾ ਕਰ ਸਕਦਾ ਹੈ, ਉਹ ਇਸ ਕਰਕੇ ਕਿਉਂਕਿ ਜੇਕਰ ਅਸੀਂ ਇਸ ਔਖੇ ਕੰਮ ਨੂੰ ਨਹੀਂ ਦੇਖਾਂਗੇ, ਨਹੀਂ ਸੋਚਾਂਗੇ, ਤਾਂ ਫਿਰ ਸਾਡੀ ਹੈਲਥ ਜਿਹੜੀ ਨਾ ਉਹ ਖਰਾਬ ਹੋ ਜਾਣੀ ਹੈ।

ਗੱਲ ਤਾਂ ਜੀ ਬਿਲਕੁਲ ਸਹੀ ਹੈ ਕਿ ਮਤਲਬ ਵਿਆਹ ਸ਼ਾਦੀ ਤਾਂ ਦੋਨਾਂ ਦਾ ਹੋ ਜਾਣਾ, ਅਤੇ ਕਿਉਂ ਫਿਰ ਇੱਕ ਜਣੇ ਜ਼ਿਆਦਾ ਕੰਮ ਕਰੇ? ਬਈ ਜੇਕਰ ਇੱਕ ਜਣਾ ਕੰਮ ਕਰ ਰਿਹਾ ਘਰ ਦਾ, ਤਾਂ ਦੂਜਿਆਂ ਨੂੰ ਵੀ ਸਾਥ ਦੇਣਾ ਚਾਹੀਦਾ, ਅਤੇ ਆਪਣੇ ਆਰਡਰ ਦੂਸਰਿਆਂ 'ਤੇ ਥੋਪਣੇ ਨਹੀਂ ਚਾਹੀਦੇ। ਕਦੀ ਕਦੀ ਹੁੰਦਾ ਨਾ ਕਿ ਬਈ ਹਾਂ ਸਮਟਾਈਮ ਹੋ ਜਾਂਦਾ, ਪਰ ਫਿਰ ਵੀ ਖਿਆਲ ਰੱਖੋ ਇੱਕ ਦੂਜੇ ਦਾ। ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮੈਂ ਗੱਲ ਕਰ ਰਹੀ ਸੀ, ਕਿਉਂਕਿ ਜੀ ਗਰਮੀ ਦਾ ਮੌਸਮ, ਅਤੇ ਗਰਮੀ ਦੇ ਮੌਸਮ ਦੇ ਵਿੱਚ ਜਿੱਥੇ ਅਸੀਂ ਮਸਾਲੇਦਾਰ ਭੋਜਨ ਨਹੀਂ ਖਾਣਾ, ਉੱਥੇ ਅਸੀਂ ਨਾ ਬਾਹਲੇ ਤੇਲ ਵਾਲੀਆਂ ਬਣੀਆਂ ਹੋਈਆਂ ਚੀਜ਼ਾਂ ਵੀ ਨਹੀਂ ਖਾਣੀਆਂ, ਕਿਉਂਕਿ ਇਹਦੇ ਨਾਲ ਵੀ ਨਾ ਸਾਡੇ ਸਾਨੂੰ ਬਲੋਟਿੰਗ ਐਂਡ ਪੇਟ ਦੇ ਵਿੱਚ ਨਾ ਭਾਰਾਪਨ ਫੀਲ ਹੋਣ ਲੱਗ ਪੈਂਦਾ, ਕਿਉਂਕਿ ਜੀ ਜ਼ਿਆਦਾ ਤੇਲ 'ਚ ਬਣੀਆਂ ਹੋਈਆਂ ਚੀਜ਼ਾਂ ਨਾ ਬਹੁਤ ਛੇਤੀ ਡਾਈਜੈਸਟ ਨਹੀਂ ਹੁੰਦੀਆਂ। ਅਤੇ ਜਿਵੇਂ ਕਿ ਸਰਦੀ ਦਾ ਮੌਸਮ ਹੋਵੇ ਤਾਂ ਸਾਨੂੰ ਗਰਮ ਗਰਮ ਚੀਜ਼ਾਂ ਖਾਣੀਆਂ ਪਸੰਦ ਨੇ, ਸੋ ਮੌਸਮ ਦੇ ਹਿਸਾਬ ਦੇ ਨਾਲ ਸਾਨੂੰ ਬਹੁਤ ਸਾਰੇ ਪਕਵਾਨ ਜਿਹੜੇ ਅੱਛੇ ਲੱਗਦੇ ਨੇ। ਐਂਡ ਗਰਮੀਆਂ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਫਿਰ ਕੁਛ ਚੀਜ਼ਾਂ ਜਿਹੜੀਆਂ ਠੰਡੀਆਂ ਠੰਡੀਆਂ ਖਾਣੀਆਂ ਪਸੰਦ ਆਉਂਦੀਆਂ ਨੇ, ਮਤਲਬ ਠੰਡੀਆਂ ਠੰਡੀਆਂ ਮਤਲਬ ਡਰਿੰਕਸ ਵੀ ਹੋ ਸਕਦੇ ਨੇ, ਅਤੇ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਦਾਂ ਆਈਸਕ੍ਰੀਮਸ ਹੋ ਗਈਆਂ। ਅਤੇ ਜੀ ਜੇਕਰ ਅਸੀਂ ਬਹੁਤ ਠੰਡੀਆਂ ਚੀਜ਼ਾਂ ਵੀ ਖਾਂਦੇ ਹਾਂ ਨਾ, ਤੁਹਾਨੂੰ ਪਤਾ ਕਿ ਇਹਦੇ ਨਾਲ ਵੀ ਸਾਡੇ ਪੇਟ ਦੇ ਵਿੱਚ ਗੜਬੜ ਹੋ ਸਕਦੀ ਹੈ। ਕਿੱਦਾਂ ਖਿਆਲ ਰੱਖਣਾ ਪੈਣਾ ਸਾਨੂੰ ਇਸ ਮੌਸਮ ਦੇ ਵਿੱਚ, ਹਾ ਹਾ ਹਾ। ਜਿੰਨਾ ਅਸੀਂ ਪਾਣੀ ਜ਼ਿਆਦਾ ਪੀ ਲਈਏ ਬਈ, ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਨਾ ਫਿਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਮਤਲਬ ਬਾਰ ਬਾਰ ਪਿਆਸ ਲੱਗੀ ਜਾਂਦੀ ਹੈ, ਅਤੇ ਅਸੀਂ ਕਦੀ ਗਰਮ ਪਾਣੀ, ਕਦੀ ਠੰਡਾ ਪਾਣੀ, ਕਦੀ ਠੰਡੀਆਂ ਡਰਿੰਕਸ, ਅਤੇ ਕਦੀ ਠੰਡੀਆਂ ਠੰਡੀਆਂ ਚੀਜ਼ਾਂ ਖਾ ਲੈਂਦੇ ਹਾਂ, ਫਿਰ ਸਾਡੀ ਭੁੱਖ ਜਿਹੜੀ ਨਾ ਮਰ ਜਾਂਦੀ ਹੈ, ਅਤੇ ਫਿਰ ਸਾਨੂੰ ਲੱਗਦਾ ਕਿ ਨਹੀਂ ਹੁਣ ਸਾਨੂੰ ਹੈਡਕ ਹੋਣ ਲੱਗ ਗਈ ਹੈ, ਸਾਡਾ ਪੇਟ ਦਰਦ ਹੋਣ ਲੱਗ ਗਿਆ, ਅਤੇ ਇਹਦੇ ਨਾਲ ਵੀ ਦਿੱਕਤ ਹੋ ਗਈ। ਅਤੇ ਦੂਜੇ ਬੰਨੇ ਜੀ ਜੇਕਰ ਅਸੀਂ ਪਾਣੀ ਘੱਟ ਪੀਂਦੇ ਹਾਂ, ਉਹਦੇ ਨਾਲ ਵੀ ਸਾਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ, ਅਤੇ ਪਾਣੀ ਘੱਟ ਪੀਣ ਦੇ ਨਾਲ ਜਿਹੜੀਆਂ ਸਾਡੀਆਂ ਪਾਚਨ ਕਿਰਿਆਵਾਂ ਨੇ ਨਾ ਉਹ ਪ੍ਰਭਾਵਿਤ ਹੁੰਦੀਆਂ ਨੇ, ਅਤੇ ਸਾਨੂੰ ਫਿਰ ਕੀ ਹੁੰਦਾ ਕੌਨਸਟੀਪੇਸ਼ਨ ਹੋ ਜਾਂਦੀ, ਅਤੇ ਫਿਰ ਉਹਦੇ ਨਾਲ ਵੀ ਸਾਡੇ ਪੇਟ ਦੇ ਵਿੱਚ ਨਾ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ। ਹੈ ਨਾ, ਹੈ ਨਾ ਸੋਚਣ ਵਾਲੀ ਗੱਲ ਕਿ ਇੰਨੀਆਂ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਊਗਾ। ਹਾਂਜੀ, ਬਸ ਆਹੀ ਮੌਸਮ ਦੇ ਵਿੱਚ, ਅਤੇ ਤੁਸੀਂ ਜੇ ਧਿਆਨ ਰੱਖ ਲਓਗੇ ਤਾਂ ਫਿਰ ਤੁਸੀਂ ਬੱਲੇ ਬੱਲੇ ਹੋ ਜਾਓਗੇ। ਅਤੇ ਹੋਰ ਕੀ ਧਿਆਨ ਰੱਖਣਾ ਜੀ, ਜਿਹੜੇ ਅਸੀਂ ਨਾ ਜ਼ਿਆਦਾ ਸਵੀਟਸ ਖਾਂਦੇ ਹਾਂ, ਮਿੱਠਾ ਖਾਂਦੇ ਹਾਂ, ਅਤੇ ਜਿੰਨੀਆਂ ਬਾਹਰਲੀਆਂ ਜਿਹੜੀਆਂ ਡਰਿੰਕਸ ਹੁੰਦੀਆਂ ਨੇ ਉਹ ਲੈਂਦੇ ਹਾਂ, ਉਹਦੇ ਵਿੱਚ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ, ਅਤੇ ਜਾਂ ਫਿਰ ਉਹਨਾਂ ਦੇ ਵਿੱਚ ਗੈਸ ਵਗੈਰਾ ਵੀ ਹੁੰਦੀ ਹੈ, ਉਹਦੇ ਨਾਲ ਸਾਡੇ ਪੇਟ ਨੂੰ ਨਾ ਫੁੱਲਣ ਦਾ ਕਾਰਨ ਵੀ ਬਣ ਜਾਂਦਾ ਨੇ, ਅਤੇ ਬਲੋਟਿੰਗ ਹੋ ਜਾਂਦੀ ਹੈ। ਦਿਲ ਕਰਦਾ ਵੀ ਠੰਡੀਆਂ ਚੀਜ਼ਾਂ ਖਾਈਏ ਅਤੇ ਬਾਹਰੀਆਂ ਚੀਜ਼ਾਂ ਖਾਈਏ, ਪਰ ਨਹੀਂ ਖਾਣੀਆਂ, ਥੋੜ੍ਹਾ ਜਿਹਾ ਪਰਹੇਜ਼ ਸਾਡੀ ਸਿਹਤ ਜਿਹੜੀ ਹੈ ਚੰਗੀ ਅਤੇ ਤੰਦਰੁਸਤ ਰੱਖ ਸਕਦੀ ਹੈ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅਗਲਾ ਗੀਤ ਹੈ ਜੀ ਸ਼ੌਂਕ, ਜੋ ਕਿ ਸੱਜਣ ਅਦੀਬ ਨੇ ਗਾਇਆ ਹੈ ਆਪਣੀ ਪਿਆਰੀ ਪ੍ਰੀਤਮਾ ਲਈ।

102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਐਂਡ ਤੁਹਾਡੀ ਪਿਆਰੀ ਆ ਜੀ ਦੋਸਤ ਰਣਦੀਪ ਹੈ ਤੁਹਾਡੇ ਨਾਲ ਅਤੇ ਜੀ ਹੁਣ ਗੱਲ ਕਰਨ ਮਾਰੀ ਹਾਂ ਮੈਂ ਫੂਡ ਅਲਰਜੀ ਦੀ ਮਤਲਬ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਅਲਰਜੀ ਹੋ ਸਕਦੀ ਹੈ ਹਾਂਜੀ ਕਈਆਂ ਨੂੰ ਨਾ ਦੁੱਧ ਮਤਲਬ ਕਿ ਜਿਹੜੇ ਮਿਲਕ ਪ੍ਰੋਡਕਟਸ ਹੁੰਦੇ ਨੇ ਉਹਨਾਂ ਤੋਂ ਵੀ ਇਸ ਮੌਸਮ ਦੇ ਵਿੱਚ ਅਲਰਜੀ ਹੋ ਜਾਂਦੀ ਹੈ ਕਿਉਂਕਿ ਸਮੁੰਦਰੀ ਭੋਜਨ ਜਾਂ ਹੋਰ ਚੀਜ਼ਾਂ ਨਾਲ ਅਲਰਜੀ ਹੋ ਸਕਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਜੇਕਰ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਔਰ ਛੋਟੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਮੌਸਮ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਾਣੀ ਲਿਕੁਅਡ ਡਾਇਟ ਜ਼ਰੂਰ ਦਿੰਦੇ ਰਹੋ ਨਾਰੀਅਲ ਪਾਣੀ ਜ਼ਰੂਰ ਪੀਓ ਔਰ ਜਿਹੜੇ ਸਾਡੇ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦਾ ਨਾ ਜਿਹੜਾ ਜਿੱਦਾਂ ਚਾਹ ਕੌਫੀ ਵਾਲਾ ਸਿਸਟਮ ਹੈ ਥੋੜ੍ਹਾ ਜਿਹਾ ਘਟਾਓ ਅਤੇ ਖੁਦ ਆਪਣਾ ਵੀ ਘਟਾਓ ਔਰ ਤਾਜ਼ਾ ਤਾਜ਼ਾ ਭੋਜਨ ਖਾਓ ਬਣਾਓ ਮਤਲਬ ਤਾਜ਼ਾ ਭੋਜਨ ਬਣਾਓ ਅਤੇ ਨਾਲ ਦੀ ਨਾਲ ਖਾਓ ਉਹ ਤੁਹਾਡੀ ਹੈਲਥ ਵਾਸਤੇ ਬੇਹੱਦ ਹੀ ਵਧੀਆ ਅਤੇ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਸਾਨੂੰ ਜਿਹੜੇ ਬੈਕਟੀਰੀਆ ਨੇ ਸਾਡੀ ਜਿਹੜੀ ਗੱਟ ਹੈਲਥ ਨੂੰ ਉਹ ਖਰਾਬ ਕਰਨਗੇ ਉਹ ਬਿਲਕੁਲ ਠੀਕ ਰੱਖ ਦੇਣਗੇ ਕਿਉਂਕਿ ਜੇਕਰ ਅਸੀਂ ਫਰਿੱਜ 'ਚ ਰੱਖਿਆ ਹੋਇਆ ਭੋਜਨ ਵੀ ਦੁਬਾਰਾ ਗਰਮ ਕਰਦੇ ਹਾਂ ਮਾਈਕਰੋਵੇਵ ਦੇ ਵਿੱਚ ਜਾਂ ਹੀਟ ਦਵਾਉਂਦੇ ਉਹਨਾਂ ਨੂੰ ਉਹਦੇ ਵਿੱਚ ਵੀ ਬੈਕਟੀਰੀਆ ਜਿਹੜੇ ਪਣਪ ਸਕਦੇ ਨੇ ਸੋ ਕੋਸ਼ਿਸ਼ ਕਰੋ ਤਾਜ਼ਾ ਭੋਜਨ ਬਣਾਓ ਅਤੇ ਤਾਜ਼ਾ ਤਾਜ਼ਾ ਹੀ ਖਾਓ

ਦੋਸਤੋ, ਸਾਨੂੰ ਕਦੀ ਵੀ ਆਪਣੇ ਸ਼ੌਂਕ ਜਿਹੜੇ ਨੇ ਨਾ, ਕਿੱਦਾਂ ਦਾ ਵੀ ਸਮਾਂ ਹੋਵੇ, ਆਪਣੇ ਸ਼ੌਂਕ ਨੂੰ ਨਾ ਕਦੀ ਵੀ ਮਾਰਨਾ ਨਹੀਂ ਚਾਹੀਦਾ। ਕਿਉਂਕਿ ਕਹਿੰਦੇ ਨੇ ਕਿ ਛੋਟੀ ਜਿਹੀ ਜ਼ਿੰਦਗੀ ਹੈ ਅਤੇ ਇੱਕੋ ਹੀ ਜ਼ਿੰਦਗੀ ਹੈ, ਅਤੇ ਇਹਦੇ ਵਿੱਚ ਸਾਰੇ ਆਪਣੇ ਸ਼ੌਂਕ ਪੁਗਾ ਲੈਣੇ ਚਾਹੀਦੇ ਨੇ। ਅਤੇ ਜਿੱਦਾਂ ਹੀ ਤੁਹਾਡਾ ਮਨ ਕਰੇ ਕਿ ਤੁਸੀਂ ਬੋਰ ਫੀਲ ਕਰ ਰਹੇ ਹੋ, ਅਤੇ ਜੀ ਇੱਕੋ ਹੀ ਟ੍ਰਿਕ ਹੈ ਤੁਹਾਡੇ ਕੋਲ, 102.7 ਤੁਸੀਂ ਟਿਊਨ ਕਰ ਲੈਣਾ ਹੈ, ਅਤੇ ਜੀ ਵੱਖਰੀ ਵੱਖਰੀ ਗੀਤਾਂ ਦੀ ਬਹਾਰ ਤੁਹਾਡੇ ਰੇਡੀਓ ਸੈਟਸ 'ਤੇ ਚੱਲਦੀ ਰਹਿਣੀ ਹੈ। ਅਤੇ ਜੇਕਰ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਮਨ ਕਰੇ, ਤੁਸੀਂ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ। ਮਤਲਬ ਮੈਂ ਤੁਹਾਨੂੰ ਰਿਪਲਾਈ ਨਹੀਂ ਦੇਵਾਂਗੀ, ਲੇਕਿਨ ਤੁਹਾਡੇ ਸੁਨੇਹੇ ਮੈਂ ਜ਼ਰੂਰ ਪੜ੍ਹਦੀ ਰਹਾਂਗੀ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਧਿਆਨ ਸਾਨੂੰ ਇਸ ਮੌਸਮ ਦੇ ਵਿੱਚ ਰੱਖਣਾ ਚਾਹੀਦਾ, ਅਤੇ ਉਹਦੇ ਨਾਲ ਨਾਲ ਸਾਨੂੰ ਰੈਸਟ ਵੀ ਕਰਨੀ ਜ਼ਰੂਰੀ ਹੈ। ਮਤਲਬ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲੋ ਜੇਕਰ ਬਹੁਤ ਜ਼ਿਆਦਾ ਲੋੜੀਂਦੀ ਵਸਤਾਂ ਨੂੰ ਲੈਣ ਦੀ ਜ਼ਰੂਰਤ ਨਹੀਂ ਹੈਗੀ, ਅਤੇ ਐਵੇਂ ਫਿਰ ਘੁੰਮਣ ਫਿਰਨ ਦਾ ਪਲੈਨ ਨਾ ਬਣਾਇਆ ਕਰੋ। ਖਾਣਾ ਜਿਹੜਾ ਸਮੇਂ ਸਿਰ ਸਾਨੂੰ ਖਾ ਲੈਣਾ ਚਾਹੀਦਾ ਹੈ। ਜੇਕਰ ਮਤਲਬ ਲੰਬਾ ਸਮਾਂ ਤੱਕ ਅਸੀਂ ਬ੍ਰੇਕ ਲੈਂਦੇ ਹਾਂ, ਮਤਲਬ ਖਾਣਾ ਨਹੀਂ ਖਾਂਦੇ, ਉਹਦੇ ਨਾਲ ਵੀ ਸਾਡੀ ਹੈਲਥ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਰਾਤ ਨੂੰ ਸਮੇਂ ਤੋਂ ਪਹਿਲੇ, ਮਤਲਬ ਸੌਣ ਤੋਂ ਘੰਟਾ ਡੇਢ ਘੰਟਾ ਪਹਿਲੇ ਤੁਸੀਂ ਆਪਣਾ ਖਾਣਾ ਖਾ ਲਓ, ਤਾਂ ਕਿ ਤੁਹਾਨੂੰ ਅੱਛੀ ਨੀਂਦ ਆਵੇ ਅਤੇ ਤੁਹਾਡਾ ਖਾਣਾ ਜਿਹੜਾ ਹੈ ਉਹ ਜਲਦੀ ਡਾਈਜੈਸਟ ਹੋ ਜਾਵੇ। ਚਾਹ ਕੌਫੀ ਦਾ ਪਰਹੇਜ਼ ਕਰੋ, ਜ਼ਿਆਦਾ ਪਾਣੀ ਪੀਓ, ਅਤੇ ਸਭ ਤੋਂ ਜ਼ਰੂਰੀ ਗੱਲ ਕਿ ਸਮੇਂ ਦੇ ਨਾਲ ਸੌਂ ਜਾਣਾ ਅਤੇ ਵੱਧ ਤੋਂ ਵੱਧ ਨੀਂਦ ਲੈਣੀ। ਤੁਹਾਨੂੰ ਜੇਕਰ ਤਣਾਅ ਮਹਿਸੂਸ ਹੁੰਦਾ, ਤੁਹਾਨੂੰ ਨੀਂਦ ਘੱਟ ਆਉਂਦੀ ਹੈ, ਅਤੇ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਦੇ ਨਾਲ ਨਾਲ ਤੁਹਾਡੇ ਦਿਮਾਗ 'ਤੇ ਵੀ ਅਸਰ ਹੁੰਦਾ, ਤੁਹਾਡੇ ਮਾਨਸਿਕ ਤਣਾਅ ਜਿਹੜਾ ਨਾ ਉਹ ਵੱਧਦਾ ਹੈ ਜੇਕਰ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ। ਸਾਫ਼ ਅਤੇ ਠੰਡਾ ਪਾਣੀ ਪੀਂਦੇ ਰਹੋ, ਤਾਜ਼ੇ ਫਲ ਅਤੇ ਸਬਜ਼ੀਆਂ ਖਾਂਦੇ ਰਹੋ, ਲੱਸੀ, ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਵਰਗੇ ਜਿਹੜੇ ਲੀਕੋ ਡਾਇਟਸ ਨਾ ਉਹ ਜ਼ਰੂਰ ਲੈਂਦੇ ਰਹੋ। ਬਾਸੀ ਖਾਣੇ ਤੋਂ ਪਰਹੇਜ਼ ਕਰੋ, ਖੁੱਲ੍ਹਾ ਖਾਣਾ ਜਿੱਥੇ ਬਣ ਰਿਹਾ, ਜਿੱਥੇ ਮਤਲਬ ਇਹੋ ਜਿਹੀ ਚੀਜ਼ਾਂ ਹੁੰਦੀਆਂ, ਉਸ ਤੋਂ ਉਸ ਜਗ੍ਹਾ ਨੂੰ ਵੀ ਅਵੋਇਡ ਕਰਨਾ ਸ਼ੁਰੂ ਕਰੋ। ਐਂਡ ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਹੈਂਡ ਜਿਹੜੇ ਨੇ ਉਹ ਵਾਰ ਵਾਰ ਧੋਇਆ ਜ਼ਰੂਰ ਕਰੋ, ਕਿਉਂਕਿ ਜੀ ਇੱਧਰ ਉੱਧਰ ਹੱਥ ਲੱਗਦੇ ਰਹਿੰਦੇ ਨੇ, ਅਤੇ ਜਿੱਥੇ ਬੈਕਟੀਰੀਆ ਬੈਠਾ ਹੋਵੇ, ਮੱਛਰ, ਮੱਖੀ ਅਤੇ ਇਨਫੈਕਸ਼ਨ ਫੈਲਣ ਦਾ ਜ਼ਿਆਦਾ ਖਤਰਾ ਹੋਵੇ, ਉਸ ਜਗ੍ਹਾ 'ਤੇ ਹੱਥ ਜੇਕਰ ਲੱਗ ਜਾਣ, ਅਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਤੁਸੀਂ ਆਪਣਾ ਜਿਹੜੇ ਹੱਥਾਂ ਦਾ ਅਤੇ ਆਪਣੇ ਫੇਸ ਦਾ ਅਤੇ ਨਾਲ ਦੀ ਨਾਲ ਆਪਣਾ ਖਿਆਲ ਰੱਖਦੇ ਰਹੋ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਗੁਰਨੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਤੇ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਗੀਤ ਬਹਾਰ ਨਹੀਂ, ਆਏ ਹਾਏ ਹਾਏ ਹਾਏ ਝਟਕਾ ਲੱਗਾ ਨਾ। ਹਾਂਜੀ ਹਾਂਜੀ, ਕਦੀ ਕਦੀ ਨਾ ਤੁਹਾਨੂੰ ਇੱਦਾਂ ਦੇ ਝਟਕੇ ਦੇਣੇ ਚਾਹੀਦੇ, ਕਿਉਂਕਿ ਤੁਹਾਡਾ ਧਿਆਨ ਜਦੋਂ ਇੱਧਰ ਉੱਧਰ ਹੋ ਜਾਂਦਾ ਨੇ ਪ੍ਰੋਗਰਾਮ 'ਤੇ ਨਹੀਂ ਹੁੰਦਾ, ਮਤਲਬ ਤੁਸੀਂ ਗੀਤਾਂ ਨੂੰ ਇੰਨਾ ਇੰਜੋਏ ਕਰਨ ਲੱਗ ਜਾਂਦੇ ਹੋ ਕਿ ਤੁਹਾਨੂੰ ਪ੍ਰੋਗਰਾਮ ਦਾ ਯਾਦ ਹੀ ਭੁੱਲ ਜਾਂਦਾ। ਜੀ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਕਿਉਂਕਿ ਜੀ 1:15 ਹੋ ਗਿਆ, ਮਤਲਬ 12:45, ਅਤੇ ਜੀ ਘਰ ਪਰਿਵਾਰ ਦੀ ਗੱਲ ਦੇ ਨਾਲ ਨਾਲ ਅਸੀਂ ਆਪਣੀ ਹੈਲਥ ਦਾ ਕਿੰਨਾ ਖਿਆਲ ਰੱਖਣਾ ਹੈ ਇਹ ਤੁਸੀਂ ਸਭ ਚੀਜ਼ਾਂ ਨੋਟ ਕਰ ਲਈਆਂ ਨੇ, ਅਤੇ ਗਰਮੀਆਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਹਨ, ਸਪੈਸ਼ਲੀ ਗਰਮੀਆਂ ਦੇ ਜਿਹੜੇ ਸੁਪਰ ਫੂਡ ਨੇ ਨਾ ਉਹ ਸਾਨੂੰ ਜੇਕਰ ਨਹੀਂ ਪਤਾ ਤਾਂ ਉਹਦਾ ਅਸੀਂ ਜ਼ਰੂਰ ਧਿਆਨ ਰੱਖ ਲਈਏ। ਗਰਮੀਆਂ ਦੇ ਸਪੈਸ਼ਲ ਸੁਪਰ ਫੂਡ ਐਂਡ ਵੈਜੀਟੇਬਲਸ ਨੇ ਜਿਨ੍ਹਾਂ ਦੇ ਵਿੱਚ ਤਰਬੂਜ਼, ਖਰਬੂਜਾ ਆਉਂਦਾ ਹੈ ਜੋ ਕਿ ਹਾਈਡਰੇਟ ਰੱਖਦਾ ਸਾਨੂੰ, ਖੀਰਾ, ਲੌਕੀ, ਤੋਰੀ ਐਂਡ ਕੱਦੂ ਦੀ ਸਬਜ਼ੀ ਜੋ ਕਿ ਪੇਟ ਦੇ ਲਈ ਨਾ ਹਲਕੀ ਹੁੰਦੀ ਹੈ ਅਤੇ ਛੇਤੀ ਡਾਇਜੈਸਟ ਹੋ ਜਾਂਦੀ ਹੈ, ਦਹੀਂ ਔਰ ਲੱਸੀ ਜੋ ਕਿ ਪਾਚਨ ਕਿਰਿਆ ਲਈ ਬਹੁਤ ਵਧੀਆ ਹੁੰਦੀ ਹੈ ਔਰ ਸਾਡੀ ਗੱਟ ਹੈਲਥ ਨੂੰ ਵੀ ਬਹੁਤ ਵਧੀਆ ਰੱਖਦੀ ਹੈ। ਨਾਰੀਅਲ ਦਾ ਪਾਣੀ ਪੀਣਾ ਜ਼ਰੂਰ ਚਾਹੀਦਾ, ਵੈਸੇ ਤਾਂ ਵਰਾਇਟੀ ਲੈਣੀ ਚਾਹੀਦੀ ਸਾਨੂੰ ਪਾਣੀ ਦੇ ਵਿੱਚ, ਜੇਕਰ ਨਾਰੀਅਲ ਦਾ ਪਾਣੀ ਅਸੀਂ ਜ਼ਿਆਦਾ ਪੀਂਦੇ ਹਾਂ ਕਿਉਂ ਇਹ ਸਾਡੇ ਵਾਸਤੇ ਬਹੁਤ ਵਧੀਆ ਸਰੋਤ ਹੈਗਾ। ਆਂਵਲਾ, ਨਿੰਬੂ, ਜਾਮੁਨ ਜ਼ਰੂਰ ਲੈਣੇ ਚਾਹੀਦੇ, ਐਂਟੀ ਆਕਸੀਡੈਂਟ ਹੁੰਦੇ ਨੇ ਇਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਜੋ ਕਿ ਸਾਡੇ ਵਾਸਤੇ ਬਹੁਤ ਵਧੀਆ ਨੇ। ਆਂਵਲਾ ਅਸੀਂ ਮਤਲਬ ਖਾ ਸਕਦੇ ਹਾਂ, ਆਂਵਲੇ ਦਾ ਅਚਾਰ ਖਾ ਸਕਦੀ ਹਾਂ, ਨਿੰਬੂ ਪਾਣੀ ਪੀ ਸਕਦੀ ਹਾਂ, ਅਤੇ ਜੇਕਰ ਸਾਨੂੰ ਨਿੰਬੂ ਪਾਣੀ ਸਬਜ਼ੀ ਦੇ ਵਿੱਚ ਪਾ ਕੇ ਨਿਚੋੜ ਕੇ ਖਾਣਾ ਪਸੰਦ ਹੈ ਤਾਂ ਉਹ ਅਸੀਂ ਜ਼ਰੂਰ ਕਰੀਏ। ਐਂਡ ਜਾਮੁਨ ਤਾਂ ਵਾਹ ਜੀ ਵਾਹ, ਮਤਲਬ ਕਾਲੇ ਰੰਗ ਦਾ ਫਰੂਟ ਅਤੇ ਨਿੱਕਾ ਜਿਹਾ ਫਰੂਟ ਅਤੇ ਲਿਸ਼ਕਾ ਮਾਰਦਾ ਹੁੰਦਾ ਜਦੋਂ ਰੇੜੀਆਂ ਦੇ ਸਟਰੀਟਸ 'ਤੇ ਪਿਆ ਹੁੰਦਾ ਅਤੇ ਦਿਲ ਕਰਦਾ ਕਿ ਫਟਾਫਟ ਇਹਨੂੰ ਖਾ ਲਿਆ ਜਾਵੇ, ਔਰ ਤੁਹਾਨੂੰ ਪਤਾ ਕਿ ਇਹ ਖਾਣ ਦੇ ਨਾਲ ਜ਼ਿਆਦਾ ਭੁੱਖ ਵੀ ਲੱਗਦੀ ਹੈ। ਹਾਂਜੀ, ਇਸ ਕਰਕੇ ਨਾ ਇਹ ਮਤਲਬ 15-20 ਦਿਨ ਦਾ ਇਹ ਫਰੂਟ ਹੈ ਅਤੇ ਜ਼ਰੂਰ ਸਾਨੂੰ ਲੈਣਾ ਚਾਹੀਦਾ ਹੈ। ਉਹਦੇ ਨਾਲ ਨਾਲ ਗੂੰਦ ਕਤੀਰਾ ਜੋ ਕਿ ਸਾਨੂੰ ਠੰਡਕ ਦਿੰਦਾ ਹੈ, ਇਹਨੂੰ ਭਿਗੋ ਕੇ ਰੱਖੋ, ਭਿਉਣ ਤੋਂ ਬਾਅਦ ਅਸੀਂ ਪਾਣੀ ਦੇ ਵਿੱਚ

ਸਪੰਜਵੀ ਦੇ ਵਿੱਚ ਜਾਂ ਫਿਰ ਸਕੈਚ ਦੇ ਵਿੱਚ ਵੀ ਇਹਨੂੰ ਲੈ ਸਕਦੇ ਹਾਂ, ਅਤੇ ਜੇਕਰ ਅਸੀਂ ਕੋਈ ਸਮੂਥੀ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਵੀ ਅਸੀਂ ਇਹਨੂੰ ਜ਼ਰੂਰ ਜ਼ਰੂਰ ਐਡ ਆਊਟ ਕਰ ਸਕਦੇ ਹਾਂ, ਇਹਦੇ ਨਾਲ ਵੀ ਸਾਨੂੰ ਬਹੁਤ ਰਾਹਤ ਮਿਲੇਗੀ। ਔਰ ਇਹ ਜਿਹੜੇ ਸੁਪਰ ਫੂਡ ਨੇ ਨਾ, ਇਹ ਕਿਹੜੇ ਕਿਹੜੇ ਸਮੇਂ ਦੇ ਵਿੱਚ ਖਾਣੇ ਚਾਹੀਦੇ ਨੇ ਉਹ ਫਟਾਫਟ ਨੋਟ ਕਰ ਲਓ। ਸਵੇਰ ਨੂੰ ਸਾਨੂੰ ਤਰਬੂਜ, ਖਰਬੂਜਾ ਜਾਂ ਫਿਰ ਨਿੰਬੂ ਪਾਣੀ ਜ਼ਰੂਰ ਲੈਣਾ ਚਾਹੀਦਾ। ਐਂਡ ਮਿਡ ਮੋਰਨਿੰਗ ਦੇ ਵਿੱਚ ਲੱਸੀ, ਛਾਜ ਜਿਹਨੂੰ ਕਹਿੰਦੇ ਨੇ, ਜਾਂ ਫਿਰ ਦਹੀਂ ਔਰ ਨਾਰੀਅਲ ਦਾ ਪਾਣੀ। ਦੁਪਹਿਰ ਵੇਲੇ ਹਲਕਾ ਖਾਣਾ ਜਿਹਦੇ ਵਿੱਚ ਦਾਲ, ਦਹੀਂ ਐਂਡ ਮੌਸਮੀ ਸਬਜ਼ੀਆਂ ਜਿਵੇਂ ਕਿ ਲੌਕੀ, ਤੋਰੀ ਅਤੇ ਕੱਦੂ ਆ ਜਾਂਦੇ ਨੇ। ਸ਼ਾਮ ਦੇ ਵਿੱਚ ਕੀ ਕਰਨਾ ਚਾਹੀਦਾ, ਸਾਨੂੰ ਫਲ ਜਿਹੜੇ ਨੇ ਉਹ ਨਟਸ ਜਾਂ ਭੁੰਨੇ ਹੋਏ ਚਣੇ ਜਿਹੜੇ ਨੇ ਨਾ ਉਹ ਅਸੀਂ ਲੈ ਸਕਦੇ ਹਾਂ, ਮਤਲਬ ਕਿਸੇ ਵੀ ਲਿਕੁਅਡ ਡਾਇਟ ਦੇ ਨਾਲ। ਪਰ ਜੇਕਰ ਤੁਹਾਡਾ ਮਨ ਚਾਹ ਪੀਣ ਦਾ ਕਰਦਾ ਹੈ ਤਾਂ ਉਹਦੇ ਨਾਲ ਵੀ ਅਸੀਂ ਖਾ ਸਕਦੇ ਹਾਂ। ਔਰ ਰਾਤ ਨੂੰ ਸੂਪ ਜਾਂ ਦਾਲ ਚਾਵਲ ਦਾ ਜਿਹੜਾ ਹੈਗਾ ਉਹ ਇੱਕ ਸਬਜ਼ੀ ਬਣਾ ਸਕਦੇ ਹਾਂ, ਉਹਨੂੰ ਖਿਚੜੀ ਵੀ ਬਣਾ ਕੇ ਖਾ ਸਕਦੇ ਹਾਂ, ਜਾਂ ਫਿਰ ਅਸੀਂ ਲੌਕੀ ਜਾਂ ਤੋਰੀ ਦੀ ਸਬਜ਼ੀ ਬਿਨਾਂ ਰੋਟੀ ਤੋਂ, ਮਤਲਬ ਇੱਕ ਕੌਲਾ ਭਰ ਕੇ ਅਸੀਂ ਉਹ ਖਾ ਲਈਏ ਅਤੇ ਉਹਦੇ ਨਾਲ ਵੀ ਅਸੀਂ ਬੈਟਰ ਫੀਲ ਕਰਾਂਗੇ। ਅਤੇ ਜੀ ਆਹ ਮੌਸਮ ਦੇ ਵਿੱਚ ਦਹੀਂ ਖਾਣਾ ਨਾ ਭੁੱਲਿਓ, ਅਤੇ ਜੇਕਰ ਮਤਲਬ ਕਿ ਵੈੱਜ ਪੁਲਾਓ ਹੋਣ ਅਤੇ ਨਾਲ ਦਹੀਂ ਹੋਵੇ ਅਤੇ ਪਕੌੜੀਆਂ ਪਾਈਆਂ ਹੋਣ ਅਤੇ ਫਿਰ ਵਾਹ ਜੀ ਵਿਆਹ, ਕਿਆ ਬਾਤ ਆ, ਮਤਲਬ ਹਲਕਾ ਫੁਲਕਾ ਖਾਣਾ ਅਤੇ ਨਾਲ ਦੀ ਨਾਲ ਹੋਵੇ ਟੇਸਟੀ ਖਾਣਾ। ਜੀ ਤੁਹਾਡਾ ਦਿਲ ਕਰ ਰਿਹਾ ਹੋਣਾ ਕਿਉਂਕਿ ਜੀ ਇਸ ਤੋਂ ਬਾਅਦ ਸਮਾਂ ਜਿਹੜਾ ਉਹ ਲੰਚ ਟਾਈਮ ਦਾ ਵੀ ਹੋ ਜਾਣਾ ਹੈ ਨਾ, ਦਿਲ ਤਾਂ ਖੁਦ ਨਾ ਖੁਦ ਕਰੂਗਾ ਕਿ ਕੁਛ ਨਾ ਕੁਛ ਖਾ ਲਿਆ ਜਾਵੇ। ਸੋ ਇਸ ਪ੍ਰੋਗਰਾਮ ਦੇ ਨਾਲ ਜਿਹੜੀਆਂ ਟਿਪਸ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਇਹਨੂੰ ਨੋਟ ਡਾਊਨ ਕਰਕੇ ਆਪਣੇ ਦਿਮਾਗ ਦੇ ਵਿੱਚ ਵੀ ਇਹਨੂੰ ਬਿਠਾ ਲੈਣਾ ਹੈ ਅਤੇ ਨਾਲ ਦੀ ਨਾਲ ਆਪਣੇ ਖਾਣ ਪਕਵਾਨ ਨੂੰ ਵੀ ਤਿਆਰ ਕਰਦੇ ਰਹੋ ਅਤੇ ਅਗਲਾ ਗੀਤ ਜਿਹੜਾ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਕਾਲਾ ਟਿੱਕਾ ਇੰਜੋਏ ਕਰਦੇ ਹਾਂ।

ਜੀ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਕਾਲਾ ਟਿੱਕਾ ਮਤਲਬ ਨਜ਼ਰਾਂ ਤੋਂ ਬਚਾਉਣ ਵਾਸਤੇ ਸਾਨੂੰ ਕਾਲਾ ਟਿੱਕਾ ਲਾਉਣਾ ਪੈਂਦਾ ਹੈ ਬਈ, ਜਿਹੜੇ ਬਹੁਤ ਖੂਬਸੂਰਤ ਨੇ ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਮੰਮੀ ਜਾਂ ਦਾਦੀਆਂ ਵੀ ਨਾ ਉਹਨਾਂ ਦੇ ਕਾਲਾ ਟਿੱਕਾ ਲਾ ਦਿੰਦੇ।

ਛੋਟੇ ਛੋਟੇ ਬੱਚੇ ਹੁੰਦੇ ਨੇ, ਬਹੁਤ ਸੋਹਣੇ ਹੁੰਦੇ ਨੇ, ਨਾ ਮਤਲਬ ਗੋਰਾ ਜਿਹਾ ਰੰਗ ਹੁੰਦਾ ਅਤੇ ਨਾਮ ਉਹਨਾਂ ਦਾ ਰੱਖਿਆ ਹੁੰਦਾ ਕਾਲਾ, ਅਤੇ ਉਹਨਾਂ ਦੀ ਨਜ਼ਰ ਉਤਾਰਨ ਵਾਸਤੇ ਜਾਂ ਤਾਂ ਫਿਰ ਮਿਰਚਾਂ ਵਾਰੀਆਂ ਜਾਂਦੀਆਂ ਨੇ ਅਤੇ ਜਾਂ ਫਿਰ ਕਾਲਾ ਟਿੱਕਾ ਨਾ ਕੰਨ ਦੇ ਪਿੱਛੇ ਲਾ ਦਿੱਤਾ ਜਾਂਦਾ। ਬਈ ਇਹ ਪਿਆਰ ਵੀ ਹੁੰਦਾ ਹੈ, ਬਲੈਸਿੰਗਸ ਵੀ ਹੁੰਦੀਆਂ ਵੱਡੀਆਂ ਦੀਆਂ ਜਿਹੜੀਆਂ ਸਾਨੂੰ ਦੁਆਵਾਂ ਸਾਡੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਸੋ ਜੀ ਅਗਲਾ ਗੀਤ ਹੈ ਬੀ ਪਰਾਗ ਦੀ ਆਵਾਜ਼ ਦੇ ਵਿੱਚ, ਕਾਸ਼ ਤੂੰ ਮੇਰਾ ਨਾ ਹੁੰਦਾ।

ਜਿਸ ਤਰ੍ਹਾਂ ਸਮਾਂ ਭੱਜਦਾ ਜਾ ਰਿਹਾ ਨਾ, ਤਾਂ ਅਸੀਂ ਸਮੇਂ ਨੂੰ ਫੜ ਨਹੀਂ ਸਕਦੇ। ਇਸੇ ਤਰ੍ਹਾਂ ਸਾਡੀ ਹੈਲਥ ਹੈਗੀ ਹੈ ਕਿ ਇੱਕ ਵਾਰ ਇਹਦੇ 'ਚ ਗੜਬੜ ਹੋ ਗਈ, ਕੁਝ ਨਾ ਕੁਝ ਮਤਲਬ ਹੋਣ ਲੱਗ ਗਿਆ, ਤਾਂ ਫਿਰ ਇਹਨੂੰ ਸੁਧਾਰਨ ਲਈ ਸਾਨੂੰ ਬੜਾ ਟਾਈਮ ਲੱਗੂਗਾ। ਕਿਉਂਕਿ ਕਈ ਵਾਰ ਅਸੀਂ ਨਾ ਬੇਮੌਸਮੀ ਚੀਜ਼ਾਂ ਖਾ ਲੈਂਦੇ, ਬੇਸਮੇਂ 'ਤੇ ਚੀਜ਼ਾਂ ਖਾ ਲੈਂਦੇ, ਜਦੋਂ ਟਾਈਮ ਨਹੀਂ ਹੁੰਦਾ ਉਦੋਂ ਅਸੀਂ ਖਾਣਾ ਖਾ ਲੈਂਦੇ, ਜਦੋਂ ਟਾਈਮ ਹੁੰਦਾ ਉਦੋਂ ਅਸੀਂ ਖਾਣਾ ਪੀਣਾ ਨਹੀਂ ਖਾਂਦੇ, ਅਤੇ ਸਾਨੂੰ ਲੱਗਦਾ ਕਿ ਅੱਗੇ ਪਿੱਛੇ ਖਾਣਾ ਖਾਣ ਪੀਣ ਦੇ ਨਾਲ ਸਾਡੀ ਹੈਲਥ 'ਤੇ ਕਿਸੇ ਤਰ੍ਹਾਂ ਦਾ ਕੁਛ ਵੀ ਮਤਲਬ ਨਹੀਂ ਹੋਏਗਾ। ਨਹੀਂ ਬਈ, ਸਮੇਂ ਦੇ ਨਾਲ ਨਾਲ ਚੱਲਣਾ ਅਤੇ ਸਮੇਂ ਦੇ ਹਿਸਾਬ ਦੇ ਨਾਲ ਖਾਣਾ, ਔਰ ਜਿੰਨੀ ਜ਼ਰੂਰਤ ਹੈ ਓਨਾ ਕੁ ਹੀ ਖਾਣਾ, ਇਹ ਜ਼ਰੂਰੀ ਹੈ। ਸੋ ਮੌਸਮ ਦੇ ਹਿਸਾਬ ਦੇ ਨਾਲ ਖਾਣਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਜੀ ਅੱਜ ਦੇ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਤੇ ਜੀ ਹੁਣ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਹੋ ਗਿਆ, ਅਤੇ ਜਲਦ ਕਿਸੇ ਹੋਰ ਦਿਨ ਇਸੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਏਗੀ। ਖੈਰ ਜੀ, ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ ਇੰਜੋਏ ਕਰਦੇ ਹਾਂ, ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਪੂਰੇ 1 ਵਜੇ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਸ ਤੋਂ ਪਹਿਲੇ ਇਹ ਗੀਤ

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ।

ਕਲਮ ਰਿਨ ਬੋਲਾ ਨੇ ਮੈਂ ਕਸਮ ਸੁਣਤੇ ਰਹੀਏ 102.7 FM ਰੇਨਬੋ।

102.7 FM ਤੇ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਟੂਡੀਓ ਦੀ ਘੜੀ ਦੇ ਵਿੱਚ 1:03 ਤੇ 10 ਸੈਕਿੰਡ ਹੋ ਚੁੱਕੇ ਨੇ ਮਤਲਬ ਸਮਾਂ ਜਿਹੜਾ ਨਾ ਉਹ ਪਿਆਰਾ ਪਿਆਰਾ ਸ਼ੁਰੂ ਹੋ ਗਿਆ ਕਿਉਂਕਿ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਬਿਲਕੁਲ ਜੀ ਮੈਂ ਹਾਂ ਤੁਹਾਡੇ ਨਾਲ ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ 1 to 2 ਵਜੇ ਤੱਕ ਦਾ ਇਹ ਸਫ਼ਰ ਹੋਏਗਾ ਬੜਾ ਪਿਆਰਾ ਔਰ ਬੜਾ ਹੀ ਹਸੀਨ ਔਰ ਉਸ ਗੋਲਡਨ ਇਰਾ ਦੇ ਜਿਹੜੀ ਸੌਂਗ ਨੇ ਜੋ ਕਿ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਅਨੁਰਾਗ ਦਾ ਪੌੜਵਾਲ ਅਲਕਾ ਜੀ ਹੁਣਾਂ ਨੇ ਗੁਣਗੁਣਾਏ ਨੇ ਅਤੇ ਕਿਤੇ ਕਿਤੇ ਮੁਕੇਸ਼ ਜੀ ਅਤੇ ਉਹਨਾਂ ਦੇ ਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਚੱਲਣਗੇ ਸੋ ਜੀ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਜੇਕਰ ਰੈਸਟ ਵੀ ਕਰਨੀ ਚਾਹੁੰਦੇ ਹੋ ਤਾਂ ਇੱਕ ਚੇਅਰ 'ਤੇ ਜਾਂ ਸੋਫੇ 'ਤੇ ਤੁਸੀਂ ਬੈਠ ਸਕਦੇ ਹੋ ਅਤੇ ਨਾਲ ਦੀ ਨਾਲ ਖਾਣਾ ਖਾਓ ਕਿਉਂਕਿ ਪ੍ਰੋਗਰਾਮ ਇੰਜੋਏ ਕਰਨਾ ਹੈ ਬਹੁਤ ਹੀ ਸ਼ੋਰ ਸ਼ਰਾਬੇ ਤੋਂ ਬਾਅਦ ਹੁਣ ਇਹ ਲਮਹਾ ਜਿਹੜਾ 1 ਘੰਟੇ ਦਾ ਥੋੜ੍ਹਾ ਜਿਹਾ ਸਕੂਨ ਹੋਏਗਾ ਮਤਲਬ ਸ਼ੋਰ ਸ਼ਰਾਬਾ ਨਹੀਂ ਕਿਤੇ ਨਾ ਕਿਤੇ ਉਹ ਧੁਨ ਕੋਈ ਮਿਊਜ਼ਿਕ ਰੋਮਾਂਸ ਅਤੇ ਕਿਤੇ ਨਾ ਕਿਤੇ ਅਜਿਹੀ ਪਿਆਰੀ ਜਿਹੀ ਸ਼ਰਾਰਤ ਜੋ ਕਿ ਕਰ ਸਕਦੀ ਹੈ ਇਹਨਾਂ ਗੀਤਾਂ ਦੇ ਵਿੱਚ 102.7 FM ਦੇ ਨਾਲ ਨਾਲ ਸਾਡੇ ਅੰਮ੍ਰਿਤਸਰ ਦੇ ਸਾਰੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਨੂੰ ਉਹ ਵੀ ਇੰਜੋਏ ਕਰਨਗੇ ਤੁਹਾਡੇ ਅਤੇ ਮੇਰੇ ਨਾਲ 102.7 ਮੈਗਾਹਰਟਸ 'ਤੇ ਪ੍ਰੋਗਰਾਮ ਦਾ ਪਹਿਲਾ ਗੀਤ ਅਲਕਾ ਯਾਗਨਿਕ ਐਂਡ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟਸ 'ਤੇ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

लता मंगेशकर दी आवाज़ दे विच तुसीं ये ट्रैक इंजॉय कीता जी, ये मुलाकात एक बहाना है। किसी को प्यार इतना देना कि हद ना रहे, किसी को प्यार इतना देना कि उसकी हद ना रहे, एतबार भी इतना करना कि शक ना रहे, वफा भी इतनी करना कि बेवफाई भी ना रहे, और दुआ इतनी करना कि उनसे तुम्हारी जुदाई भी ना रहे। 102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਔਰ ਮੈਲੋਡੀਜ਼ ਦਾ ਅਗਲਾ ਰੰਗ ਹੈਗਾ ਬਹੁਤ ਹੀ ਪਿਆਰਾ ਜਿਹਾ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਬਾਕੀ ਗੀਤ ਟਰੈਕ ਇੰਜੋਏ ਕੀਤੇ ਨੇ, ਇਸੇ ਤਰ੍ਹਾਂ ਅਗਲਾ ਪਿਆਰਾ ਗੀਤ ਜੋ ਕਿ ਫਿਲਮ ਕਰਮਾ ਦੇ ਵਿੱਚੋਂ ਲਿਆ ਗਿਆ, ਅਨੁਰਾਧਾ ਪੌੜਵਾਲ ਐਂਡ ਅਨਵਰ ਦੀ ਆਵਾਜ਼ ਦੇ ਵਿੱਚ, ਮੈਨੇ ਰੱਬ ਸੇ ਤੁਝੇ ਮੰਗ ਲਿਆ।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਮਿਡਡੇ ਮੈਲੋਡੀਜ਼, ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਦੇਸ਼ਿਤ ਖਬਰਾਂ ਸਾਡੇ ਦੂਸਰੇ ਚੈਨਲ ਤੋਂ। ਆਓ ਸੁਣਦੇ ਹਾਂ ਪੰਜਾਬੀ ਦੇ ਵਿੱਚ ਖਬਰਾਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੈਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਜੂਨ ਵਿੱਚ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਮੇਡ ਇਨ ਇੰਡੀਆ C-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ। ਸ਼੍ਰੀ ਮੋਦੀ ਨੇ ਮਾਣ ਪ੍ਰਗਟ ਕੀਤਾ ਕਿ ਭਾਰਤ ਨੇ ਇਸ ਮਹੀਨੇ ਦੇਸ਼ ਦੀ ਸੁਰੱਖਿਆ ਅਤੇ ਸਵੈ ਨਿਰਭਰਤਾ ਨਾਲ ਜੁੜੀ ਸਫਲਤਾ ਹਾਸਲ ਕੀਤੀ ਹੈ।

0: ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ 40 ਜਹਾਜ਼ ਬਣਾਏ ਜਾ ਰਹੇ ਨੇ।
1: जून के महीने में ही एविएशन सेक्टर में भी देश ने एक बड़ी सफलता पाई। C-295 यह विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨਮੰਤਰੀ ਹਾਲ ਹੀ ਵਿੱਚ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਜਿੱਥੇ INS ਦੋਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਭਾਰਤੀ ਸਮੁੰਦਰੀ ਫੌਜ ਦੇ ਵਿਹੜੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਖੁਸ਼ੀ ਹੋਈ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਸਭ ਕੁਝ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ DRDO ਨੇ ਇੱਕ ਸਵਦੇਸ਼ੀ ਲੰਮੀ ਦੂਰੀ ਵਾਲੀ ਜ਼ਮੀਨ 'ਤੇ ਹਮਲਾ ਕਰਨ ਵਾਲੀ ਕਰੂਜ਼ ਮਿਸਾਈਲ ਦਾ ਸਫਲਤਾ ਨਾਲ ਪ੍ਰੀਖਣ ਵੀ ਕੀਤਾ। ਇਸ ਨੂੰ DRDO ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਸਨਅਤੀ ਭਾਈਵਾਲਾਂ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਸ਼ਾਮਿਲ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਹੋਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਜ਼ਿਕਰ ਕੀਤਾ ਜਿੱਥੇ ਭਾਰਤ ਨੇ ਸਮਾਗਮ ਵਿੱਚ ਕੁੱਲ 114 ਤਮਗੇ ਜਿੱਤੇ ਜਿਸ ਵਿੱਚ ਸੋਨੇ ਦੇ 102 ਤਮਗੇ ਸ਼ਾਮਿਲ ਨੇ।
1: विश्व योगासन चैंपियनशिप की भी बड़ी चर्चा हुई। इसमें भारत ने कुल 114 पदक जीते, इनमें 102 गोल्ड मेडल भी शामिल है। भारत इस चैंपियनशिप की पदक तालिका में पहले स्थान पर रहा।
0: ਪ੍ਰਧਾਨਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਹਿੱਸੇਦਾਰੀ ਦੀ ਸ਼ਕਤੀ ਭਾਰਤ ਲਈ ਇੱਕ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦਾ ਯੁੱਧ ਵਰਗੀ ਸਥਿਤੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ 'ਤੇ ਅਪੀਲ ਕਰਨ ਤੋਂ ਬਾਅਦ ਜਨਤਕ ਹਿੱਸੇਬਦਾਰੀ ਦੁਬਾਰਾ ਦਿਖਾਈ ਦਿੱਤੀ।
1: ਪੱਛਮ ਏਸ਼ੀਆ ਮੇ ਬਨੀ ਯੁੱਧ ਕੀ ਸਥਿਤੀਓਂ ਕੋ ਦੇਖਤੇ ਹੋਏ ਮੈਨੇ ਦੇਸ਼ ਵਾਸੀਓਂ ਸੇ ਕਹਾ ਥਾ कुछ समय के लिए सोना खरीदने से बचें, लोगों से कहा था कि विदेश में छुट्टियां मनाने से बचें, लोगों से कार पुलिंग को भी बढ़ावा देने की अपील की थी, किसानों से केमिकल मुक्त खेती के लिए, खेत बचाने के लिए और प्राकृतिक खाद का ज्यादा से ज्यादा इस्तेमाल का आग्रह किया था। मेरी अपील का उन्होंने न सिर्फ समर्थन किया बल्कि हर तरफ से उसमें अपना सहयोग कर रहे हैं।
0: ਪ੍ਰਧਾਨਮੰਤਰੀ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਜਨਾ ਕਿਸੇ ਵਿਅਕਤੀ ਦੇ ਪਰਿਵਾਰ ਨੂੰ ਉਸਦੀ ਬਦਕਿਸਮਤੀ ਨਾਲ ਮੌਤ ਹੋਣ 'ਤੇ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਣੇਸ਼ ਉਤਸਵ ਦੌਰਾਨ ਆਪਣੇ ਆਲੇ ਦੁਆਲੇ ਗਣਪਤੀ ਬੱਪਾ ਦੀਆਂ ਮੂਰਤੀਆਂ, ਘੁਮਿਆਰ ਅਤੇ ਸਥਾਨਕ ਕਲਾਕਾਰਾਂ ਵੱਲੋਂ ਹੱਥ ਨਾਲ ਬਣਾਈਆਂ ਮੂਰਤੀਆਂ ਲੈਣ। ਉਨ੍ਹਾਂ ਮੂਰਤੀਕਾਰਾਂ ਨੂੰ ਵੀ ਮਿੱਟੀ ਦੀਆਂ ਮੂਰਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਿੱਟੀ ਦੀਆਂ ਮੂਰਤੀਆਂ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀਆਂ ਨੇ ਜਿਸ ਨਾਲ ਦਰਿਆਵਾਂ, ਤਲਾਅ ਅਤੇ ਚੁਗਿਰਦੇ ਦੀ ਰੱਖਿਆ ਹੁੰਦੀ ਹੈ। ਅੰਤ ਵਿੱਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਸੇਸ਼ਲਸ ਦੀ ਰਾਜਧਾਨੀ ਵਿਕਟੋਰੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਦੁਵੱਲੀ ਗੱਲਬਾਤ ਜਾਰੀ ਹੈ। ਦੋਵੇਂ ਨੇਤਾ ਭਾਰਤ ਸੇਸ਼ਲ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੀ ਮੌਜੂਦਗੀ ਵਿੱਚ ਸਟੇਟ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਅੱਜ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੁੱਖ ਮਹਿਮਾਨ ਵਜੋਂ ਸੇਸ਼ਲਸ ਦੇ ਰਾਸ਼ਟਰੀ ਦਿਵਸ 'ਤੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤੀ ਹਥਿਆਰਬੰਦ ਫੌਜਾਂ ਦੀ ਇੱਕ ਟੁਕੜੀ ਅਤੇ 2 ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਵੀ ਜਸ਼ਨਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਸੇਸ਼ਲਸ ਵਿੱਚ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xhandle@AIR ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਨਵੀਂ ਦਿੱਲੀ ਵਿੱਚ ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ ਰਾਜਾਂ ਦੇ ਯੋਗਦਾਨ ਸਮੇਤ 1,51,000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਦਿਹਾਤੀ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ ਅਤੇ ਨਾਲ ਹੀ ਦਿਹਾਤੀ ਮਜ਼ਦੂਰਾਂ ਲਈ ਉਪਜੀਵਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਭਾਈਚਾਰਿਆਂ ਨੂੰ ਵੀ ਮਜ਼ਬੂਤ ਬਣਾਉਣ ਲਈ ਕਾਫ਼ੀ ਮਾਲੀ ਸਹਾਇਤਾ ਮਿਲਦੀ ਰਹੇਗੀ।

ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਹਾਤੀ ਉਪਜੀਵਿਕਾ ਮਿਸ਼ਨ ਤਹਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ, ਜਿਸ ਨਾਲ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਦਿਹਾਤੀ ਉਦਮਸ਼ੀਲਤਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਹਨਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ਾ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੇ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਜਾਂ ਨਹੀਂ। ਆਪਰੇਸ਼ਨ ਅਮਿਸਤਾਦ ਤਹਿਤ ਭੇਜੀ ਗਈ ਭਾਰਤੀ ਸਹਾਇਤਾ ਵੈਨੇਜ਼ੁਏਲਾ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਕਿ ਫੀਲਡ ਹਸਪਤਾਲ ਯੂਨਿਟ, ਰਾਹਤ ਸਪਲਾਈ, ਦਵਾਈ ਅਤੇ ਡਾਕਟਰੀ ਉਪਕਰਨ ਭੂਚਾਲ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਚੱਲ ਰਹੇ ਰਾਹਤ ਯਤਨਾਂ ਨੂੰ ਮਜ਼ਬੂਤੀ ਦੇਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਇਸ ਦਾ ਉਦੇਸ਼ ਮੈਡੀਕਲ ਉਪਕਰਨ ਨਿਰਮਾਣ ਲਾਇਸੈਂਸ ਜਾਰੀ ਕਰਨ ਵਿੱਚ ਤੇਜ਼ੀ ਲਿਆਉਣਾ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਤਜਵੀਜ਼ ਮੁਤਾਬਿਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਸੀਮਾ ਘਟਾਈ ਜਾਏਗੀ, ਜਦੋਂ ਕਿ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਇਹ ਸੋਧਾਂ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਗੀਆਂ ਅਤੇ ਦੇਸ਼ ਵਿੱਚ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੀ ਰਾਓ ਨੇ ਇੱਕ ਅਹਿਮ ਸਮੇਂ ਦੌਰਾਨ ਭਾਰਤ ਦੀ ਤਰੱਕੀ ਵਿੱਚ ਅਨਮੋਲ ਯੋਗਦਾਨ ਪਾਇਆ। ਖੇਡਾਂ ਵਿੱਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਆਇਰਲੈਂਡ ਦਰਮਿਆਨ ਦੋ ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣਾ ਹੈ। ਸ਼ੁੱਕਰਵਾਰ ਨੂੰ ਪਹਿਲੇ T20 ਮੈਚ ਵਿੱਚ ਭਾਰਤ ਉੱਤੇ 34 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਆਇਰਲੈਂਡ ਲੜੀ ਵਿੱਚ 1-0 ਨਾਲ ਅੱਗੇ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ਲਸ ਵਿੱਚ ਦੁਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

102.7 MHz ਸੀ। ਕੰਟੀਨਿਊ ਕਰਦੇ ਹਾਂ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਟੂਡੀਓ ਦੀ ਘੜੀ 'ਤੇ 1:50 ਅਤੇ 18 ਸੈਕਿੰਡ ਹੋ ਚੁੱਕੇ ਨੇ ਅਤੇ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਇਸ ਗੀਤ ਦੇ ਨਾਲ। ਆਪ ਕੀ ਆਂਖੋਂ ਮੇਂ ਕੁਛ ਐਸੇ ਖੁਆਬ ਹੈ, ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ ਘਰ ਜੋ ਕਿ 1978 ਦੇ ਵਿੱਚ ਬਣੀ ਸੀ।

ਔਰ ਸੱਚੀ ਜੀ, ਜਦੋਂ ਮਹਿਕੇ ਹੋਏ ਜੀ ਰਾਤ ਸਾਡੀਆਂ ਅੱਖਾਂ ਦੇ ਵਿੱਚ ਦੂਸਰੇ ਪਰਸਨ ਨੂੰ ਦਿਖ ਜਾਣ ਅਤੇ ਬਾਕੀ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਐਂਡ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਨਾ ਉਹ ਹੋ ਚੁੱਕਾ ਹੈ। ਸੋ ਸਮਾਂ ਕਹਿੰਦੇ ਕਿ ਸਮੇਂ ਦੇ ਨਾਲ ਨਾਲ ਚੱਲੋ ਤਾਂ ਕਿ ਅਗਲਾ ਸਮਾਂ ਤੁਹਾਡੇ ਨਾਲ ਨਾਲ ਚੱਲਦਾ ਰਹੇ, ਕਿਉਂਕਿ ਸਮੇਂ ਦੇ ਨਾਲ ਚੱਲਣਾ ਸਾਡੀ ਕਹਿੰਦੇ ਨੇ ਕਿ ਸਾਡੇ ਵਾਸਤੇ ਬਹੁਤ ਹੀ ਬੈਨੀਫਿਟ ਹੁੰਦਾ ਹੈ, ਕਿਉਂਕਿ ਜੇਕਰ ਅਸੀਂ ਸਮੇਂ ਦੇ ਨਾਲ ਨਾ ਚੱਲੇ ਤਾਂ ਫਿਰ ਅਗਲਾ ਸਮਾਂ ਵੀ ਸਾਨੂੰ ਜਿਹੜਾ ਹੈ ਉਹ ਪਿੱਛੇ ਹੀ ਛੱਡ ਜਾਵੇਗਾ, ਆਪਣੇ ਨਾਲ ਨਹੀਂ ਰਲਾਵੇਗਾ। ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਐਂਡ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿੱਚ ਇੰਨਾ ਹੀ। ਮੈਨੂੰ ਆਰ ਜੀ ਰਣਦੀਪ ਕੌਰ ਨੂੰ ਦਿਓ ਇਜਾਜ਼ਤ, ਫਿਰ ਕਿਸੇ ਹੋਰ ਦਿਨ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਅਤੇ ਪਿਆਰ ਭਰੇ ਅਫਸਾਨੇ ਲੈ ਕੇ ਜਲਦ ਜ਼ਰੂਰ ਹਾਜ਼ਰ ਹੋਵਾਂਗੀ ਇਸੇ ਜਗ੍ਹਾ 'ਤੇ। ਕਿਸੇ ਹੋਰ ਦਿਨ ਸਮਾਂ ਹੋਏਗਾ ਇਹੀ ਵਾਲਾ, ਅਤੇ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀਆਂ ਬਾਤਾਂ ਅਤੇ ਬਹੁਤ ਸਾਰੀ ਜਾਣਕਾਰੀ ਅਤੇ ਬਹੁਤ ਸਾਰੇ ਗੀਤਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਅਤੇ ਇਹ ਆਖਰੀ ਟਰੈਕ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਸੁਣ ਕੇ ਜਾਂਦੇ ਹਾਂ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਇਸ਼ਕ ਦੀ ਖੁਸ਼ਬੂ, ਯਾਦਾਂ ਦੀ ਨਮੀ ਅਤੇ ਅਲਫਾਜ਼ ਦੀ ਮਿਠਾਸ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ, ਤੁਹਾਡੀ ਦੋਸਤ ਅਤੇ ਹੋਸਟ। ਪ੍ਰੋਗਰਾਮ ਲੈ ਕੇ ਦਿਲ ਆਜ ਸ਼ਾਇਰ ਹੈ, ਇਸ ਮਹਿਫਿਲੇ ਅਹਿਸਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਦਿਲ ਆਜ ਸ਼ਾਇਰ ਹੈ ਇਸ ਪ੍ਰੋਗਰਾਮ ਵਿੱਚ, ਜਿੱਥੇ ਹਰ ਧੜਕਣ ਇੱਕ ਗਜ਼ਲ ਬਣ ਜਾਂਦੀ ਹੈ, ਹਰ ਅਹਿਸਾਸ ਇੱਕ ਸ਼ੇਰ ਬਣ ਜਾਂਦਾ ਹੈ ਅਤੇ ਹਰ ਗੀਤ ਦਿਲ ਦੀ ਜ਼ੁਬਾਨ ਬੋਲਦੀ ਹੈ। ਅਤੇ ਜੇਕਰ ਕਦੇ ਵੀ ਕਿਸੇ ਦੀ ਮੁਸਕਰਾਹਟ ਨੇ ਤੁਹਾਨੂੰ ਸ਼ਾਇਰ ਬਣਾਇਆ ਹੈ ਜਾਂ ਫਿਰ ਕਿਸੇ ਦੀ ਯਾਦ ਨੇ ਤੁਹਾਨੂੰ ਰਾਤਾਂ ਨੂੰ ਜਗਾਇਆ ਹੈ, ਤਾਂ ਸਮਝ ਲਓ ਕਿ ਜਿਹੜੀ ਅੱਜ ਦੀ ਮਹਿਫਿਲ ਸਜੀ ਹੈ ਇਹ ਤੁਹਾਡੇ ਲਈ ਸਜੀ ਹੈ। ਅਤੇ ਇਸ ਮਹਿਫਿਲ ਵਿੱਚ ਤੁਸੀਂ ਕਿਵੇਂ ਸ਼ਾਮਿਲ ਹੋ ਸਕਦੇ ਹੋ ਇਹ ਵੀ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855100102 7। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਕੇ, ਟੈਕਸਟ ਮੈਸੇਜ ਕਰਕੇ ਆਪਣੇ ਦਿਲ ਦੇ ਕਰੀਬ ਜੋ ਵੀ ਸ਼ੇਰੋ ਸ਼ਾਇਰੀ, ਕਵਿਤਾ, ਨਜ਼ਮ ਹੈਗੀ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਲਿਖੀ ਹੋਈ ਕੁਛ ਵੀ ਨਜ਼ਮ ਸਾਡੇ ਨਾਲ ਸਾਂਝੀ ਕਰ ਰਹੇ ਹੋ ਤਾਂ ਬਹੁਤ ਬਾਖੂਬ। ਜੇ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਸਾਂਝੀ ਕਰਦੇ ਹੋ ਤਾਂ ਉਹਨਾਂ ਦਾ ਨਾਮ ਵੀ ਨਾਲ ਜ਼ਰੂਰ ਲਿਖ ਦਿਓ। ਆਗਾਜ਼ ਕਰਦੇ ਹਾਂ ਇਸ ਮਹਿਫਿਲ ਦਾ ਚੰਦਨ ਦਾਸ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਦੇ ਨਾਲ।

ना जाने वो पलट कर आए दर खुला रखना। इससे गज़ल तो एक बहुत ही सोना जा शेर है कि सारे शिकवे जनाब उसके हैं, दिल पर सारे अजाब उसके हैं। वो याद आए तो नींद नहीं आती, वो याद आए तो नींद नहीं आती, नींद आए तो सारे ख्वाब उसके हैं। प्रोग्राम तुसी सुन रहे हो दिलाज शायर है अपनी दोस्त होस्ट आज जे रिया दे नाल। महफिल जड़ी है सजी हुई है ते महफिल इंतज़ार कर रही है तुहाडा ਤੁਹਾਡੀ ਕਿ ਤੁਸੀਂ ਕਦੋਂ ਸ਼ਾਮਿਲ ਹੋਵੋਗੇ, ਸ਼ਾਮਿਲ ਕਿੱਦਾਂ ਹੋਣਾ ਇਹ ਵੀ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855-10027। ਚੌਹਾਨ ਜੋ ਕਿ ਅੰਮ੍ਰਿਤਸਰ ਤੋਂ ਨੇ ਇੱਕ ਸ਼ੇਅਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਖੁਦਾ ਸੇ ਬਸ ਆਪਕੀ ਖੁਸ਼ੀ ਮੰਗਤੇ ਹੈ, ਸੋਚਤੇ ਹੈ ਆਪਸੇ ਕਿਆ ਮੰਗੇ, ਚਲੋ ਆਪਸੇ ਉਮਰ ਭਰ ਕੀ ਮੁਹੱਬਤ ਮੰਗਤੇ ਹੈ। ਜਸ਼ਨ ਜੋ ਕਿ ਜਲੰਧਰ ਤੋਂ ਨੇ ਇੱਕ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਸਮਾਨ ਬਾਂਧ ਲਿਆ ਹੈ ਮੈਨੇ ਬਤਾਓ ਗਾਲਿਬ, ਕਹਾਂ ਰਹਿਤੇ ਹੈ ਵੋ ਲੋਕ ਜੋ ਕਹੀਂ ਕੇ ਨਹੀਂ ਰਹਿਤੇ। ਅਤੇ ਹਰਲੀਨ ਜੋ ਕਿ ਅੰਮ੍ਰਿਤਸਰ ਤੋਂ ਨੇ, ਲਿਖਦੇ ਨੇ ਕਿ ਹਜ਼ਾਰ ਬਾਰ ਹੋਏ ਉਸੇ ਗੁਫ਼ਤਗੂ, ਹਜ਼ਾਰ ਬਾਰ ਹੋਈ ਉਸੇ ਗੁਫ਼ਤਗੂ, ਹਜ਼ਾਰ ਬਾਰ ਕੋਈ ਬਾਤ ਰਹਿ ਗਈ। ਅਤੇ ਇੱਦਾਂ ਹੀ ਹੁੰਦਾ, ਬਹੁਤ ਵਾਰੀ ਇੱਦਾਂ ਹੁੰਦਾ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਸਾਡੇ ਜ਼ਿਹਨ ਵਿੱਚ ਚੱਲ ਰਿਹਾ ਹੈ ਅਸੀਂ ਉਹਨੂੰ ਸਾਂਝਾ ਕਰੀਏ, ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਝਿਜਕ ਹੁੰਦੀ ਹੈ, ਸਾਡੀ ਜਿਹੜੀ ਹਿਚਕਿਚਾਹਟ ਹੁੰਦੀ ਹੈ, ਉਹ ਸਾਨੂੰ ਸਾਂਝਾ ਨਹੀਂ ਕਰਨ ਦਿੰਦੀ। ਪਰ ਕਦੇ ਕਦੇ ਸਾਂਝਾ ਆਪਾਂ ਨੂੰ ਆਪਣੇ ਜ਼ਿਹਨ 'ਚ ਜਿਹੜੀ ਗੱਲ ਚੱਲ ਰਹੀ ਹੈ ਉਹ ਕਰ ਲੈਣੀ ਚਾਹੀਦੀ, ਨਹੀਂ ਤਾਂ ਉਮਰ ਭਰ ਦਾ ਨਾ ਮਲਾਲ ਰਹਿ ਜਾਂਦਾ ਹੈ। ਅਤੇ ਉਮਰ ਭਰ ਦੇ ਮਲਾਲ ਨਾਲੋਂ ਚੰਗਾ ਹੀ ਹੁੰਦਾ ਹੈ ਕਿ ਜੋ ਵੀ ਸਾਡੇ ਦਿਮਾਗ ਵਿੱਚ ਹੈ, ਸਾਡੇ ਦਿਲ ਵਿੱਚ ਹੈ, ਅਸੀਂ ਉਹਨੂੰ ਸਾਂਝਾ ਕਰ ਲਈਏ। ਇਸ ਕਰਕੇ ਅਸੀਂ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਦਿਲ ਆ ਸ਼ਾਇਰ, ਜਿਹਦੇ ਵਿੱਚ ਤੁਸੀਂ ਆਪਣੀ ਲਿਖੀ ਹੋਈ ਕੋਈ ਵੀ ਕਵਿਤਾ ਜਾਂ ਸ਼ੇਰ ਜਿਹੜੀ ਤੁਸੀਂ ਲਿਖੀ ਹੋਈ ਹੈ ਅਤੇ ਲੁਕਾ ਕੇ ਇੱਕਦਮ ਰੱਖ ਦਿੱਤੀ ਹੋਈ ਹੈ, ਉਹਨੂੰ ਅੱਜ ਬਾਹਰ ਕੱਢੋ ਅਤੇ ਸਾਡੇ ਨਾਲ ਸਾਂਝੀ ਕਰੋ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ, ਫਿਰ ਦੱਸ ਦਿੰਦੀ ਹਾਂ 9855-10027। ਅਤੇ ਅਗਲੀ ਗਜ਼ਲ ਜੋ ਕਿ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਹੈ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਵੈਸੇ 14ਵੀਂ ਦੀ ਜਿਹੜੀ ਰਾਤ ਹੈ ਉਹ ਤਾਂ ਅੱਜ ਹੈ, ਅੱਜ 14ਵੀਂ ਦੀ ਰਾਤ ਹੈ ਅਤੇ ਕੱਲ੍ਹ ਪੂਰਨਮਾਸ਼ੀ ਹੈ। ਅਤੇ ਪੁੰਨਿਆ ਦੇ ਨਾ ਜਦੋਂ ਚੰਨ ਇੱਕਦਮ ਸੋਹਣਾ ਗੋਲ ਮਤਲਬ ਆਪਣੇ ਫੁੱਲ ਅੰਦਾਜ਼ ਵਿੱਚ ਦਿਖਦਾ ਹੈ ਅਤੇ ਆਪਾਂ ਸਾਰੇ ਨਾ ਉਹਨੂੰ ਬਹੁਤ ਪਿਆਰ ਕਰਦੇ ਹਾਂ, ਬਹੁਤ ਨਿਹਾਰਦੇ ਹਾਂ, ਉਹਨੂੰ ਕਹਿੰਦੇ ਹਾਂ ਕਿ ਕਿੰਨਾ ਸੋਹਣਾ ਚੰਨ ਚੜ੍ਹਿਆ। ਪਰ ਅਸੀਂ ਭੁੱਲ ਜਾਂਦੇ ਹਾਂ ਕਿ ਉਹੀ ਚੰਨ ਹੈ ਜਿਹੜਾ ਅੱਜ ਤੋਂ ਕੁਝ ਦਿਨ ਪਹਿਲੇ ਇੱਕਦਮ ਅਧੂਰਾ ਸੀਗਾ ਅਤੇ ਉਹ ਤੋਂ ਵੀ ਕੁਝ ਦਿਨ ਪਹਿਲੇ ਇੱਕਦਮ ਖਾਲੀ। ਅਤੇ ਇੱਦਾਂ ਹੀ ਅਸੀਂ ਸਾਰੇ ਵੀ ਹੁੰਦੇ ਹਾਂ, ਕਦੇ ਕਦੇ ਅਸੀਂ ਬਿਲਕੁਲ ਆਪਣੇ ਫੁੱਲ ਐਨਰਜੀ ਵਿੱਚ ਹੁੰਦੇ ਹਾਂ ਅਤੇ ਕਦੇ ਕਦੇ ਬਿਲਕੁਲ ਹੀ ਖਾਲੀ, ਪਰ ਚੰਨ ਉਹੀ ਹੁੰਦਾ ਹੈ। ਇਸ ਕਰਕੇ ਇਨਸਾਨ ਵੀ ਉਹੀ ਹੁੰਦੇ ਨੇ, ਜੇ ਕੋਈ ਗਿਲੇ ਸ਼ਿਕਵੇ ਕਿਸੇ ਨਾਲ ਕਿਤੇ ਹੋ ਜਾਣ ਨਾ ਤਾਂ ਸਾਨੂੰ ਸਿਰਫ ਇਹ ਯਾਦ ਰੱਖਣਾ ਚਾਹੀਦਾ ਕਿ ਸ਼ਾਇਦ ਹੀ ਕਿਸੇ ਦਾ ਨਾ, ਸ਼ਾਇਦ ਹੀ ਉਸ ਇਨਸਾਨ ਦਾ ਨਾ ਫੇਸ ਚੱਲ ਰਿਹਾ ਕੋਈ, ਪਰ ਇਨਸਾਨ ਉਹੀ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਦਿਲਾਜ ਸ਼ਾਇਰ ਹੈ ਆਪਣੀ ਦੋਸਤ ਅਤੇ ਹੋਸਟ ਆਜ ਰਿਆ ਦੇ ਨਾਲ, ਅਤੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਹੀ ਸੋਹਣੀਆਂ ਸੋਹਣੀਆਂ ਕਵਿਤਾਵਾਂ ਸ਼ੇਰੋ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਵਿਕਾਸ ਗੌਤਮ ਜੋ ਕਿ ਜਲੰਧਰ ਤੋਂ ਨੇ ਲਿਖਦੇ ਨੇ ਕਿ ਸਿਰ ਪੇ ਮੇਰੇ ਤਾਸ਼ ਬੇਵਫਾਈ ਕਾ, ਮੇਰੀ ਜ਼ੁਬਾਂ ਪੇ ਤਾਲੇ ਰਹਿਤੇ ਹੈ, ਜਿਸਮ ਦੇਖ ਕਰ ਪਸੰਦ ਕੀ ਜਾਊਂ, ਮੁਝੇ ਔਰਤ ਕਹਤੇ ਹੈ, ਕਿਸਮਤ ਮੇਰੀ ਮੁਝੇ ਦੋ ਘਰੋਂ ਮੇਂ ਬਾਂਟੇ, ਫਿਰ ਵੀ ਦੁਨੀਆ ਮੁਝੇ ਹੀ ਡਾਂਟੇ, ਇਸ ਬੇਵਸੀ ਕੇ ਆਂਸੂ ਵਿਕਾਸ ਕੇ ਦਿਲ ਮੇਂ ਬਹਿਤੇ ਹੈ, ਜਿਸਮ ਦੇਖ ਕਰ ਪਸੰਦ ਕੀ ਜਾਊਂ, ਮੁਝੇ ਔਰਤ ਕਹਤੇ ਹੈ।

ਦੀ ਵਾਕਮਾਲ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਨ ਅਤੇ ਉਹਨਾਂ ਦੇ ਸਾਥੀ ਇੱਕ ਸ਼ੇਰ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਉਦਾਸ ਹੂੰ ਪਰ ਤੁਮਸੇ ਨਾਰਾਜ਼ ਨਹੀਂ, ਤੇਰੇ ਦਿਲ ਮੇਂ ਹੂੰ ਪਰ ਤੇਰੇ ਪਾਸ ਨਹੀਂ। ਉਦੇ ਜੋ ਕਿ ਵਿਕਟੋਰੀਆ ਗਾਰਡਨ ਤੋਂ ਨੇ, ਲਿਖਦੇ ਨੇ ਕਿ ਕਾਮ ਸਭ ਗੈਰ ਜ਼ਰੂਰੀ ਹੈ ਜੋ ਹਮ ਕਰਤੇ ਹੈ, ਆਪ ਕੁਛ ਨਹੀਂ ਕਰਤੇ ਗਜ਼ਬ ਕਰਤੇ ਹੈ, ਆਪ ਸੂਰਜ ਕੀ ਨਹੀਂ ਹਮ ਜੈਸੇ ਚਿਰਾਗੋਂ ਕੀ ਵੀ ਕਦਰ ਕਰਤੇ ਹੈ। ਚੌਹਾਨ ਜੋ ਕਿ ਅੰਮ੍ਰਿਤਸਰ ਤੋਂ ਨੇ, ਇੱਕ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ, ਲਿਖਦੇ ਨੇ ਕਿ ਹਮਨੇ ਜੋ ਕੀ ਥੀ ਮੁਹੱਬਤ ਆਜ ਵੀ ਹੈ, ਤੇਰੀ ਜ਼ੁਲਫੋਂ ਕੇ ਸਾਏ ਕੀ ਚਾਹਤ ਆਜ ਵੀ ਹੈ, ਰਾਤ ਕਟਤੀ ਹੈ ਆਜ ਵੀ ਖਿਆਲੋਂ ਮੇਂ ਤੇਰੇ, ਦੀਵਾਨੋ ਸੀ ਹਾਲਤ ਮੇਰੀ ਆਜ ਵੀ ਹੈ। ਸੋ ਇੱਦਾਂ ਹੀ ਤੁਸੀਂ ਵੀ ਆਪਣੀ ਲਿਖੀ ਹੋਈ ਕੋਈ ਵੀ ਨਜ਼ਮ, ਸ਼ੇਰੋ ਸ਼ਾਇਰੀ, ਕਵਿਤਾ ਸਾਡੇ ਨਾਲ ਸਾਂਝੀ ਕਰਦੇ ਹੋ ਸਕਦੇ ਹੋ। ਅਤੇ ਜੇਕਰ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਕੋਈ ਸ਼ਾਇਰੀ ਸਾਡੇ ਨਾਲ ਸਾਂਝੀ ਕਰਦੇ ਹੋ ਤਾਂ ਉਹਨਾਂ ਦਾ ਨਾਮ ਵੀ ਨਾਲ ਜ਼ਰੂਰ ਲਿਖ ਦਿਓ। ਅਗਲੀ ਜਿਹੜੀ ਗਜ਼ਲ ਹੈ ਚੰਦਨ ਦਾਸ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ।

तुम्हारा जिक्र जब लाती है दुनिया, मुसलसल बोलती जाती है दुनिया। मैं उस शतरंज का प्यादा हूँ जिसमें तुम्हारे साथ ही मर जाती है दुनिया। प्रोग्राम तुसी इंजॉय कर रही हूँ, दिल आज शायर है, अपनी दोस्त होस्ट आर जे रिया दे नाल। इकबाल सिंह जो कि अमृतसर तो ने, एक शेर साढ़े नाल साझा करते ने, लिखते ने कि बचपन के दिन भी कितने अच्छे होते थे, तब दिल नहीं सिर्फ खिलौने टूटा करते थे। अब तो एक आंसू भी बर्दाश्त नहीं होता, तब बचपन में जी भर कर रोया करते थे। पाली प्याला जो कि होशियारपुर तो ने, लिख देने के तेरे नाल ही सजना मेरा हर एक सादा डेरा है, इन्ना अखां विच वस जा इत्थे सिर्फ हक तेरा है। मेरी जिंदड़ी दे विच हुण कोई होर नहीं आ सकदा, तेरे बाजों इस दुनिया ते मैनू होर नहीं कोई पा सकदा। अब और क्या सबूत दूँ अपने प्यार की, अब और क्या सबूत दूँ अपने प्यार का, तू अपना लहजा देख और मेरा सब्र देख। ਇਹ ਬਹੁਤ ਹੀ ਸੋਹਣਾ ਸ਼ੇਅਰ ਅਨੁਰੀਤ ਜੀ ਸਾਡੇ ਨਾਲ ਸਾਂਝਾ ਕਰ ਰਹੇ ਨੇ। ਇੱਕ ਹੋਰ ਸ਼ੇਅਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਰੂਬਲ, ਲਿਖਦੇ ਨੇ ਕਿ ਕੋਸ਼ਿਸ਼ ਬਹੁਤ ਕੀ ਕਿ ਰਾਜ਼ ਏ ਮੁਹੱਬਤ ਬਿਆਨ ਨਾ ਹੋ, ਕੋਸ਼ਿਸ਼ ਬਹੁਤ ਕੀ ਕਿ ਰਾਜ਼ ਏ ਮੁਹੱਬਤ ਬਿਆਨ ਨਾ ਹੋ, ਮੁਮਕਿਨ ਕਹਾਂ ਥਾ ਕਿ ਆਗ ਲਗੇ ਔਰ ਧੂੰਆਂ ਨਾ ਹੋ। ਸੋ ਜਿਹੜਾ ਸਿਲਸਿਲਾ ਹੈ ਇਹ ਇੱਦਾਂ ਹੀ ਸ਼ੇਰੋ ਸ਼ਾਇਰੀ ਦਾ, ਨਜ਼ਮਾਂ ਦਾ, ਗਜ਼ਲਾਂ ਦਾ ਚੱਲ ਰਿਹਾ ਹੈ, ਅਤੇ ਇਸ ਸਿਲਸਿਲੇ ਦੇ ਵਿੱਚ, ਇਸ ਮਹਿਫਿਲ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਕਿਵੇਂ ਕਰ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855100207। ਇਹਦੇ 'ਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰਕੇ ਆਪਣੀ ਲਿਖੀ ਹੋਈ ਸ਼ੇਰੋ ਸ਼ਾਇਰੀ, ਕਵਿਤਾ, ਨਜ਼ਮ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਸਾਂਝੀ ਕਰ ਰਹੇ ਹੋ ਤਾਂ ਉਹਨਾਂ ਦਾ ਨਾਮ ਵੀ ਨਾਲ ਜ਼ਰੂਰ ਲਿਖ ਦਿਓ। ਇਸ ਮਹਿਫਿਲ ਨੂੰ ਹੋਰ ਚਾਰ ਚੰਦ ਲਗਾਉਣ ਦੇ ਲਈ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਇੱਕ ਜ਼ਰੂਰੀ ਸੂਚਨਾ, ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ

0: ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਸੁਣਾਵਾਂਗੇ। ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ 'ਤੇ ਸੁਣ ਸਕਦੇ ਹੋ।
1: ਇੰਗਲੈਂਡ ਦੀ ਧਰਤੀ 'ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲਾਜ ਸ਼ਾਇਰ ਆਪਣੀ ਦੋਸਤ ਅਤੇ ਹੋਸਟ RJ ਰੀਆ ਦੇ ਨਾਲ। ਅਤੇ ਜਿਹੜਾ ਸਮਾਂ ਹੈ ਨਾ ਉਹ ਅੱਜ ਸਾਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਹੀ ਥੋੜ੍ਹਾ ਸਮਾਂ ਰਹਿ ਗਿਆ ਅਤੇ ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਜੋ ਸ਼ੇਅਰ ਆਇਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਉਦੇ ਚੰਦਰ ਇੱਕ ਜੋ ਕਿ ਵਿਕਟੋਰੀਆ ਗਾਰਡਨ ਤੋਂ ਨੇ, ਇੱਕ ਸ਼ੇਅਰ ਸਾਡੇ ਨਾਲ ਸਾਂਝਾ ਕਰਦੇ ਨੇ। ਲਿਖਦੇ ਨੇ ਕਿ ਆਜ ਸੋਚਾ ਜਵਾਬ ਕਿਆ ਭੇਜੂੰ, ਆਪ ਜੈਸੇ ਲੋਗੋਂ ਕੋ ਖਿਤਾਬ ਕਿਆ ਭੇਜੂੰ, ਕਿਸੀ ਫੂਲ ਕਾ ਤੋ ਮੁਝੇ ਮਾਲੂਮ ਨਹੀਂ, ਜੋ ਖੁਦ ਗੁਲਾਬ ਹੈ ਉਸੇ ਗੁਲਾਬ ਕਿਆ ਭੇਜੂੰ। ਅਤੇ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਲਈ ਮੈਂ ਤੁਹਾਡੇ ਤੋਂ ਇਜਾਜ਼ਤ ਲਊਂਗੀ। ਬਹੁਤ ਹੀ ਮਜ਼ਾ ਆਇਆ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ, ਗਜ਼ਲਾਂ ਸੁਣ ਕੇ ਅਤੇ ਸੁਣਾ ਕੇ, ਅਤੇ ਤੁਹਾਡੀ ਜਿਹੜੀਆਂ ਤੁਸੀਂ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਨੇ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਜਾਣ ਲੱਗਿਆਂ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਹ ਜਿਹੜੀ ਗਜ਼ਲ ਹੈ ਉਹ ਤੁਹਾਡੇ ਲਈ ਹੀ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

ए संजू, ए बिज्जू, ए मुन्नी, तुम भी गाओ। ऐसे नहीं, बोलो मैं गाओ।

0: ਪਿੱਛੇ ਲੱਗੇ ਫਿਰ
1: ਕੁੜੀਆਂ ਦੇ ਪਿੱਛੇ ਬਾਅਦ ਚ ਆਪਾਂ ਗੱਲਬਾਤ ਕਰਾਂਗੇ, ਪਰ ਫਿਲਹਾਲ ਜਿਹੜੀ ਗੱਲਬਾਤ ਕਰਨੀ ਉਹ ਗੱਲਬਾਤ ਇੱਦਾਂ ਹੈ ਕਿ ਗੱਲਬਾਤ ਤੁਹਾਡੇ ਨਾਲ ਕਰ ਹੀ ਲੈਂਦੇ ਹਾਂ। ਸੋ ਹੁਣ ਤੁਸੀਂ ਦੇਖਿਆ ਹੋਣਾ ਆਪਣੇ ਆਲੇ ਦੁਆਲੇ, ਜੇ ਤੁਸੀਂ ਮਾੜੀ ਜਿਹੀ ਝਾਤੀ ਮਾਰੀ ਹੋਵੇ ਤਾਂ ਮਾੜਾ ਜਿਹਾ ਗੌਰ ਨਾਲ ਵੇਖਿਆ ਹੋਵੇ ਨਾ, ਤੁਸੀਂ ਨੋਟਿਸ ਕੀਤਾ ਹੋਣਾ ਕਿ ਆਲੇ ਦੁਆਲੇ ਜਿਹੜੀ ਹਰਿਆਲੀ ਹੋਈ ਪਈ ਹੈ ਨਾ, ਹਰਿਆਲੀ ਦੇ ਨਾਲ ਨਾਲ ਜਿਹੜੇ ਫਲ ਹੈ ਨਾ ਉਹ ਵੀ ਪੱਕ ਗਏ ਨੇ, ਮਤਲਬ ਅੰਬ ਜਿਹੜੇ ਹੈਗੇ ਨੇ ਉਹ ਵੀ ਪੱਕ ਗਏ ਨੇ ਅਤੇ ਦਰੱਖਤਾਂ ਦੇ ਉੱਪਰ ਜਾਮਨੂ ਪੱਕ ਗਏ ਨੇ। ਅਤੇ ਇਸ ਮੌਸਮ ਦੇ ਵਿੱਚ ਨਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਅੰਬ ਦਰੱਖਤਾਂ 'ਤੇ ਚੜ੍ਹ ਜਾਂਦੇ ਨੇ ਜਾਂ ਦੀਵਾਰਾਂ 'ਤੇ ਚੜ੍ਹ ਜਾਂਦੇ ਨੇ ਅਤੇ ਅੰਬ ਤੋੜਦੇ ਨੇ ਬਾਗਾਂ 'ਚੋਂ, ਜਾਂ ਤੂਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਤੋੜਦੇ ਨੇ, ਜਾਂ ਫਿਰ ਜਾਮਨੂ ਜਿਹੜੇ ਹੁੰਦੇ ਨੇ ਉਹ ਤੋੜਦੇ ਨੇ। ਅਤੇ ਅਸੀਂ ਆਪਣੇ ਬਚਪਨ ਦੇ ਵਿੱਚ ਤਾਂ ਇਹ ਕੰਮ ਬਹੁਤ ਕੀਤੇ ਨੇ ਅਤੇ ਕੁੱਟ ਵੀ ਬਹੁਤ ਖਾਧੀ ਹੈ। ਅਤੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਕਿ ਕੀ ਤੁਸੀਂ ਆਪਣੇ ਬਚਪਨ ਦੇ ਵਿੱਚ ਇੱਦਾਂ ਕਦੇ ਕੀਤਾ ਹੈ ਅਤੇ ਤੁਹਾਨੂੰ ਕੁੱਟ ਪਈ ਹੋਵੇ ਕੋਈ ਕਿੱਸਾ ਕਹਾਣੀ। ਮੈਂ ਆਪਣਾ ਕਿੱਸਾ ਕਹਾਣੀ ਦੱਸ ਦਿੰਦੀ ਹਾਂ ਕੀ ਹੋਇਆ ਸੀਗਾ ਸਾਡੇ ਨਾਲ। ਅਸੀਂ ਆਪਣੇ ਨਾਨਕੇ ਗਏ ਅਤੇ ਨਾਨਕਿਆਂ ਦੀ ਨਾ ਗਲੀ 'ਚ ਨਾ ਇੱਕ ਪਲਾਟ ਸੀਗਾ, ਬੰਦ ਗਲੀ ਸੀ ਅਤੇ ਬੰਦ ਗਲੀ 'ਚ ਨਾ ਇੱਕ ਨੁੱਕਰ 'ਤੇ ਜਾ ਕੇ ਨਾ ਪਲਾਟ ਸੀਗਾ, ਉੱਥੇ ਕੋਈ ਨਹੀਂ ਸੀ ਜਾਂਦਾ ਹੁੰਦਾ, ਪਰ ਉੱਥੇ ਨਾ ਇੱਕ ਪੇੜ ਸੀਗਾ, ਉੱਥੇ ਤੂਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਅਤੇ ਜਿੱਦਾਂ ਹੀ ਸ਼ਾਮ ਹੋਈ ਅਤੇ ਘਰਦਿਆਂ ਦੇ ਅੱਖ ਇੱਧਰ ਉੱਧਰ ਹੋਈ, ਮੈਂ ਅਤੇ ਮੇਰੇ ਭੈਣ ਭਰਾ ਅਸੀਂ ਸਾਰੇ ਨਿੱਕੇ ਨਿੱਕੇ ਇਕੱਠੇ ਹੋ ਗਏ ਨਾ ਉੱਥੇ ਪੇੜ ਦੇ ਕੋਲ ਪਹੁੰਚ ਗਏ ਹਾਂ। ਅਤੇ ਫਿਰ ਸਿਰਫ ਪਹੁੰਚੇ ਨਹੀਂ, ਅਸੀਂ ਵੇਖਿਆ ਕਿ ਉੱਥੇ ਨਾ ਮਿੱਠੇ ਮਿੱਠੇ ਫਲ ਲੱਗੇ ਹੋਏ ਆ। ਹੁਣ ਅਸੀਂ ਛੋਟੇ ਛੋਟੇ ਸੀਗੇ ਅਤੇ ਸਾਨੂੰ ਚੁੱਲ੍ਹ ਮੱਚੀ ਹੋਈ ਸੀਗੀ, ਅਸੀਂ ਕੰਧਾਂ 'ਤੇ ਚੜ੍ਹ ਕੇ ਅਤੇ ਉਹ ਤੂਤੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਨਾਲੇ ਅਸੀਂ ਆਪ ਖਾਈਏ ਨਾਲੇ ਅਸੀਂ ਆਲੇ ਦੁਆਲੇ ਜਿਹੜੇ ਸਾਡੇ ਹੋਰ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਦਈਏ। ਬੜਾ ਮਜ਼ਾ ਆਇਆ ਅਤੇ ਅਸੀਂ ਮੂੰਹ ਵਾਂ ਲਬੇੜ ਕੇ ਨਾ ਇਕਦਮ ਹੱਥ ਹੁੱਥ ਲਬੇੜ ਕੇ ਰਮਾਨ ਨਾਲ ਉੱਥੇ ਪਏ ਹੋਏ। ਪਿੱਛੋਂ ਨਾ ਮੇਰੇ ਨਾਨਾ ਜੀ ਤੁਰੇ ਆਏ, ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਤੁਹਾਡੇ ਬੱਚੇ ਨਾ ਉਹ ਦਰਖਤ ਦੇ ਉੱਪਰ ਚੜ੍ਹੇ ਹੋਏ ਨੇ ਅਤੇ ਆਪ ਤਾਂ ਪੰਗੇ ਲੈ ਹੀ ਰਹੇ ਨੇ, ਬਾਕੀਆਂ ਦੇ ਜਵਾਕਾਂ ਨੂੰ ਵੀ ਤੰਗ ਕਰਨ ਦੇ ਨੇ, ਉਹਨਾਂ ਨੂੰ ਵੀ ਕਹਿੰਦੇ ਨੇ ਕਿ ਦਰੱਖਤਾਂ 'ਤੇ ਚੜ੍ਹੋ। ਫਿਰ ਜਿਹੜਾ ਸਾਡੇ ਨਾਨਾ ਜੀ ਨੇ ਸਾਨੂੰ ਕੁੱਟਿਆ ਨਾ ਦਵਲ ਗਏ, ਉਹ ਕੁੱਟ ਸਾਨੂੰ ਅੱਜ ਤੱਕ ਵੀ ਯਾਦ ਹੈ। ਪਰ ਆਪਾਂ ਕਿਹਾ ਚਲੋ ਕੋਈ ਗੱਲ ਨਹੀਂ, ਇਹ ਤਾਂ ਕਿਸੇ ਕਹਾਣੀਆਂ ਹੁੰਦੇ ਨੇ ਜਿਹੜੇ ਬਾਅਦ 'ਚ ਸਾਂਝੇ ਕਰਦੇ ਉਹਨੇ ਇੱਕ ਦੂਜੇ ਨਾਲ। ਸੋ ਇਹ ਤਾਂ ਮੈਂ ਆਪਣਾ ਕਿੱਸਾ ਕਹਾਣੀ ਜਿਹੜੀ ਸੀਗੀ ਤੁਹਾਡੇ ਨਾਲ ਸਾਂਝੀ ਕਰਤੀ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ। ਅਤੇ ਹੁਣ ਸਾਰੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣਨੀਆਂ ਨੇ, ਕਿਵੇਂ ਸੁਣਨੀਆਂ ਨੇ ਇਹ ਵੀ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 8342 74 01812341 74। ਇਹ ਨੰਬਰ ਡਾਇਲ ਕਰਨਾ ਹੈ, ਆਪਣੀ ਫਰਮਾਇਸ਼ੀ ਗਾਣੇ ਆ ਸੁਣਨਾ ਹੈ ਅਤੇ ਨਾਲ ਹੀ ਨਾਲ ਆਪਣੀ ਕੋਈ ਨਾ ਕੋਈ

0: अरे शर्म तो आती है मगर मगर मगर
1: ओ शराफत।
0: हाँ शराफत, शराफत नहीं आती।

0: ਇਹ ਤਾਂ ਬੇਇੱਜ਼ਤੀ ਹੋ ਗਈ, ਇਹ ਤਾਂ ਬੇਇੱਜ਼ਤੀ ਕਰਕੇ ਕਹਿੰਦੇ ਪਏ ਕਿ ਇਹਨਾਂ ਨਾਲ ਗੱਲ ਨਹੀਂ ਕਰਨੀ, ਨੀਂਦ ਖੋਟੇ ਨੇ। ਵੈਸੇ ਸੱਚੀ ਜਿਹਨਾਂ ਦੀ ਥੋੜ੍ਹੀ ਨੀਂਦ ਸਾਨੂੰ ਲੱਗਦਾ ਨਾ ਕਿ ਖੋਟੀ ਹੈ, ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ, ਆਪਣੀ ਪੀਸ ਆਫ ਮਾਈਂਡ ਬਣਾ ਕੇ ਰੱਖਣਾ ਚਾਹੀਦਾ। ਚਲੋ ਇਹ ਗੱਲਾਂ ਤਾਂ ਆਪਾਂ ਸਾਈਡ 'ਤੇ ਕਰਦੇ ਹਾਂ, ਅਤੇ ਫਿਲਹਾਲ ਗੱਲਬਾਤ ਇਹ ਕਰਦੇ ਹਾਂ ਕਿ ਤੁਹਾਡੇ ਨਾਲ ਜਿਹੜੀਆਂ ਮੌਜ ਮਸਤੀਆਂ ਤੁਸੀਂ ਕੀਤੀਆਂ ਨੇ ਨਾ ਬਚਪਨ ਦੇ ਵਿੱਚ ਜਾਂ ਹੁਣ ਵੀ ਕਰਦੇ ਹੋ, ਅਤੇ ਕਦੇ ਕੁੱਟ ਕੁੱਟ ਪਈ ਹੋਵੇ, ਸਪੈਸ਼ਲੀ ਜੇ ਤੁਸੀਂ ਕੋਈ ਫਲ ਫਰੂਟ ਤੋੜਨ ਦੇ ਚੱਕਰ 'ਚ, ਚੋਰੀ ਕਰਨ ਦੇ ਚੱਕਰ 'ਚ ਪਈ ਹੋਵੇ, ਤਾਂ ਉਹਦਾ ਨਜ਼ਾਰਾ ਹੀ ਹੋਰ ਹੁੰਦਾ। ਮੈਂ ਤਾਂ ਆਪਣਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਦਾ, ਅਤੇ ਸਾਡੇ ਨਾਲ ਜਿਹੜੇ ਅਗਲੇ ਕਾਲਰ ਸਾਡੇ ਜੁੜੇ ਨੇ ਉਹ ਆਪਣਾ ਕਿੱਸਾ ਸਾਂਝਾ ਕਰਨ ਨੂੰ ਇੱਕਦਮ ਮੈਂ ਤਿਆਰ ਬੈਠੇ ਨੇ। ਹੈਲੋ।
1: ਹੈਲੋ, ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਪ੍ਰਭਜੋਤ ਕੌਰ, ਜਲੰਧਰ ਨਵਾਂ ਮੰਡੀ ਤੋਂ।
0: ਪ੍ਰਭਜੋਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਠੀਕ ਹੈ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ?
0: ਅਸੀਂ ਵੀ ਬਹੁਤ ਵਧੀਆ। ਪ੍ਰਭਜੋਤ ਜੀ, ਪ੍ਰੋਗਰਾਮ ਸੁਣਦੇ ਪਏ ਹੋ?
1: ਹਾਂਜੀ ਹਾਂਜੀ, ਰੋਜ਼ ਹੀ ਸੁਣਦੀ ਹੁੰਦੀ ਮੈਂ। ਰੋਜ਼ ਹੀ
0: ਸੁਣਦੇ ਹੋ, ਤਾਂ ਫਿਰ ਦੱਸੋ, ਕੁਛ ਹੋਇਆ ਕਦੀ ਇਦਾਂ ਕਿ ਤੁਸੀਂ ਕੋਈ ਫਲ ਫਰੂਟ ਤੋੜ ਰਹੇ ਹੋਵੋ ਤੇ ਐ ਚੰਗਾ ਕਟਾਪਾ ਚੜਿਆ ਹੋਵੇ?
1: ਮੈਡਮ, ਮਤਲਬ ਕਿ ਜਦੋਂ ਅਸੀਂ, ਮੈਂ ਪੰਜਵੀਂ ਕਲਾਸ ਪੜ੍ਹਦੇ ਸੀਗੇ ਅਸੀਂ,
0: ਹਾਂਜੀ,
1: ਤੇ ਮੇਰੀਆਂ ਫਰੈਂਡਸ ਨਾਲ, ਮੇਰੀਆਂ ਸਹੇਲੀਆਂ, ਅਸੀਂ ਨਾਲ ਇੱਕ ਪਿੰਡ ਲਗਾਉਂਦੇ ਸੀ ਅਮਰੂਦਾ ਦਾ।
0: ਅੱਛਾ ਜੀ।
1: ਉੱਥੇ ਅਸੀਂ ਇਕੱਠੀਆਂ ਹੋ ਕੇ ਚਲ ਜਾਂਦੇ, ਚਾਰ ਪੰਜ ਜਣੀਆਂ, ਇੱਕ ਨੂੰ ਤਾਂ ਖੜੀ ਕਰ ਦੇਣਾ ਕਿ ਕੋਈ ਦੇਖੇ ਨਾ, ਤੇ ਘਰੋਂ ਨਿਕਲਦਾ ਤਾਂ ਨਹੀਂ ਕੋਈ ਬਾਹਰ।
0: ਅੱਛਾ।
1: ਅਸੀਂ ਅਮਰੂਦ ਤੋੜਨ ਲੱਗ ਜਾਂਦੀਆਂ ਸੀ, ਜਦੋਂ ਕੋਈ ਇਹਨਾਂ ਦੇ ਇੱਦਾਂ ਨਿਕਲਦਾ ਹੁੰਦਾ ਸੀਗਾ, ਇੱਕ ਦਿਨ ਨਿਕਲ ਵੀ ਗਿਆ ਮਤਲਬ ਕਿ ਉੱਥੇ ਅੰਕਲ ਬਾਹਰ, ਤੇ ਉਹਨੂੰ ਤੁਹਾਨੂੰ ਦੱਸ ਦਿੱਤਾ ਕੁੜੀ, ਕਹਿੰਦੀ ਕਿ ਉਹ ਬਾਹਰ ਨਿਕਲ ਗਏ।
0: ਅਮਰੂਦ ਇਕੱਠੇ ਹੋਏ ਕਿ ਨਹੀਂ ਹੋਏ?
1: ਮਤਲਬ ਕਿ ਜਿਹੜੇ ਹੱਥ ਜਾ ਗਏ, ਬਾਕੀ ਸਾਰੇ
0: ਖਿਲਰ ਗਏ, ਖਿਲਾਰੇ ਪੈ ਗਏ।
1: ਹਾਂਜੀ ਹਾਂਜੀ, ਲਿਫਾਫੇ ਲੈ ਕੇ ਗਏ ਸੀ ਨਾਲ ਅਸੀਂ।
0: ਓਹੋ,
1: ਹਾਂਜੀ।
0: ਤੇ ਨਹੀਂ, ਘਰਦਿਆਂ ਨੇ ਫਿਰ ਪੁੱਛਿਆ ਨੀ ਕਿ ਅਮਰੂਦ ਕਿੱਥੋਂ ਆਉਂਦੇ ਇੰਨੇ? ਕਹਾਣੀ ਸੁਣਾਉਂਗੀ ਵਾਲੀ, ਫਿਲਹਾਲ ਤੁਸੀਂ ਦੱਸੋ ਗਾਣਾ ਕਿਹੜਾ ਸੁਣੋਗੇ? ਦਿਲਦਾਰੀਆਂ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਪ੍ਰਭਜੋਤ ਜੀ।
1: ਥੈਂਕ ਯੂ, ਥੈਂਕ ਯੂ ਜੀ,
0: ਥੈਂਕ ਯੂ ਜੀ। ਸੋ ਪ੍ਰਭਜੋਤ ਜੀ ਹੋਰਾਂ ਨੇ ਤਾਂ ਕਿੱਸਾ

ਸੁਣਾਤਾ ਕਿ ਉਹ ਭੱਜੇ ਅਮਰੂਦ ਉਹਨਾਂ ਦੇ ਹੱਥ 'ਚ ਜਿੰਨੇ ਕੁ ਆਏ ਅਤੇ ਜਿੰਨੇ ਕੁ ਨਹੀਂ ਆਏ, ਤਾਂ ਇੱਦਾਂ ਹੀ ਹੁੰਦਾ ਹੈ। ਮਤਲਬ ਜਦੋਂ ਕੋਈ ਫੜ ਲੈਂਦਾ ਹੈ ਨਾ ਤੁਹਾਨੂੰ ਚੋਰੀ ਕਰਦਿਆਂ ਨੂੰ, ਸਪੈਸ਼ਲੀ ਉਹਨਾਂ ਦੇ ਬਾਗਾਂ 'ਚ ਤੁਸੀਂ ਚੋਰੀ ਕਰਦੇ ਹੋ, ਤਾਂ ਫਿਰ ਆਪਣੀ ਜਾਨ ਬਚਣਾ ਇੰਨੀ ਬੜੀ ਵੱਡੀ ਗੱਲ ਹੁੰਦੀ ਹੈ। ਅਸੀਂ ਵੀ ਮਤਲਬ ਬਹੁਤ ਸਾਰੀ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਨੇ, ਅਤੇ ਉਹਦੇ ਵੀ ਮੈਂ ਤੁਹਾਨੂੰ ਕਹਾਣੀਆਂ ਕੁਣੀਆਂ ਸੁਣਾਊਂਗੀ। ਫਿਲਹਾਲ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰ ਦਿੰਦੇ ਹਾਂ। ਅਮਰਿੰਦਰ ਗਿੱਲ ਹੋਰਾਂ ਦਾ ਦਿਲਦਾਰੀਆਂ ਗਾਣਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਅਤੇ ਤੁਸੀਂ ਵੀ ਆਪਣੇ ਕਿੱਸਾ ਕਹਾਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਨੰਬਰ 'ਤੇ ਡਾਇਲ ਕਰਕੇ। ਸਾਡਾ ਨੰਬਰ ਹੈਗਾ ਹੈ ਜੀ 0181 23 42 142 01 8 1 2 3 4 2 1 7 4।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰਜਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਜਿਹੜੇ ਫਲ ਦਰੱਖਤਾਂ 'ਤੇ ਇੰਨੇ ਜ਼ਿਆਦਾ ਹੋਏ ਪਏ ਨੇ ਅਤੇ ਸਾਨੂੰ ਵਾਰ ਵਾਰ ਆਵਾਜ਼ਾਂ ਮਾਰਦੇ ਨੇ ਕਿ ਆ ਜਾਓ ਸਾਨੂੰ ਲੈ ਜਾਓ ਇੱਥੋਂ ਅਤੇ ਫਿਰ ਅਸੀਂ ਉਹਨਾਂ ਨੂੰ ਲੈ ਕੇ ਜਾਣ ਵਾਸਤੇ ਤੋੜਨ ਵਾਸਤੇ ਚੋਰੀ ਕਰਨ ਵਾਸਤੇ ਅਸੀਂ ਕਈ ਤਰਕੀਬਾਂ ਲਾਉਂਦੇ ਹਾਂ ਅਤੇ ਕਦੇ ਕਦੇ ਤਰਕੀਬਾਂ ਲਾਉਂਦੇ ਅਸੀਂ ਫੜੇ ਜਾਂਦੇ ਹਾਂ ਅਤੇ ਫਿਰ ਸਾਨੂੰ ਕੰਨ ਫੜ ਕੇ ਸੌਰੀ ਮੰਗਣੀ ਪੈਂਦੀ ਹੈ ਸੋ ਇਹੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ ਉਹਨਾਂ ਨਾਲ

0: बात कर दें आप। हेलो,
1: हेलो रिया बेटे, नमस्कार जी।
0: नमस्कार जी। परवीन
1: परवीन बोल रहा, गोपाल नगर जलंधर तो जी।
0: जी, स्वागत है प्रोग्राम दे विच।
1: शुक्रिया जी।
0: की हाल चाल ने?
1: हाल चाल बहुत वधिया जी, निशा जी तरह जी।
0: बहुत वधिया जी।
1: देखो जी, अपा दुख वाले ना,
0: हाँ जी,
1: परमात्मा नु याद करते हैं।
0: बिलकुल बिलकुल।
1: ते सुख वाले याद नहीं करते, सानू सुख वाले भी याद करना चाहिए।
0: बिलकुल जी बिलकुल।
1: हाँ जी, सुख वाले ही भूल जाते हैं, दुख वाले याद रहता है।
0: ਇਹ ਗੱਲ ਤਾਂ ਤੁਸੀਂ ਸੱਚ ਕਹੀ ਹੈ ਤੇ ਬਹੁਤ ਹੀ ਵਧੀਆ ਗੱਲ ਕੀਤੀ ਤੁਸੀਂ। ਪ੍ਰਵੀਨ ਜੀ, ਪ੍ਰੋਗਰਾਮ ਸੁਣਦੇ ਪਏ ਹੋ?
1: ਮੈਂ ਰੋਜ਼ਾਨਾ ਸੁਣਦਾ ਜੀ।
0: ਰੋਜ਼ਾਨਾ ਸੁਣਦੇ ਹੋ ਨਾ, ਤੇ ਫਿਰ ਅੱਜ ਫਿਰ ਦੱਸੋ ਆਪਣੀ ਕੋਈ ਕਿੱਸਾ ਕਹਾਣੀ ਕਿ ਤੁਸੀਂ ਇਦਾਂ ਹੀ ਕੋਈ ਫਲ ਫੁੱਲ ਚੋਰੀ ਕਰਦੇ ਹੋ ਤੇ ਫੜੇ ਗਏ ਹੋ।
1: ਇਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਨਾ, ਸਾਡੇ ਟਾਈਮ 'ਚ ਹੁੰਦਾ ਸੀ,
0: ਹਾਂਜੀ,
1: ਜੇ ਅਸੀਂ ਮਤਲਬ ਕਿ ਉਸ ਜ਼ਮਾਨੇ ਸਤੂਤ ਹੁੰਦੇ ਸੀ, ਸਤੂਤ,
0: ਹਾਂਜੀ,
1: ਤੇ ਅਮਰੂਦ ਹੁੰਦੇ ਸੀ,
0: ਅੱਛਾ,
1: ਨਾਲ ਗੰਨੇ,
0: ਅੱਛਾ,
1: ਜੇ ਤਾਂ ਅਸੀਂ ਉਹਨਾਂ ਨੂੰ ਦੱਸ ਕੇ ਤੋੜੀ ਦਾ ਨਾ, ਕੁਛ ਨੀ ਕਹਿੰਦੇ ਸੀ।
0: ਅੱਛਾ।
1: ਤੇ ਜੇ

0: ਪੁਰਾਣੇ ਜਮਾਨੇ ਚ ਨਾ ਸਾਡੇ ਟਾਈਮ ਚ ਹੁੰਦਾ ਸੀ,
1: ਹਾਂਜੀ,
0: ਜੇ ਅਸੀਂ ਮਤਲਬ ਕਿ ਉਹ ਜਮਾਨੇ ਸਤੂਤ ਹੁੰਦੇ ਸੀ, ਸਤੂਤ,
1: ਹਾਂਜੀ,
0: ਤੇ ਅਮਰੂਦ ਹੁੰਦੇ ਸੀ,
1: ਅੱਛਾ,
0: ਨਾਲ ਗੰਨੇ,
1: ਅੱਛਾ,
0: ਜੇ ਤਾਂ ਅਸੀਂ ਉਹਨਾਂ ਨੂੰ ਦੱਸ ਕੇ ਤੋੜੀਦਾ ਨਾ, ਕੁਛ ਨੀ ਕਹਿੰਦੇ ਸੀ,
1: ਅੱਛਾ,
0: ਸਮਝਾ ਦਿੰਦੇ ਸੀ ਬਈ ਬੇਟਾ ਜੇ ਤੁਹਾਨੂੰ ਲੋੜ ਆ ਨਾ ਤੁਸੀਂ ਦੱਸ ਕੇ ਜਿੰਨੇ ਮਰਜ਼ੀ ਲੈ ਜਾਓ,
1: ਅੱਛਾ, ਪੈਸੇ ਚੱਕਣੇ ਆ ਆਪਾਂ ਤੇ ਥੋੜੀ ਬਹੁਤੀ ਸ਼ਰਾਰਤ, ਹਾਂਜੀ,
0: ਕਈ ਕਰਾਜ ਕਰਦੇ ਆ, ਕਈ ਇੱਕ ਵਾਰੀ ਮੈਂ ਫਸ ਗਿਆ ਸੀ,
1: ਕਿੱਦਾਂ ਫਸੇ ਸੀਗੇ,
0: ਉਹ ਬਸ ਗੰਨਾ ਤੋੜਦਾ ਪਿਆ ਸੀ, ਭਰਪਾਈ ਆ ਗਿਆ,
1: ਫੇਰ
0: ਆਪੇ
1: ਆਏ ਨਾ ਹੁਣ ਇਸੇ ਗੱਲ ਤੇ, ਮੈਂ ਤਾਂ ਹੀ ਕਹਿੰਦੀ ਕਿ ਜਿਹੜੀ ਤੁਸੀਂ ਇਦਾਂ ਸ਼ਰਾਰਤ ਕਰਕੇ ਚੀਜ਼ ਖਾਂਦੇ ਹੋ ਉਹ ਚ ਜ਼ਿਆਦਾ ਮਜ਼ਾ ਆਉਂਦਾ ਹੈ
0: ਜੀ, ਬਿਲਕੁਲ ਠੀਕ ਹੈ ਜੀ,
1: ਰਫੀ
0: ਦਾ ਗਾਣਾ ਸੁਣਾ ਦਿਓ, ਅਮਰ ਕਰੰਤ ਨੇ ਅੱਲੋ ਬੱਲੀ ਜਾਨ ਕਾ ਦੁਸ਼ਮਣ ਆਇਆ
1: ਹੈ, ਓਏ ਹੋਏ ਹੋਏ, ਕਿਹਦੀ ਜਾਨ ਦੇ ਦੁਸ਼ਮਣ ਬਣੇ ਹੋਏ ਹੋ ਤੁਸੀਂ,
0: ਨਹੀਂ ਜੀ ਗਾਣਾ ਹੀ ਇਦਾਂ ਦਾ,
1: ਅੱਛਾ ਜੀ,
0: ਵਧੀਆ ਹੈ ਅਮਰ ਕਰੰਤ ਨੇ,
1: ਅੱਛਾ ਜੀ,
0: ਹਾਂਜੀ,
1: ਸ਼ੁਕਰੀਆ ਜੀ ਫੋਨ ਕਰਨ ਦੇ ਲਈ,
0: ਸ਼ੁਕਰੀਆ ਜੀ,
1: ਸ਼ੁਕਰੀਆ ਜੀ। ਸੋ ਪ੍ਰਵੀਨ ਜੀ ਦਾ ਕਹਿਣਾ ਹੈ ਕਿ ਜਦੋਂ ਕੋਈ ਪਿਆਰ ਨਾਲ ਤੁਹਾਨੂੰ ਚੀਜ਼ ਦੇ ਦਿੰਦਾ ਨਾ ਤਾਂ ਮਜ਼ਾ ਆਉਂਦਾ ਹੈ, ਨੋ ਡਾਊਟ, ਉਹਦਾ ਮਜ਼ਾ ਵੀ ਆਉਂਦਾ ਹੈ, ਪਰ ਜਦੋਂ ਅਸੀਂ ਸ਼ਰਾਰਤ ਕਰੀਦੀ ਆ, ਛੋਟੇ ਛੋਟੇ ਬੱਚੇ ਜਦੋਂ ਸ਼ਰਾਰਤਾਂ ਕਰਦੇ ਨੇ ਤਾਂ ਸ਼ਰਾਰਤ ਕਰਕੇ ਕੋਈ ਚੀਜ਼ ਇੱਦਾਂ ਖਾਣ ਵਾਲੀ ਚੀਜ਼ ਜੇ ਸਪੈਸ਼ਲੀ ਉਹ ਹੋਵੇ ਤਾਂ ਉਹਦਾ ਮਜ਼ਾ ਹੀ ਹੋਰ ਹੁੰਦਾ, ਮਤਲਬ ਮੇਰਾ ਤਾਂ ਮੰਨਣਾ ਇਹ ਹੈ ਕਿ ਜਦੋਂ ਛੋਟੇ ਛੋਟੇ ਬੱਚੇ ਸ਼ਰਾਰਤਾਂ ਕਰਦੇ ਨੇ ਅਤੇ ਉਹਨਾਂ ਦੀ ਸ਼ਰਾਰਤ ਫੜ ਵੀ ਲੈਂਦੇ ਆਪਾਂ ਅਤੇ ਉਹ ਭੱਜਦੇ ਨੇ, ਬਹਾਨੇ ਬਣਾਉਂਦੇ ਨੇ, ਪਤਾ ਸਾਰਿਆਂ ਨੂੰ ਹੁੰਦਾ ਹੈ ਕਿ ਇਹਨਾਂ ਨੇ ਸ਼ਰਾਰਤ ਕੀਤੀ ਹੈ, ਚੋਰੀ ਕੀਤੀ ਹੈ, ਪਰ ਉਹ ਜਿਹੜੀ ਸ਼ਰਾਰਤ ਹੁੰਦੀ ਹੈ ਨਾ ਉਹਦੇ ਵਿੱਚ ਵੱਖਰਾ ਹੀ ਮਜ਼ਾ ਹੁੰਦਾ। ਸੋ ਆਪਣੇ ਆਪਣੇ ਪਰਸਪੈਕਟਿਵਸ ਹੁੰਦੇ ਨੇ, ਆਪਣੀਆਂ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਗੱਲਾਂ ਬਾਤਾਂ ਕਰਨ ਨੂੰ ਹੀ ਆਪਾਂ ਤੁਹਾਨੂੰ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਹੈਲੋ ਜਲੰਧਰ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਨੰਬਰ ਹੈਗਾ ਹੈ ਜੀ 0181 2341 174 0182124214।

0: किसी से चुप कर ये भी मिलता है। मैं नाम बताऊं,
1: अरे ना ना ना ना ना जी,
0: तस्वीर बताऊं,
1: अरे ना जी ना जी ना जी,
0: कर गया वो कैसे बाजार में ऐसे, शरीफों को हम रुस्वा नहीं करते मियां जुम्मन, तैयवली प्यार का दुश्मन,
2: हाय हाय
0: मेरी जान का दुश्मन, हाय हाय
2: हाय हाय
0: लड़का और लड़की।
3: ਇੱਦਾਂ ਹੀ ਕਹਿੰਦੇ ਹੁੰਦੇ ਨੇ ਕਿ ਮੇਰੀ ਜਾਨ ਕਾ ਦੁਸ਼ਮਣ ਹਾਏ ਹਾਏ, ਜਦੋਂ ਫੜੇ ਜਾਈਏ ਨਾ ਚੋਰੀ ਕਰਦੇ ਹੋਏ ਕੁਛ ਵੀ, ਜਦੋਂ ਆਪਾਂ ਕਿਸੇ ਦੇ ਖੇਤਾਂ 'ਚੋਂ ਕੁਛ ਚੋਰੀ ਕਰਦੇ ਫੜੇ ਜਾਈਏ, ਤਾਂ ਇੱਦਾਂ ਹੀ ਅਗਲਾ ਕਹਿੰਦਾ ਹੈ ਜਦੋਂ ਸਾਨੂੰ ਫੜ ਲੈਂਦਾ ਕਿ ਇਹ ਤਾਂ ਬੰਦਾ ਮੇਰੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਚਲੋ ਇਹ ਤਾਂ ਗੱਲ ਹੋਈ ਕਿ ਜਿਹੜੇ ਆਪਾਂ ਜਾਣਦੇ ਲੋਕਾਂ ਦੇ ਦੁਸ਼ਮਣ ਸਾਨੂੰ ਕਹਿ ਦਿੱਤਾ ਜਾਂਦਾ, ਪਰ ਅੰਦਰੋਂ ਅੰਦਰੋਂ ਉਹਨਾਂ ਨੂੰ ਵੀ ਪਤਾ ਹੁੰਦਾ, ਉਹਨਾਂ ਨੂੰ ਵੀ ਮਜ਼ਾ ਆਉਂਦਾ ਕਿ ਯਾਰ ਸਾਡੇ ਕੋਲ ਕੁਛ ਹੈਗਾ ਸੀਗਾ, ਉਹ ਤਾਂ ਹੀ ਤਾਂ ਬੰਦਾ ਸਾਡੇ ਕੋਲੋਂ ਮਤਲਬ ਚੋਰੀ ਕਰਨ ਆਇਆ, ਅਤੇ ਜੇ ਖਾਸ ਕਰਕੇ ਛੋਟੇ ਬੱਚੇ ਹੋਣ ਨਾ ਤਾਂ ਉਹ ਫਿਰ ਵੀ ਉਸ ਚੀਜ਼ ਨੂੰ ਇੰਜੋਏ ਕਰਦੇ ਨੇ। ਅਤੇ ਸਾਡੇ ਨਾਲ ਇਹੋ ਜਿਹੀ ਕਿੱਸਾ ਕਹਾਣੀ ਸਾਂਝਾ ਕਰਨ ਵਾਸਤੇ ਸਾਡੇ ਅਗਲੇ ਜਿਹੜੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
4: ਹੈਲੋ ਮੈਡਮ ਜੀ, ਨਮਸਕਾਰ ਜੀ।
3: ਹੈਲੋ ਸਰ ਜੀ, ਨਮਸਕਾਰ ਜੀ।
4: ਮੈਂ ਰਾਮ ਲੁਭਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਜੀ।
3: ਰਾਮ ਲੁਭਾਇਆ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਜੀ।
4: ਤੁਹਾਡਾ ਵੀ ਬਹੁਤ ਸਵਾਗਤ ਹੈ, ਤੁਸੀਂ ਵੀ ਸਾਡੇ ਨਗਰ ਸਮਰਾਏ ਆਵਾਜ਼ ਦੇ ਜ਼ਰੀਏ ਪਹੁੰਚੇ ਹੋ ਜੀ।
3: ਧੰਨਵਾਦ ਜੀ ਬਹੁਤ ਬਹੁਤ ਜੀ ਫੋਨ ਕਰਨ ਦੇ ਲਈ ਜੀ।
4: ਫਿਰ
3: ਸੁਣਾਓ ਕੋਈ ਕਿੱਸਾ ਕਹਾਣੀ ਆਪਣਾ।
4: ਮੇਰੇ ਸਾਡੇ ਪਿੰਡ ਬੇਰੀ ਹੁੰਦੀ ਸੀ ਜੀ, ਬਹੁਤ ਕਿਸੇ ਦੇ ਆਪਣੇ ਵਿਹੜੇ ਦੇ ਵਿੱਚ ਬਹੁਤ ਵੱਡੀ।
3: ਅੱਛਾ ਜੀ।
4: ਤੇ ਬੀਰ ਵੀ ਬੜੇ ਵਧੀਆ ਲੱਗਦੇ ਹੁੰਦੇ ਜੀ, ਮਾਤਾ ਸੀ ਉਹਨਾਂ ਦੀ ਜਿੱਦਾਂ ਬਾਹਰ ਹੁਣਦਾ, ਉਹ ਸਾਰਾ ਪਰਿਵਾਰ ਮਾਤਾ ਵੀ ਜਹਾਨ ਤੋਂ ਚਲੇ ਗਈ ਤੇ ਉਹ ਬੱਚੋ ਸਾਰਾ ਪਰਿਵਾਰ ਹੀ ਬਾਹਰ ਹੀ ਆ ਕੈਨੇਡਾ ਦੇ ਆ ਜੀ।
3: ਅੱਛਾ ਜੀ।
4: ਤੇ ਉਹ ਬੇਰ ਇੱਦਾਂ ਇੱਟ ਮਾਰਨੀ ਨੀ, ਕਹਿੰਦਾ ਮਾਤਾ ਜੀ ਫਲਾਨਾ ਆ ਗਿਆ, ਉਹਨੂੰ ਉਹਨੇ ਵਿਚਾਰੀ ਅੰਦਰ ਬੇਰ ਚੱਕ ਕੇ ਰੱਖਿਆ ਹੋਣਾ ਜੀ।
3: ਅੱਛਾ ਜੀ।
4: ਤੇ ਇਹਦਾ ਬੇਰ ਇੱਦਾਂ ਮਾਰ ਕੇ ਇੱਟ ਮਾਰ ਕੇ ਝਾੜ ਲੈਣੇ, ਤਾਂ ਉਹ ਖਾਣ ਦਾ ਬੜਾ ਸਵਾਦ ਆਉਂਦਾ ਹੁੰਦਾ ਜੀ।
3: ਵਾਹ ਜੀ ਵਾਹ ਜੀ ਵਾਹ।
4: ਹਾਂਜੀ ਹਾਂਜੀ, ਇਹ ਬੜਾ ਮੇਲ ਦਾ ਬੜੇ ਮਿੱਠੇ ਹੁੰਦੇ, ਬੜੇ ਸਵਾਦ ਹੁੰਦੇ ਸੀ ਉਹਨਾਂ ਦੇ।
3: ਤੇ ਕਦੇ ਫੜੇ ਨੀ ਗਏ?
4: ਨਹੀਂ ਫੜੇ ਨੀ ਗਏ ਜੀ। ਇੱਟ ਮਾਰਨੀ, ਇੱਟ ਮਾਰ ਕੇ ਮਾਤਾ ਨੂੰ ਕਹਿਣਾ ਮਾਤਾ ਜੀ ਅੰਦਰ ਫਲਾਨਾ ਆ ਗਿਆ ਬੰਦਾ,
3: ਤੁਸੀਂ ਗਲਤ ਕਰਦੇ ਰਹੇ ਉਹਨਾਂ ਨਾਲ ਰਾਮ ਲੁਭਾਇਆ ਜੀ।
4: ਨਹੀਂ
3: ਇਹ ਉਮੀਦ ਨੀ ਸੀ ਸਾਨੂੰ ਤੁਹਾਡੇ ਤੋਂ, ਗਲਤ ਕੀਤਾ ਤੁਸੀਂ ਬੀਬੀ ਨਾਲ। ਬੀਬੀ ਨੂੰ ਕਦੇ ਪਤਾ ਨੀ ਲੱਗਾ ਕਿ ਤੁਸੀਂ ਇੱਟ ਮਾਰਦੇ ਸੀ, ਇੱਟ ਵੱਜਣ ਦੀ ਆਵਾਜ਼ ਨੀ ਸੀ ਆਉਂਦੀ?
4: ਨਹੀਂ ਮਾਤਾ ਜੀ ਸਿਆਣੀ ਸੀਗੇ, ਉਹਨਾਂ ਨੂੰ ਪਤਾ ਨੀ ਜਿਆਦਾ, ਕੱਲੇ ਹੁੰਦੇ ਸੀਗੇ ਜੀ, ਕਹਿਣਾ ਬਸ ਉਹਨੇ ਵਿਚਾਰੇ ਅੰਦਰ ਚਲ ਜਾਣਾ, ਇੱਟ ਮਾਰਨੀ ਬੇਰ ਝੜ ਜਾਣੇ, ਇਹਦਾ ਫਿਰ ਚੱਕ ਕੇ ਲੈ ਆਉਣੇ ਜੀ।
3: ਤੇ ਜਿਹੜੀ ਇੱਟ ਸੀਗੀ ਉਹ ਬੇਰਾਂ ਦੇ ਹੀ ਵੱਜਦੀ ਸੀ, ਕਿਤੇ ਹੋਰ ਤੇ ਨੀ ਵੱਜਦੀ ਸੀਗੀ?
4: ਨਹੀਂ ਨਹੀਂ ਬੇਰੀ ਬਹੁਤ ਘੜੀ ਹੁੰਦੀ ਸੀ, ਬਹੁਤ ਵਧੀਆ ਬੇਰੀ ਦਾ ਹੁੰਦਾ ਹੀ ਬਹੁਤ ਲੱਗਦੇ ਹੁੰਦੇ ਬੇਰ ਜੀ।
3: ਤੇ ਨਹੀਂ ਕਦੀ ਏਦਾਂ ਨੀ ਹੋਇਆ ਕਿ ਇੱਟ ਸੁੱਟੀ ਹੋਵੇ ਤੇ ਆਪਦੇ ਹੀ ਕਿਤੇ ਵੱਜ ਗਈ ਹੋਵੇ ਜਾਂ ਕਿਸੇ ਸਾਥੀ ਦੇ ਵੱਜ ਗਈ ਹੋਵੇ?
4: ਨਹੀਂ

0: ਨਹੀਂ ਹੋਈ ਜੀ ਮੈਡਮ ਜੀ ਇੱਦਾਂ
1: ਦਾ ਸੀ ਤੁਹਾਨੂੰ ਤੁਸੀਂ ਐਕਸਪੀਰੀਅੰਸ ਸੀਗੇ ਤੁਸੀਂ ਮਾਹਰ ਸੀਗੇ ਫਿਰ ਇੱਟ ਮਾਰਨ ਦੇ
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ
1: ਰਾਮ ਲਭਾਇਆ ਜੀ ਪਰ ਸਾਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ
0: ਚਲੋ ਠੀਕ ਹੈ ਕਿੱਸਾ ਕੀ ਨਹੀਂ ਕਿੱਸਾ ਸੁਣਾਉਂਦਾ ਤੁਹਾਨੂੰ
1: ਗਾਣਾ ਦੱਸੋ ਕਿਹੜਾ ਸੁਣੋਗੇ ਜੀ
0: ਮੈਡਮ ਜੀ ਅੱਜ ਮੇਰੇ ਪੋਤੇ ਅੰਗਦ ਸ਼ਰਮੇ ਦਾ ਜਨਮ ਦਿਨ ਹੈ ਜੀ
1: ਅੱਛਾ ਜੀ
0: ਤੇ ਉਹਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਅੱਜ ਗਾਣਾ ਸੁਣਾਉਂਦੇ ਹੋ ਜੀ ਬਾਬੇ ਭੰਗੜਾ ਪਾਉਂਦੇ ਨੇ
1: ਵਾਹ ਜੀ ਵਾਹ ਤੁਸੀਂ ਭੰਗੜਾ ਪਾਓਗੇ ਫਿਰ ਗਾਣੇ ਤੇ
0: ਹਾਂਜੀ ਪਾਵਾਂਗੇ ਭੰਗੜਾ ਜੀ ਸਾਡੇ ਮੇਰੇ ਪੋਤੇ ਦਾ ਜਨਮ ਦਿਨ ਹੈ ਬਹੁਤ
1: ਰਾਮਲਭਾਇਆ ਸ਼ਰਮਾ ਜੀ ਨੇ ਦੱਸਿਆ ਕਿ ਉਹ ਕਿੱਦਾਂ ਇੱਟ ਮਾਰ ਕੇ ਬੇਰੀ ਤੋੜ ਲੈਂਦੇ ਹੁੰਦੇ ਸੀ ਹਾਲਾਂਕਿ ਆਪਾਂ ਉਹਨਾਂ ਥੋੜਾ ਜਿਹਾ ਤੰਗ ਕੀਤਾ ਪਰ ਮਜ਼ਾ ਇਸੇ ਚੀਜ਼ 'ਚ ਹੀ ਆਉਂਦਾ ਕਿ ਜਦੋਂ ਤੁਸੀਂ ਛੋਟੀਆਂ ਛੋਟੀਆਂ ਸ਼ਰਾਰਤਾਂ ਕਰਕੇ ਕੁਛ ਖਾਂਦੇ ਹੋ ਨਾ ਅਤੇ ਉਹਦਾ ਸਵਾਦ ਉਸ ਚੀਜ਼ ਦਾ ਜਿਹੜਾ ਖਾਣ ਦਾ ਸਵਾਦ ਹੁੰਦਾ ਨਾ ਉਹ ਵੱਖਰਾ ਹੀ ਹੁੰਦਾ ਫਿਲਹਾਲ ਅਸੀਂ ਉਹਨਾਂ ਦੀ ਫਰਮਾਇਸ਼ ਪੂਰੀ ਕਰਨ ਲੱਗੇ ਹਾਂ ਬਾਬੇ ਭੰਗੜਾ ਪਾਉਂਦੇ ਨੇ ਅਤੇ ਜਿਹੜੇ ਜਿਹੜੇ ਵੀ ਬਾਬੇ ਸਾਨੂੰ ਸੁਣਦੇ ਪਏ ਨੇ ਭਾਈ ਭੰਗੜਾ ਪਾਉਣ ਲਈ ਤਿਆਰ ਹੋ ਜਾਓ ਅਤੇ ਸਾਨੂੰ ਫੋਨ ਕਰਨ ਦੇ ਲਈ ਵੀ ਤਿਆਰ ਹੋ ਜਾਓ ਸਾਡੇ ਨੰਬਰ 'ਤੇ ਜੋ ਕਿ ਹੈਗਾ ਹੈ ਜੀ 0181 2342174 01812124

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਅੱਜ ਜਿਹੜੀ ਗੱਲਬਾਤ ਅਸੀਂ ਕਰਦੇ ਪਏ ਹਾਂ ਉਹ ਇਹ ਕਰਦੇ ਪਏ ਹਾਂ ਕਿ ਕਿੱਦਾਂ ਜਦੋਂ ਆਪਾਂ ਛੋਟੇ ਹੁੰਦੇ ਹਾਂ, ਮੀਨ ਛੋਟੇ ਹੁੰਦੇ ਵੀ ਨਹੀਂ, ਹੁਣ ਵੀ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਨੂੰ ਕੋਈ ਵੇਖਦਾ ਹੈ ਕਿ ਯਾਰ ਕਿਸੇ ਦਰਖਤ 'ਤੇ ਕੋਈ ਫਲ ਫਰੂਟ ਲੱਗਾ ਹੋਇਆ ਅਤੇ ਆਲੇ ਦੁਆਲੇ ਕੋਈ ਨਹੀਂ ਹੈਗਾ, ਅਤੇ ਉਹ ਜਿਹੜਾ ਫਲ ਫਰੂਟ ਹੈ ਨਾ ਸਾਨੂੰ ਇਸ਼ਾਰੇ ਕਰ ਲੈਂਦਾ ਕਿ ਆ ਜਾ ਸਾਨੂੰ ਤੋੜ ਲਾ, ਅਤੇ ਅਸੀਂ ਫਿਰ ਭੱਜੇ ਜਾਂਦੇ ਹਾਂ, ਕੋਈ ਨਾ ਕੋਈ ਤਰਕੀਬ ਲਾਉਂਦੇ ਹਾਂ, ਕਦੀ ਇੱਟ ਮਾਰਦੇ ਹਾਂ, ਕਦੀ ਪੱਥਰ ਮਾਰਦੇ ਹਾਂ, ਕਦੀ ਆਪ ਦਰਖਤ 'ਤੇ ਚੜ ਜਾਂਦੇ ਹਾਂ, ਕਦੀ ਕੰਧ 'ਤੇ ਚੜ ਜਾਂਦੇ ਹਾਂ, ਕਦੀ ਡੰਡਾ ਫੜ ਲੈਂਦੇ ਹਾਂ ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਉਸ ਫਲ ਫਰੂਟ ਨੂੰ ਖਾ ਲਈਏ, ਪਾ ਲਈਏ। ਅਤੇ ਜਦੋਂ ਕੋਈ ਦੇਖ ਲੈਂਦਾ ਹੈ ਨਾ, ਤਾਂ ਉਹ

0: ਹੁੰਦੀ ਹੈ, ਥੋੜ੍ਹੀ ਜਿਹੀ ਬੇਇੱਜ਼ਤੀ, ਪਰ ਕੋਈ ਚੱਕਰ ਨਹੀਂ। ਪਰ ਉਹ ਜਿਹੜਾ ਉਹਨੂੰ ਖਾਣ ਦਾ ਮਜ਼ਾ ਆਉਂਦਾ ਹੈ, ਅਤੇ ਖਾਣ ਤੋਂ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਉਹ ਸਾਰੀ ਪ੍ਰੋਸੈਸ ਦੇ ਵਿੱਚ, ਉਹ ਸ਼ਰਾਰਤ ਦੇ ਵਿੱਚ। ਖਰੀਦ ਕੇ ਤਾਂ ਆਪਾਂ ਖਾ ਹੀ ਲੈਂਦੇ ਹਾਂ, ਪਿਆਰ ਨਾਲ ਵੀ ਸਾਨੂੰ ਕੋਈ ਦੇ ਦੇ ਤਾਂ ਅਸੀਂ ਖਾ ਹੀ ਲੈਂਦੇ ਹਾਂ, ਪਰ ਜਿਹੜਾ ਉਹ ਮਜ਼ਾ ਆਉਂਦਾ ਹੈ ਨਾ, ਉਹ ਉਸੇ ਚੀਜ਼ ਵਿੱਚ ਹੈਗਾ। ਇੱਕ ਮੈਂ ਹੋਰ ਤੁਹਾਡਾ ਕਿੱਸਾ ਸਾਂਝਾ ਕਰਨਾ ਚਾਹੂੰਗੀ। ਜਦੋਂ ਅਸੀਂ ਕਾਲਜ ਦੇ ਵਿੱਚ ਸੀਗੇ ਨਾ, ਅਤੇ ਸਾਡੇ ਕਾਲਜ ਵਿੱਚ ਨਾ ਅੰਬੀਆਂ ਬਹੁਤ ਵਧੀਆ ਲੱਗੀਆਂ ਹੁੰਦੀਆਂ ਸੀਗੀਆਂ, ਅਤੇ ਮੈਂ ਅਤੇ ਮੇਰੀ ਸਹੇਲੀਆਂ ਨੇ ਨਾ ਸਾਨੂੰ ਅੰਬੀਆਂ ਬੜੀਆਂ ਪਸੰਦ ਹੁੰਦੀਆਂ ਸੀ। ਅਸੀਂ ਕੀ ਕਰਨਾ, ਜਦੋਂ ਕਾਲਜ ਤੋਂ ਛੁੱਟੀ ਹੋਣੀ ਨਾ, ਸਾਰੇ ਬੱਚਿਆਂ ਨੇ ਘਰਾਂ ਨੂੰ ਮੁੜ ਜਾਣਾ, ਮੈਂ ਅਤੇ ਮੇਰੀ ਸਹੇਲੀਆਂ ਨੇ ਨਾ ਵੇਟ ਕਰਨੀ। ਜਦੋਂ ਸਾਰਿਆਂ ਨੇ ਚੱਲ ਜਾਣਾ, ਕਾਲਜ ਖਾਲੀ ਹੋ ਜਾਣਾ, ਅਸੀਂ ਇੱਕ ਡੰਡਾ ਰੱਖਿਆ ਹੁੰਦਾ ਸੀਗਾ ਕੋਲੇ, ਅਸੀਂ ਫੈਂਸ 'ਤੇ ਚੜ੍ਹ ਜਾਣਾ ਅਤੇ ਅੰਬੀਆਂ 'ਤੇ ਡੰਡਾ ਫੜ ਕੇ ਮਾਰਨਾ, ਅਤੇ ਉੱਥੋਂ ਕਿੰਨੀਆਂ ਸਾਰੀਆਂ ਅੰਬੀਆਂ ਇਕੱਠੀਆਂ ਕਰਕੇ ਨਾ ਘਰ ਨੂੰ ਲੈ ਜਾਣੀਆਂ, ਅਸੀਂ ਆਪ ਵੀ ਖਾਣੀਆਂ, ਅਸੀਂ ਆਪਣੇ ਟੀਚਰਸ ਨੂੰ ਵੀ ਦੇਣੀਆਂ, ਅਤੇ ਆਪਣੇ ਆਂਢ ਗੁਆਂਢ ਵਿੱਚ ਵੀ ਦੇਣੀਆਂ। ਅਤੇ ਉਹ ਜਿਹੜਾ ਮਜ਼ਾ ਆਉਂਦਾ ਸੀ ਨਾ, ਉਹ ਵੱਖਰਾ ਹੀ ਮਜ਼ਾ ਸੀਗਾ। ਅਤੇ ਇੱਦਾਂ ਦੀ ਹੀ ਕਿੱਸੇ ਕਹਾਣੀ ਸਾਡੇ ਨਾਲ ਸਾਂਝੇ ਕਰਨ ਵਾਸਤੇ ਸਾਡੇ ਨਾਲ ਜਿਹੜੇ ਅਗਲੇ ਦੋਸਤ ਨੇ ਜੁੜ ਗਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਪਾਲੀ ਬੋਲਦਾ ਪਿਆਰ ਤੋਂ ਮੈਮ।
0: ਪਾਲੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਪਾਲੀ ਜੀ, ਕੀ ਹਾਲ ਚਾਲ ਨੇ?
1: ਮੈਂ ਬਹੁਤ ਵਧੀਆ ਜੀ,
0: ਬਹੁਤ ਵਧੀਆ ਜੀ। ਚੜ੍ਹਦੀ ਕਲਾ ਹੈ?
1: ਬਹੁਤ ਬਹੁਤ ਵਧੀਆ,
0: ਚੜ੍ਹਦੀ ਕਲਾ ਹੀ ਚਾਹੀਦੀ ਹੈ ਜੀ। ਪਾਲੀ ਜੀ, ਫਿਰ ਸੁਣਾਓ ਕੋਈ ਆਪਣਾ ਕਿੱਸਾ ਕਹਾਣੀ।
1: ਹਾਂਜੀ, ਮੇਰੀ ਤਾਂ ਹੈਗੀ ਮੈਮ, ਸਾਡੇ ਨਾ ਤਾਇਆ ਜੀ ਹੁੰਦੇ ਗੇ, ਚੰਗੇ ਸਿਆਣੇ ਹੁੰਦੇ ਗੇ।
0: ਅੱਛਾ ਜੀ।
1: ਤੇ ਉਹਨੇ ਖਰਬੂਜੇ ਹਦਵਾਣੇ ਬੀਜੇ ਹੁੰਦੇ ਗੇ।
0: ਅੱਛਾ ਜੀ।
1: ਤੇ ਸਾਨੂੰ 2 ਵਜੇ ਛੁੱਟੀ ਹੋਈ ਸਕੂਲੋਂ, ਤੇ ਤਾਇਆ ਸੁੱਤਾ ਹੋਣਾ ਵੀ ਹੁਣ ਲੈ ਕੇ ਆਉਂਦੇ ਹਾਂ ਹਦਵਾਣੇ।
0: ਅੱਛਾ।
1: ਤਾਏ ਨੇ ਗੱਬੇ ਜੇ ਇੱਕ ਛੰਨ ਜੀ ਪਾਈ ਹੁੰਦੀ ਗੀ ਸ਼ਾਮ ਵਾਸਤੇ।
0: ਅੱਛਾ ਜੀ।
1: ਤੇ ਉਹਦੇ ਵਿੱਚ ਹੀ ਰੱਖਿਆ ਹੁੰਦਾ ਰਾਹ ਦੇਖਣ ਨੂੰ ਆਲਾ ਦੁਆਲੇ।
0: ਅੱਛਾ ਜੀ।
1: ਤੇ ਵਾਹਿਆ ਖੇਤ ਸੀਗਾ ਮੈਮ, ਵਾਹਿਓ ਖੇਤ ਵਿੱਚ ਹੀ ਅਸੀਂ ਨੰਗੇ ਪੈਰੀ ਚਲ ਗਏ।
0: ਅੱਛਾ।
1: ਤੇ ਅਸੀਂ ਜਦੋਂ ਪੈਰ ਲੂ ਹੋਏ ਨਾ, ਬਹਿ ਬਹਿ ਕੇ, ਜਦੋਂ ਪੈਰ ਜ਼ਿਆਦਾ ਲੂ ਹੁਣ ਬਹਿ ਜਾਇਆ ਕਰੀਏ, ਤੇ ਬੜੇ ਛਾਲੇ ਪੈਰਾਂ ਦੇ ਵਿੱਚ ਪਏ। ਉਧਰ ਹਦਵਾਣੇ ਜਦੋਂ ਤੋੜਨ, ਉੱਥੇ ਵਿੱਚ ਬੜੇ ਤਾਇਆ ਆ ਗਿਆ।
0: ਓਹੋ, ਫੇਰ
1: ਤਾਏ ਨੇ ਵਿੱਚ ਚੱਕੀ ਸੋਟੀ, ਪਹਿਲਾਂ ਸਾਨੂੰ ਉੱਥੇ ਕੁੱਟਿਆ ਜੀ, ਤੇ ਬਾਅਦ ਚ ਫੇਰ ਘਰ ਲੈ ਕੇ ਆਇਆ ਸਾਨੂੰ, ਚੱਕ ਕੇ ਛੱਡ ਕੇ ਗਿਆ ਘਰ। ਆ ਕੇ ਦੱਸਿਆ ਮੰਮੀ ਨੂੰ, ਏਦਾਂ ਕਰਕੇ ਹੀ ਨਾਲ ਕਰਦੇ ਆ ਇਹ, ਕਹਿੰਦਾ।
0: ਅੱਛਾ।
1: ਉਹ ਸੋਟੀਆਂ ਯਾਦ ਕਰਦੇ ਵੀ ਸੋਟੀਆਂ ਪੈ ਗਈਆਂ ਸਾਡੇ।
0: ਉਸ ਤੋਂ ਬਾਅਦ ਤੁਸੀਂ ਗਏ ਨਹੀਂ ਹੋਣੇ ਤਾਇਆ ਦੇ ਖੇਤਾਂ
1: ਨੂੰ? ਨਹੀਂ, ਮੁੜ ਕੇ ਨਹੀਂ ਗਏ ਉਧਰ
0: ਨੂੰ। ਚਲੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਗਾਣਾ ਦੱਸੋ ਕਿਹੜਾ ਸੁਣੋਗੇ?
1: ਹਾਂਜੀ, ਸੁਰੀਆ ਜੱਸੀ ਦਾ ਲਾ ਦਿਓ ਮੈਮ, ਇੱਕ ਗੇੜਾ।
0: ਓਏ ਹੋਏ, ਇਹ ਇੱਕ ਗੇੜਾ ਤੁਸੀਂ ਇੱਕ ਹੀ ਗੇੜਾ ਮਾਰਿਆ ਤਾਇਆ ਦੇ ਖੇਤਾਂ ਨੂੰ? ਹੈ,
1: ਇੱਕ ਗੇੜਾ ਮਾਰੇਗਾ ਮੈਂ ਬਸ, ਮੁੜ ਕੇ
0: ਦੂਜੇ ਦੀ ਲੋੜ ਨਹੀਂ ਪਈ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਓਕੇ, ਥੈਂਕ
0: ਯੂ। ਓਕੇ ਜੀ, ਓਕੇ। ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗਾਣੇ ਦੀ ਕਿ ਇੱਕ ਗੇੜਾ, ਅਤੇ ਇਹਨਾਂ ਨੇ ਇੱਕ ਹੀ ਗੇੜਾ ਮਾਰਿਆ, ਅਤੇ ਇੱਕ ਗੇੜੇ ਵਿੱਚ ਇਹਦੀ ਬੱਸ, ਇਹਨਾਂ ਦੀ ਬੱਸ ਹੋ ਗਈ ਹੈ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਮੁੜ ਮੁੜ ਗੇੜਾ ਮਾਰਨਾ ਹੈ ਤੁਹਾਡੇ ਵੱਲ, ਅਤੇ ਤੁਸੀਂ ਵੀ ਗੇੜਾ ਮਾਰਨਾ ਸਾਡੇ ਵੱਲ, ਕਿਵੇਂ ਮਾਰਨਾ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸਾਨੂੰ ਫੋਨ ਕਰਨਾ ਤੁਸੀਂ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 0181 2342174, 0181 2342174।

0: ਵੇਖੋ ਜੀ, ਇੱਕ ਗੇੜਾ ਹੀ ਬਥੇਰਾ ਹੁੰਦਾ, ਕਿਉਂਕਿ ਦੂਜੇ ਤੀਜੇ ਗੇੜੇ 'ਤੇ ਨਾ ਜਿਹੜੇ ਤਾਏ ਹੋਣੀ ਹੁੰਦੇ ਨੇ ਉਹ ਫੜ ਲੈਂਦੇ ਨੇ ਅਤੇ ਬਾਅਦ 'ਚ ਘਰ ਜਾ ਕੇ ਦੱਸ ਦਿੰਦੇ ਨੇ, ਸ਼ਿਕਾਇਤ ਵੀ ਲੱਗਦੀ ਹੈ, ਕਟਾਪਾ ਵੀ ਚੜ੍ਹਦਾ ਹੈ, ਅਤੇ ਫਿਰ ਪਰ ਚਲੋ ਖਾਣ ਪੀਣ ਦਾ ਮਜ਼ਾ ਵੀ ਆਉਂਦਾ ਹੈ। ਅਤੇ ਇਹੋ ਜਿਹੀ ਕਿਸੇ ਕਹਾਣੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਸਾਡੇ ਜਿਹੜੇ ਅਗਲੇ ਦੋਸਤ ਨੇ ਜੁੜ ਗਏ ਨੇ ਸਾਡੇ ਨਾਲ, ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ।
1: ਉਹ ਖੁਦ ਹੀ ਮੰਜ਼ਿਲ ਤੈਅ ਕਰਤੇ ਹੈਂ।
0: ਅੱਛਾ ਜੀ।
1: ਅਸਮਾਨੋਂ ਕੀ।
0: ਅੱਛਾ ਜੀ।
1: ਪਰਿੰਦੋ ਕੋ ਤਾਲੀਮ ਨਹੀਂ ਦੀ ਜਾਤੀ ਉਡਾਨੋ ਕੀ। ਜੋ ਦੇਸ਼ ਕੇ ਲਈ ਕੁਰਬਾਨ ਹੋਣਾ ਜਾਣਦੇ ਨੇ ਮਰੀਆ ਜੀ, ਉਹ ਪਰਵਾਹ ਨਹੀਂ ਕਰਦੇ ਆਉਣ ਵਾਲੇ ਤੂਫਾਨੋ ਕੀ।
0: ਵਾਹ ਜੀ ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ, ਬਹੁਤ ਖੂਬਸੂਰਤ
1: ਜੀ। ਥੈਂਕ ਯੂ ਮੈਮ, ਸ਼ੁਕਰੀਆ।
0: ਸ਼ੁਕਰੀਆ ਜੀ। ਆਪਣਾ ਨਾਮ ਦੱਸ ਦਿਓ ਜੀ।
1: ਜੀ ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਬੋਲਦਾ ਜੀ।
0: ਜੇ ਐਸ ਮੁਲਤਾਨੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਸਾਡੇ ਮਹੱਲੇ ਚ ਪਹੁੰਚੇ ਆਵਾਜ਼ ਦੇ ਜ਼ਰੀਏ।
0: ਥੈਂਕ ਯੂ ਜੀ, ਥੈਂਕ ਯੂ। ਕੀ ਹਾਲ ਚਾਲ ਨੇ?
1: ਮੈਂ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
0: ਸਾਡੀ ਵੀ ਚੜ੍ਹਦੀ ਕਲਾ ਹੈ ਜੀ।
1: ਜੀ ਮਹਾਰਾਜ ਚੜ੍ਹਦੀ ਕਲਾ ਚ ਲੱਗੇ।
0: ਮੁਲਤਾਨੀ ਜੀ, ਪ੍ਰੋਗਰਾਮ ਸੁਣਦੇ ਪਏ ਹੋ?
1: ਜੀ ਬਿਲਕੁਲ ਮੈਮ।
0: ਤੇ ਫਿਰ ਸੁਣਾਓ ਕੋਈ ਆਪਣਾ ਕਿੱਸਾ ਕਹਾਣੀ।
1: ਕਿੱਸਾ ਕਹਾਣੀ ਏਦਾਂ ਜੀ, ਸਾਡੇ ਨਾ ਰਿਸ਼ਤੇ ਦੇ ਪਿੰਡ ਦੇ ਵਿੱਚ ਚਾਚਾ ਜੀ ਲੱਗਦੇ ਸੀ ਮੇਰੇ।
0: ਮੁਲਤਾਨੀ ਜੀ, ਤੁਹਾਡੀ ਨਾ ਆਵਾਜ਼ ਨਹੀਂ ਸਾਫ਼ ਆਉਂਦੀ, ਵੀ ਸਪੀਕਰ ਤੇ ਕੀਤਾ ਹੋਇਆ ਫੋਨ?
1: ਇੱਕ ਮਿੰਟ ਜੀ, ਮੈਂ ਕਰਦਾ ਰੇਡੀਓ ਥੋੜਾ ਜਿਹਾ ਨਾ ਖਰਾਬ ਜਿਹਾ ਚੱਲਣ ਡਿਆ।
0: ਹਾਂਜੀ।
1: ਤੇ ਉਹ ਨਾ ਅਸੀਂ ਸਾਡੇ ਸਕੂਲ ਦੇ ਪਿੱਛੇ ਨਾ ਉਹਨਾਂ ਦੇ ਅੰਬ ਸੀ ਲੱਗੇ ਹੋਏ।
0: ਅੱਛਾ ਜੀ।
1: ਤੀਜੀ ਚੌਥੀ ਚ ਮੈਂ ਪੜ੍ਹਦਾ ਸੀ ਉਦੋਂ। ਤੇ ਮੈਂ ਨਾ ਉਹ ਪਿੱਛੋਂ ਜਾ ਕੇ ਸਕੂਲ ਦੇ, ਤੇ ਰੋਜ਼ ਹੀ ਇੱਕ ਅੱਧੀ ਨਾ ਅੰਬ ਦੀ ਤੋੜ ਕੇ ਦਿਖਾ ਜਾਣੀ।
0: ਇੱਕ ਅੱਧੀ ਕੱਦ ਤੋਂ ਜ਼ਿਆਦਾ ਤੋੜੀ ਦੀ ਹੁੰਦੀ? ਅਸੀਂ ਤੇ ਜ਼ਿਆਦੀਆਂ ਤੋੜਦੇ ਹੁੰਦੇ ਸੀ।
1: ਡਰ ਲੱਗਦਾ ਸੀ, ਡਰ ਲੱਗਦਾ ਸੀ ਨਾ ਕੋਈ ਆ ਨਾ ਜਾਏ। ਤੇ ਇੱਕ ਅੱਧੀ ਉੱਥੇ ਖਾ ਕੇ ਤੇ ਉੱਥੇ ਹੀ ਸਿੱਟ ਸੁੱਟ ਕੇ ਤੇ ਨੱਠੇ ਆਉਣਾ ਜੀ।
0: ਅੱਛਾ ਜੀ।
1: ਪੜ੍ਹਨ ਨਾਲ ਕੋਈ ਆ ਨਾ ਜਾਏ।
0: ਅੱਛਾ ਜੀ।
1: ਇੱਕ ਦਿਨ ਮੇਰਾ ਚਾਚਾ ਸੀ ਜਿਹੜਾ, ਉਹ ਲੁੱਕੇ ਬੈਠਾ ਸੀ।
0: ਓਏ ਹੋਏ ਹੋਏ ਹੋਏ,
1: ਪਤਾ ਲੱਗਿਆ ਵੀ ਅੰਬੀਆਂ ਤੋੜਦੇ ਆ।
0: ਹਾਏ ਹਾਏ ਹਾਏ, ਚਾਚੇ ਨੂੰ ਖਬਰ ਦਿੱਤੀ ਹੋਣੀ ਕਿਸੇ ਨੇ ਜਾ ਕੇ?
1: ਮੈਂ ਗਿਆ ਤੇ ਲੁੱਕ ਲੁੱਕ ਕੇ ਜੀ, ਜਦੋਂ ਮੈਂ ਅੰਬੇ ਤੋੜਨ ਲੱਗਾ ਸੀ ਅਜੇ ਤਾਂ ਉਹਨੇ ਲੱਖਾਂ ਦੇ ਦਿਨ ਦੱਸਦਾ ਮੈਂ।
0: ਹਾਏ ਹਾਏ ਹਾਏ ਹਾਏ।

0: ਮੈਂ ਬੜਾ ਭੱਜਿਆ ਜੀ, ਭੱਜਦੇ ਭੱਜਦੇ ਪਰ ਉਹਨੇ ਮੈਨੂੰ ਫੜ ਲਿਆ, ਦੋ ਚਾਰ ਸਿੱਟੀਆਂ ਮੇਰੇ, ਬਾਅਦ ਚ ਮੇਰਾ ਘਰ ਲੈ ਆਇਆ ਜੀ. ਘਰ ਚ ਮੈਂ ਤੁਹਾਡੀ ਭਾਜੀ ਆਹ ਦੇਖਿਆ, ਜਸ ਨੇ ਮੈਨੂੰ ਜਸ ਕਹਿੰਦੇ ਸੀ ਮੇਰੀ ਮਾਂ ਪਿਆਰ ਨਾਲ.
1: ਅੱਛਾ ਜੀ.
0: ਮੈਂ
1: ਸ਼ਾਬਾਸ਼, ਏਦਾਂ ਹੀ ਬਹੁਤ ਅੱਛੇ, ਬਹੁਤ ਅੱਛੇ. ਮੰਨਣਾ ਨੀ ਹੁੰਦਾ, ਐ ਕਹੀਦਾ ਕਿ ਮੈਂ ਅੱਜ ਹੀ ਆਇਆ ਆ. ਫਿਰ ਤੁਹਾਨੂੰ ਬਹੁਤ ਅੱਛੇ ਜੀ. ਤੇ ਨਹੀਂ ਉਹਨੂੰ ਕੀ ਕਹਿੰਦੇ ਫਿਰ, ਅੰਬੀ ਖਾਣ ਦਾ ਮਜ਼ਾ ਆਇਆ ਕਿ ਨਹੀਂ ਆਇਆ ਉਸ ਦਿਨ?
0: ਗਲਤੀ ਇਹ ਹੋ ਗਈ ਨਾ ਜਿਹੜੀ ਤੋੜ ਕੇ ਉੱਥੇ ਖਾਣ ਲੱਗ ਪਿਆ, ਜੇ ਲੈ ਕੇ ਭੱਜੇ.
1: ਹਾਂ ਇਹ ਤੁਸੀਂ ਲੈ ਕੇ ਨੱਠੇ ਹੁੰਦਾ, ਇਹ ਤੁਸੀਂ ਟ੍ਰੇਨਿੰਗ 'ਚ ਥੋੜੀ ਜਿਹੀ ਗਲਤੀ ਕਰਤੀ, ਨਹੀਂ ਤਾਂ ਤੁਸੀਂ ਫੜੇ ਨਹੀਂ ਸੀ ਜਾਣਾ.
0: ਹਾਂਜੀ ਹਾਂਜੀ, ਉੱਥੇ ਖਾਣ ਲੱਗ ਪਏ ਨਾ ਤਾਂ ਫੜੇ.
1: ਹਾਂ ਤੇ ਫਿਰ ਤੁਸੀਂ ਚਾਚੇ ਤੇ ਗੁੱਸਾ ਨਹੀਂ ਕੱਢਿਆ?
0: ਚਾਚੇ
1: ਨੇ ਵੀ ਤੁਸੀਂ ਏਦਾਂ ਹੀ ਕਹਿਣਾ ਸੀਗਾ. ਸ਼ੁਕਰੀਆ ਜੀ ਫੋਨ ਕਰਨ ਦੇ ਲਈ.
0: ਓਕੇ ਮੈਮ, ਸ਼ੁਕਰੀਆ ਜੀ,
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ. ਸੋ ਚਾਚੀ ਉਹਨਾਂ ਨੇ ਆਪ 'ਤੇ ਕਟਾਪਾ ਚਾੜਿਆ, ਚਾੜੇ ਨਾਲੇ ਘਰੇ ਜਾ ਕੇ ਵੀ ਸ਼ਿਕਾਇਤ ਲਈ ਕਿ ਤੁਹਾਡਾ ਮੁੰਡਾ ਇਹ ਕੰਮ ਕਰਨ ਦਿਆ. ਪਰ ਚਾਚਾ ਜੀ ਤੁਹਾਨੂੰ ਸਮਝ, ਤੁਸੀਂ ਸਮਝਿਆ ਕਰੋ, ਇੱਦਾਂ ਮਜ਼ਾ ਆਉਂਦਾ ਹੈ ਜਦੋਂ ਛੋਟੀ ਛੋਟੀ ਸ਼ਰਾਰਤਾਂ ਕਰਕੇ ਬੱਚੇ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ ਨਾ ਅਤੇ ਖਾਂਦੇ ਨੇ, ਉਹਦਾ ਮਜ਼ਾ ਵੱਖਰਾ ਹੁੰਦਾ, ਸਵਾਦ ਹੀ ਵੱਖਰਾ ਹੁੰਦਾ, ਇੱਦਾਂ ਕੁੱਟੀ ਤਾਂ ਥੋੜ੍ਹੀ ਨਾ ਹੁੰਦਾ ਜਵਾਕਾਂ ਨੂੰ. ਅਤੇ ਜੀ ਐਸ ਮੁਲਤਾਨੀ ਜੀ ਵੀ ਇਹੀ ਸਲਾਹ ਹੈ ਕਿ ਜਿਹੜਾ ਇਹ ਗਾਣਾ ਹੁਣ ਫਰਮਾਇਸ਼ ਕਰਦੇ ਨੇ, ਜੇ ਇਹਨਾਂ ਨੇ ਕਿਤੇ ਚਾਚੇ ਨੂੰ ਕਹਿ ਦਿੱਤਾ ਹੁੰਦਾ ਤਾਂ ਸ਼ਾਇਦ ਚਾਚਾ ਇਹਨਾਂ ਨੂੰ ਨਾ ਕੁੱਟਦਾ ਜਾਂ ਕੁੱਟ ਨਾ ਪਵਾਉਂਦਾ. ਪਰ ਚਲੋ ਕੋਈ ਗੱਲ ਨਹੀਂ, ਬੀਤੇ ਸਮੇਂ ਦਾ ਹੁਣ ਕੀ ਹੀ ਕਰ ਸਕਦੇ ਹਾਂ. ਅੱਗੇ ਤੋਂ ਧਿਆਨ ਰੱਖਣਾ ਕਿ ਜੇ ਕੋਈ ਤੁਹਾਨੂੰ ਕੋਈ ਇੱਦਾਂ ਦੀ ਤੁਸੀਂ ਚੀਜ਼ ਸ਼ਰਾਰਤ ਕਰਨ ਦਿਓ ਤਾਂ ਕੋਈ ਫੜ ਲਏ ਤਾਂ ਫਿਰ ਉਹਨੂੰ ਪਤਾ ਕੀ ਕਹਿਣਾ, ਆਹ ਗਾਣਾ ਸੁਣਾਉਣਾ ਉਹਨੂੰ.

0: ਇਸ ਗੀਤ ਦੇ ਵਿੱਚ ਨਾ ਬਹੁਤ ਹੀ ਸੋਹਣੇ ਬੋਲ ਆਏ, ਮੈਨੂੰ ਐਗਜ਼ੈਕਟ ਤਾਂ ਮੈਂ ਕੋਟ ਕਰ ਸਕਦੀ, ਬਟ ਉਹਨਾਂ ਦਾ ਕਰਕਸ, ਉਹਨਾਂ ਦਾ ਜਿਹੜਾ ਸਾਰ ਸੀਗਾ ਇਹ ਸੀਗਾ ਕਿ ਜ਼ਿੰਦਗੀ ਵੈਸੇ ਤਾਂ ਕੁਛ ਖਾਸ ਨਹੀਂ ਹੈਗੀ, ਪਰ ਇਹ ਜਿਹੜੇ ਛੋਟੇ ਛੋਟੇ ਖੁਸ਼ੀਆਂ ਦੇ ਪਲ ਹੁੰਦੇ ਨੇ ਨਾ, ਇਹੀ ਜ਼ਿੰਦਗੀ ਨੂੰ ਕੀਮਤੀ ਬਣਾ ਦਿੰਦੇ ਨੇ। ਅਤੇ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਦੇ ਪਏ, ਅਸੀਂ ਕਰਦੇ ਪਏ ਹਾਂ, ਵੇਖੋ ਖਰੀਦਣ ਨੂੰ ਆਪਾਂ ਫਲ ਫਰੂਟ ਮਾਰਕੀਟ ਤੋਂ ਹੀ ਖਰੀਦ ਕੇ ਖਾਂਦੇ ਹਾਂ, ਪਰ ਉਹ ਜਿਹੜੀ ਛੋਟੀ ਛੋਟੀ ਯਾਦ ਹੁੰਦੀ ਹੈ, ਛੋਟੀ ਛੋਟੀ ਸ਼ਰਾਰਤ ਹੁੰਦੀ ਹੈ ਨਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਮਤਲਬ ਰੰਗੀਨ ਕਿੱਸੇ ਬਣ ਜਾਂਦੇ ਨੇ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੰਦੀਆਂ ਨੇ ਉਹ ਛੋਟੀਆਂ ਛੋਟੀਆਂ ਸ਼ਰਾਰਤਾਂ। ਸੋ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਠੀਕ ਹੈ ਸਾਨੂੰ ਸਿਆਣੇ ਬਣ ਕੇ ਵੀ ਜੀਣਾ ਚਾਹੀਦਾ, ਪਰ ਜਿੱਥੇ ਅਸੀਂ ਥੋੜ੍ਹੀ ਬਹੁਤੀ ਸ਼ਰਾਰਤ ਕੀਤੇ ਹਾਂ, ਅਸੀਂ ਜੇ ਸਾਡੀ ਜ਼ਿੰਦਗੀ ਵਿੱਚ ਰੰਗ ਭਰੇ ਜਾ ਸਕਦੇ ਨੇ ਤਾਂ ਸਾਨੂੰ ਆਪਣੀ ਜ਼ਿੰਦਗੀ ਰੰਗੀਨ ਉਹਨਾਂ ਨਾਲ ਬਣਾ ਲੈਣੀ ਚਾਹੀਦੀ ਹੈ, ਉਹਨਾਂ ਪਲਾਂ 'ਚੋਂ ਥੋੜ੍ਹੀ ਜਿਹੀ ਜ਼ਿੰਦਗੀ ਚੁਰਾ ਲੈਣੀ ਚਾਹੀਦੀ ਹੈ। ਤਾਂ ਸਾਡੇ ਨਾਲ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹੈਲੋ
1: ਪ੍ਰਿਆ ਜੀ, ਨਮਸਕਾਰ ਜੀ।
0: ਨਮਸਕਾਰ ਜੀ,
1: ਜ਼ਿਲ੍ਹਾ ਲੁਧਿਆਣਾ ਬੁੱਲਾ ਪਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜ਼ਿਲ੍ਹਾ ਲੁਧਿਆਣਾ, ਜ਼ਿਲ੍ਹਾ ਜਲੰਧਰ ਤੋਂ ਰੀਆ ਵੱਲੋਂ ਨਮਸਕਾਰ ਜੀ।
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾ ਪਰ ਦਾਖਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ।
0: ਸ਼ੁਕਰੀਆ ਜੀ, ਸ਼ੁਕਰੀਆ।
1: ਬਚਪਨ ਦੀਆਂ ਯਾਦਾਂ ਤੁਸੀਂ ਕਿਹਾ ਵਾ, ਮੇਰੇ ਵੀ ਇੱਕ ਵਾਰੀ ਕੁੱਟ ਬਹੁਤ ਪਈ ਹੈ ਜੀ।
0: ਆਏ ਹਾਏ ਹਾਏ, ਸੁਣਾਓ ਕਿੱਸਾ, ਸਾਨੂੰ ਬੜਾ ਮਜ਼ਾ ਆਉਂਦਾ ਇਹੋ ਜਿਹੇ ਕਿੱਸੇ ਸੁਣ ਕੇ।
1: ਦੇਖੋ ਜੀ, 5ਵੀਂ ਕਲਾਸ ਵਿੱਚ ਪੜ੍ਹਦਾ ਸੀ ਮੈਂ।
0: ਅੱਛਾ।
1: ਤੇ ਅਸੀਂ ਸਕੂਲੋਂ ਇਕੱਠੇ ਹੋ ਕੇ ਦੁਪਹਿਰ ਤੋਂ ਬਾਅਦ ਆਣਾ, ਭੁੱਖ ਲੱਗੀ ਹੋਣੀ।
0: ਅੱਛਾ।
1: ਤੇ ਉਦੋਂ ਬੇਰੀਆਂ ਬਹੁਤ ਲੱਗੀਆਂ ਹੁੰਦੀਆਂ ਸੀਗੀਆਂ।
0: ਅੱਛਾ ਜੀ।
1: ਅਸੀਂ ਕਿਸੇ ਦੇ ਘਰੇ ਬੇਰ ਤੋੜਨ ਲੱਗ ਜਾਣਾ, ਕੰਧ ਤੋਂ ਵੱਟੇ ਮਾਰ ਕੇ, ਤੇ ਕੰਧ ਟੱਪਣੀ ਪੈਂਦੀ ਸੀਗੀ।
0: ਅੱਛਾ ਜੀ।
1: ਦੋ ਤਿੰਨ ਦੋਸਤ ਦਾ ਕੰਧ ਦੱਬ ਕੇ ਮੈਂ ਫਸ ਗਿਆ, ਮੇਰੇ ਕੁੱਟ ਬਹੁਤ ਪਈ।
0: ਓਏ ਹੋਏ ਹੋਏ ਹੋਏ ਹੋਏ, ਕਿੰਨੇ ਕੁੱਟਿਆ ਤੁਹਾਨੂੰ?
1: ਉਹ ਜਿਨ੍ਹਾਂ ਦਾ ਮਾਲਕ ਸੀ ਉਹਨਾਂ ਨੂੰ ਦੇਖ ਰਿਹਾ। ਫਿਰ ਉਹ ਕਹਿੰਦੇ ਚਲੋ ਅੱਜ ਤੋੜ ਲੇ, ਗਾਹ ਤੋਂ ਨਾ ਤੋੜਿਓ।
0: ਅੱਛਾ, ਫਿਰ ਤੁਸੀਂ ਅੱਗੇ ਤੋਂ ਨਹੀਂ ਤੋੜੇ?
1: ਅਸੀਂ ਬਚਪਨ ਦੀ ਸ਼ਰਾਰਤ ਕਿੱਥੇ ਚੜ੍ਹਦੇ, ਦੋ ਦਿਨ ਗਾਇਬ ਹੋਇਆ, ਮੁੜ ਕੇ ਫੇਰ ਲੱਗ ਤੋੜ।
0: ਬਹੁਤ ਵਧੀਆ, ਬਹੁਤ ਜਿਹਦੇ ਮਜ਼ਾ ਆਉਂਦਾ ਸੀ ਇੱਦਾਂ ਕਰਕੇ ਸ਼ਰਾਰਤਾਂ ਕਰਕੇ।
1: ਬੱਚੇ ਮੇਰੇ ਸੁਣ ਲਿਆ ਜੀ ਰਸਗੁੱਲਾ ਤੇ ਬਰਗਰ, ਉਹ ਬੜੇ ਹੱਸਦੇ ਕਹਿੰਦੇ ਪਾਪਾ, ਮੈਂ ਕਿਹਾ ਉਦੋਂ ਪਲਾਟ ਪਲੂਟ ਬਹੁਤ ਖੁੱਲੇ ਹੁੰਦੇ ਸੀ, ਅਸੀਂ ਬਹੁਤ ਖੇਡਦੇ ਹੁੰਦੇ ਸੀ, ਤਾੜਾ ਤਾੜਾ ਢੂਹੀ ਤੋੜ ਦਿੰਦਾ ਸੀ, ਮਾਰ ਮਾਰ ਖੇਡ ਕੇ।
0: ਵਾਹ ਜੀ ਵਾਹ ਜੀ ਵਾਹ, ਸ਼ਰਾਰਤਾਂ ਵੀ ਨੀ ਕਰਦੇ ਨਾ,
1: ਪਤਾ ਨੀ, ਕੁਛ ਨੀ ਪਤਾ
0: ਨਾ ਹੀ ਉਹ ਸ਼ਰਾਰਤਾਂ ਕਰਦੇ ਨੇ ਇੱਦਾਂ ਦੀਆਂ।
1: ਹਾਂਜੀ ਹਾਂਜੀ, ਅੱਜ ਕੱਲ ਮੋਬਾਈਲਾਂ ਨੇ ਪੱਠਾ ਪਠਾਤਾ ਜੀ, ਮੋਬਾਈਲ ਹੀ ਦੇਖੀ ਜਾਂਦੇ ਬਸ, ਜਾਂ ਬੱਚੇ ਪੜ ਪੜ ਕੇ ਮਾਰ ਪਲੱਸ ਟੂ ਕਰਕੇ ਚਲੋ ਬਾਹਰ ਬਾਹਰ ਚੱਲੀ ਜਾਂਦੇ।
0: ਪਰ ਇਹ ਜਿਹੜੇ ਕਹਿੰਦੇ ਨਾ ਕਿ ਜ਼ਿੰਦਗੀ 'ਚ ਆਪਾਂ ਪਲ ਚੁਰਾ ਲੈਂਦੇ ਹਾਂ ਕੁਝ ਸ਼ਰਾਰਤਾਂ ਕਰਕੇ, ਅਤੇ ਉਹਨਾਂ ਨਾਲ ਯਾਦਾਂ ਬਣ ਜਾਂਦੀਆਂ ਨੇ, ਇਹ ਉਹੀ ਪਲ ਹੁੰਦੇ ਨੇ। ਆਪਾਂ ਹੁਣ ਵੇਖੋ ਕਿੰਨਾ ਖੁਸ਼ ਹੋ ਰਹੇ ਹਾਂ ਯਾਦ ਕਰਕੇ ਚੀਜ਼ਾਂ ਨੂੰ।
1: ਬਿਲਕੁਲ ਜੀ, ਨਾਲੇ ਸਰੀਰ ਸਹੀ ਰਹਿੰਦਾ ਸੀ, ਕੋਈ ਬਿਮਾਰੀ ਨਹੀਂ ਲੱਗਦੀ।
0: ਹਾਂ, ਫਿਰ ਕੀ ਹੋ ਗਿਆ ਜੀ, ਥੋੜ੍ਹੀ ਬਹੁਤੀ ਕੁੱਟ ਪੈ ਜਾਂਦੀ ਸੀਗੇ?
1: ਹਾਂ, ਵਰਜਿਸ਼ ਹੋ ਜਾਂਦੀ ਸੀ, ਸਹੀ ਹੋ ਜਾਂਦਾ ਸੀ।
0: ਵਾਹ ਜੀ ਵਾਹ, ਗਾਣਾ ਦੱਸੋ ਕਿਹੜਾ ਸੁਣੋਗੇ ਜੀ? ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਜੀ,
1: ਧੰਨਵਾਦ ਰਿਆ ਜੀ,
0: ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੇ ਦਿੰਦੇ ਹਾਂ ਕਿ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਤੁਹਾਨੂੰ ਸੁਣਾਵਾਂਗੇ, ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਜਲੰਧਰ ਐਪ ਤੋਂ ਸੁਣਦੇ ਰਹੋਗੇ।

ਵੇਖੋ ਅੰਖ ਮਾਰਨ ਦਾ ਤਾਂ ਪਤਾ ਨਹੀਂ, ਪਰ ਸਾਡੇ ਨਾ ਜਦੋਂ ਆਪਾਂ ਇਹੋ ਜਿਹੀ ਸ਼ਰਾਰਤ ਕਰਦੇ ਹਾਂ ਕਿ ਜਦੋਂ ਆਪਾਂ ਚੋਰੀ ਕਰਕੇ ਕੋਈ ਫਲ ਫਰੂਟ ਤੋੜਦੇ ਹਾਂ ਤਾਂ ਉਦੋਂ ਕੋਟਾਪਾ ਬਹੁਤ ਚੜ ਸਕਦਾ ਹੈ। ਅਤੇ ਇੱਦਾਂ ਦੀ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਜਿਹੜੇ ਅਗਲੇ ਕਾਲਰ ਨੇ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਓਏ ਹੋਏ, ਮੈਨੂੰ ਲੱਗਦਾ ਕਿ ਇਹ ਵੀ ਨਾ ਕੁਛ ਅੰਬ ਉਂਬ ਤੋੜਨ ਚਲੇ ਗਏ ਨੇ, ਕਿਉਂਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਜੀ। ਮੈਨੂੰ ਲੱਗਦਾ ਹੈ ਕਿ ਸੱਚੀ ਮੁੱਚੀ ਕਿਤੇ ਚੱਲ ਚੁੱਲ ਗਏ ਨੇ ਫੋਨ ਲਗਾ ਕੇ ਸਾਨੂੰ, ਪਰ ਚਲੋ ਕੋਈ ਗੱਲ ਨਹੀਂ। ਇਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਗਾਣੇ ਦੀ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਮੈਨੂੰ ਲੱਗਦਾ ਕਿ ਜਾਂ ਤਾਂ ਦੁੱਖ ਸੁਣਾਉਣ ਚਲ ਗਏ ਨੇ ਕਿਸੇ ਨੂੰ, ਜਾਂ ਤਾਂ ਇਹ ਕੋਈ ਫਲ ਫਰੂਟ ਤੋੜਨ ਚਲ ਗਏ ਨੇ ਅਤੇ ਕਿੱਸਾ ਬਣਾਉਣ ਚਲ ਗਏ ਨੇ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਇਹਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ ਜੋ ਤੁਸੀਂ ਡਾਇਲ ਕਰੋਗੇ ਨੰਬਰ 0181 2342 1174 0181 2342 1174।

0: ਬਿਲਕੁਲ ਜੀ ਬਿਲਕੁਲ, ਅੱਜ ਆਪਾਂ ਖੁਸ਼ੀ ਦੇ ਖਜ਼ਾਨੇ ਹੀ ਜਿਹੜੇ ਹੈਗੇ ਆ ਵੰਡ ਰਹੇ ਹਾਂ, ਅਤੇ ਹੀ ਖਜ਼ਾਨੇ ਵੰਡਣ ਵਾਸਤੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਬੂਟਿਆਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਸ਼ਮੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ।
0: ਸ਼ਮੀ ਜੀ, ਆਪਣੇ ਕੋਲ ਸਮਾਂ ਹੈ ਨਾ, ਬੜਾ ਥੋੜਾ ਰਹਿ ਗਿਆ, ਤੇ ਫਟਾਫਟ ਆਪਣੇ ਕਿੱਸਾ ਕਰੋ।
1: ਮੈਂ ਬਚਪਨ ਦੀ ਮੈਡਮ ਗੱਲ ਕਰਦਾ ਹਾਂ।
0: ਹਾਂਜੀ,
1: ਬਚਪਨ 'ਚ ਅਸੀਂ ਅੰਬ ਬਹੁਤ ਤੋੜਦੇ ਹੁੰਦੇ ਸੀ।
0: ਅੱਛਾ ਜੀ।
1: ਤੇ ਅੰਬ ਤੋੜਦੇ ਤੋੜਦੇ ਮੈਡਮ ਸਾਨੂੰ ਫੜ ਲਿਆ ਇੱਕ, ਮੇਰੇ ਨਾਲ ਭਰਾ ਸੀ ਮੇਰੇ।
0: ਅੱਛਾ ਜੀ।
1: ਮੁੰਡਾ ਸੀ।
0: ਅੱਛਾ ਜੀ।
1: ਤੇ ਮੈਡਮ ਇਸ ਵੇਲੇ ਅਮਰੀਕਾ 'ਚ ਬੈਠਾ ਆ।
0: ਅੱਛਾ ਜੀ।
1: ਤੇ ਮੈਡਮ ਸਾਨੂੰ ਨਾ ਫੜ ਕੇ ਉਹਨਾਂ ਬੰਨ ਲਿਆ ਸਾਨੂੰ ਵੀਰ ਨਾਲ।
0: ਅੱਛਾ ਜੀ।
1: ਜਿਹੜੀ ਆਪਣੇ ਪ੍ਰਣਾਲੀ ਹੁੰਦੀ ਆ।
0: ਹਾਂਜੀ।
1: ਇਹ ਸਾਨੂੰ ਕਹਿੰਦੇ ਆਪਣੇ ਕੰਨਾਂ ਨੂੰ ਫਲਾ।
0: ਅੱਛਾ ਜੀ।
1: ਤੇ ਮੈਡਮ ਕੰਨਾਂ ਫਲਾਇਆ, ਮੁੜ ਕੇ ਚੋਰੀ ਕਰਨੀ ਇਹ।
0: ਅੱਛਾ ਜੀ।
1: ਹੁਣ ਮੈਡਮ ਆਪਣੇ ਆਪਣੇ ਪਾਰਕ ਵਿੱਚ ਦਿਲਾ ਮੈਡਮ ਅਨਾਰ ਵੀ ਲਾਏ ਆ, ਅਮਰੂਦ ਵੀ ਲੱਗੇ ਆ, ਅੰਬ ਵੀ ਲੱਗੇ ਆ।
0: ਅੱਛਾ ਜੀ। ਤੁਸੀਂ ਮਾੜਾ ਜਿਹਾ ਸਾਨੂੰ ਪਤਾ ਦੱਸ ਦਿਓ, ਅਸੀਂ ਆ ਜਾਾਂਗੇ ਤੋੜਨ ਵਾਸਤੇ।
1: ਮੈਡਮ ਬੱਚੇ ਬਣ ਕੇ ਖਾਂਦੇ ਹੀ ਆ।
0: ਤੇ ਨਹੀਂ ਤੁਹਾਡੇ ਬਾਗਾਂ 'ਚ ਫਿਰ ਆਉਂਦੇ ਹੁੰਦੇ ਨੇ ਬੱਚੇ ਇੱਦਾਂ ਚੋਰੀ ਕਰਨ ਵਾਸਤੇ?
1: ਨਹੀਂ ਬਣ, ਚੋਰੀ ਕਰਨ ਖੇਡਣ ਆਉਂਦੇ ਆ ਮੈਡਮ ਬੱਚੇ।
0: ਹਾਂਜੀ, ਕਿੱਦਾਂ?
1: ਬੱਚੇ ਖੇਡਣ ਆਉਂਦੇ ਆਪਣੇ,
0: ਖੇਡਣ ਆਉਂਦੇ ਨੇ। ਤੇ ਖੇਡਦੇ ਖੇਡਦੇ ਫਿਰ ਇੱਦਾਂ ਨਹੀਂ ਹੁੰਦਾ ਕਿ ਦਰਖਤਾਂ 'ਤੇ ਚੜ੍ਹ ਜਾਂਦੇ ਨੇ ਅਤੇ ਤੋੜਨ ਲੱਗ ਜਾਂਦੇ ਨੇ ਫਲ? ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਸ਼ੁਕਰੀਆ ਮੈਡਮ।
0: ਸ਼ੁਕਰੀਆ ਜੀ, ਸ਼ੁਕਰੀਆ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਣੀ RJ ਪ੍ਰੀਤੀ ਤੇ RJ ਖੁਸ਼ੀ ਨਾਲ।

0: ਉਹ ਆਪਣੀ ਚਾਲੇ ਤੁਰਦਾ ਹੈ, ਸਬਰ ਕਰ ਵਕਤ ਸਭ ਦੀ ਸੁਣਦਾ ਹੈ। FM ਬੈਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਤੇ ਮੈਂ ਹਾਂ ਤੁਹਾਡੀ ਆਰਜੇ ਦੋਸਤ ਖੁਸ਼ੀ, ਤੇ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ
1: ਆਰਜੇ ਪ੍ਰੀਤੀ। ਤੇ ਦੋਸਤੋ, ਹਜੇ ਖੁਸ਼ੀ ਨੇ ਕਿਹਾ ਕਿ ਤੂੰ ਸਬਰ ਕਰ ਵਕਤ ਸਭ ਦਿੰਦਾ ਹੈ, ਤੇ ਬਿਲਕੁਲ ਜੀ, ਜਿਹੜਾ ਵਕਤ ਹੈ ਨਾ ਉਹ ਇੱਕ ਟਾਈਮ ਤੇ ਆ ਕੇ ਤੁਹਾਨੂੰ ਕਿਹਾ, ਆਪ ਹੀ ਕਹਿ ਦਿੰਦਾ ਕਿ ਆਹ ਤੇਰੀ ਚੀਜ਼ ਹੈ, ਤੂੰ ਲੈ ਹੀ ਲੈਣੀ ਹੈ।
0: ਬਿਲਕੁਲ ਪ੍ਰੀਤੀ, ਕਹਿੰਦੇ ਨੇ ਕਿ ਸਬਰ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਸਬਰ ਕਰ ਜਾਂਦਾ ਹੈ ਉਹ ਤਰ ਜਾਂਦਾ ਹੈ। ਤਰਨ ਲਈ ਤੁਹਾਨੂੰ ਸਬਰ ਕਰਨਾ ਪੈਂਦਾ। ਰੱਬ ਵੀ ਕਹਿੰਦਾ ਸਬਰ ਰੱਖ, ਤੈਨੂੰ ਜੋ ਚਾਹੀਦਾ ਉਹ ਮੈਂ ਦੇ ਦਿਆਂਗਾ, ਬਟ ਸਬਰ ਕਰਨ ਦਾ ਸਲੀਕਾ ਹੁੰਦਾ, ਉਹ ਸਲੀਕਾ ਤੁਹਾਨੂੰ ਆਉਣਾ ਚਾਹੀਦਾ।
1: ਅਤੇ ਖੁਸ਼ੀ, ਅੱਜ ਸੰਡੇ ਹੈ, ਅਤੇ ਅੱਜ ਸਾਡਾ ਇੱਕ ਸਪੈਸ਼ਲ ਸੈਗਮੈਂਟ ਹੁੰਦਾ ਹੈ ਗਾਉਂਦਾ ਪੰਜਾਬ, ਅਤੇ ਉਸ ਦੇ ਵਿੱਚ ਸਾਰੇ ਲਿਸਨਰਸ ਜਿਹੜੇ ਸਾਨੂੰ ਸੁਣ ਰਹੇ ਨੇ ਨਾ, ਆਪਣੀਆਂ ਜਿਹੜੀਆਂ ਫਰਮਾਇਸ਼ਾਂ ਪੰਜਾਬੀ ਗੀਤਾਂ ਦੀਆਂ ਉਹ ਰੈਡੀ ਰੱਖੋ। ਤੁਸੀਂ ਕੀ ਕਰਨਾ ਹੈ, ਫੇਸਬੁੱਕ ਮੈਸੇਂਜਰ 'ਤੇ ਆਪਣੀ ਫਰਮਾਇਸ਼ਾਂ ਸਾਨੂੰ ਭੇਜਣੀਆਂ ਹੈ, ਅਤੇ ਅਸੀਂ ਇੱਕ ਇੱਕ ਕਰਕੇ ਸਾਰਿਆਂ ਦੀ ਫਰਮਾਇਸ਼ਾਂ ਜਿਹੜੀਆਂ ਅਸੀਂ ਪੂਰੀ ਕਰਨੀਆਂ।
0: ਬਿਲਕੁਲ ਪ੍ਰੀਤੀ, ਪਰ ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਅੱਜ ਕਿਹੜਾ ਖਾਸ ਦਿਨ ਮਨਾਇਆ ਜਾ ਰਿਹਾ ਹੈ।
1: ਅਤੇ ਜਿਹੜੀ ਗੱਲ ਅਸੀਂ ਕਰਨੀ ਹੈ ਨਾ ਅੱਜ, ਉਹ ਬਹੁਤ ਹੀ ਖਾਸ ਹੈ, ਕਿਉਂਕਿ ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿ ਖੁਸ਼ੀ, ਤੁਸੀਂ ਆਪਣੇ ਫੋਨ ਦੀ ਜਿਹੜੀ ਬੈਟਰੀ ਹੈ ਉਹ ਕਦੋਂ ਚੈੱਕ ਕੀਤੀ ਸੀ?
0: ਹੁਣੇ 5 ਮਿੰਟ ਪਹਿਲਾਂ ਹੀ ਚੈੱਕ ਕੀਤੀ ਸੀ, ਕਿਉਂਕਿ ਫੋਨ ਦੀ ਲੋੜ ਤਾਂ ਕਿਸੇ ਵੀ ਟਾਈਮ ਪੈ ਜਾਂਦੀ ਹੈ, ਫੋਨ ਵਿੱਚ ਬੈਟਰੀ ਹੋਣੀ ਬਹੁਤ ਜ਼ਰੂਰੀ ਹੈ।
1: ਇਹੀ ਚੀਜ਼ ਹੈ ਨਾ ਕਿ ਅਸੀਂ ਨਾ ਫੋਨ ਦੀ ਬੈਟਰੀ 5 ਮਿੰਟ ਪਹਿਲਾਂ, 10 ਮਿੰਟ ਪਹਿਲਾਂ, ਘੰਟੇ ਪਹਿਲਾਂ ਜਾਂ ਸੈਕਿੰਡਸ ਪਹਿਲਾਂ ਹੀ ਆਪਾਂ ਚੈੱਕ ਕਰ ਲਈ, ਲੇਕਿਨ ਅਸੀਂ ਆਪਣੀ ਬੈਟਰੀ ਕਦੋਂ ਚੈੱਕ ਕਰਦੇ ਹਾਂ? ਆਪਣੀ ਬੈਟਰੀ ਦੀ ਆਪਾਂ ਕਦੀ ਗੱਲ ਨਹੀਂ ਕੀਤੀ। ਆਪਣੀ ਬੈਟਰੀ ਹੁਣ ਕਿੱਦਾਂ ਕਿ ਤੁਸੀਂ ਸਮਟਾਈਮ ਕਹਿੰਦੇ ਹੋ ਕਿ ਆਪਾਂ ਟਾਇਰਡ ਹਾਂ, ਆਪਾਂ ਥੱਕ ਚੁੱਕੇ ਹਾਂ, ਬਟ ਦਾ ਥਿੰਗ ਇਜ਼ ਕਿ ਤੁਸੀਂ ਥੱਕਦੇ ਕਦੋਂ? ਕੋਈ ਨਹੀਂ ਥੱਕਦਾ। ਤੁਸੀਂ ਇੱਕ ਬੱਚੇ ਨੂੰ ਕਹਿ ਦਿਉ, ਉਹ ਸਕੂਲ ਤੋਂ ਆ ਰਿਹਾ, ਅਤੇ ਉਹਨੂੰ ਕਹਿ ਦਿਉ ਸ਼ੋਪਿੰਗ ਕਰਨ ਜਾਣਾ ਖੁਸ਼ੀ, ਉਹਨੇ ਕੀ ਕਰਨਾ ਕਿ ਮੈਂ ਤਾਂ ਚੱਲਾਂ ਫਟਾਫਟ, ਉਹਨੇ ਭੱਜਣਾ ਸ਼ੋਪਿੰਗ ਦੇ ਲਈ। ਬੇਸ਼ੱਕ ਉਹ ਥੱਕ ਕੇ ਆਇਆ ਸੀ, ਲੇਕਿਨ ਉਹਨੇ ਪੁੱਛਣਾ, ਕਿਉਂਕਿ ਸਾਇੰਟੀਫਿਕਲੀ ਇਹ ਜਿਹੜੀ ਹੈ ਚੀਜ਼ ਹੈ ਕਿ ਤੁਹਾਡਾ ਦਿਮਾਗ ਪਹਿਲਾਂ ਥੱਕਦਾ ਹੈ ਤੁਹਾਡੇ ਬੋਡੀ ਤੋਂ।
0: ਬਿਲਕੁਲ ਦੋਸਤੋ, ਸਾਡੀ ਜਿਹੜੀ ਫੋਨ ਦੀ ਬੈਟਰੀ ਹੈ ਉਹ 100% ਹੋ ਜਾਵੇ, 50% ਜਾਂ 20% ਹੋਵੇ, ਅਸੀਂ ਹਮੇਸ਼ਾ ਧਿਆਨ ਰੱਖਦੇ ਹਾਂ ਕਿ ਕਿੰਨੇ ਕੁ ਸਾਡੇ ਫੋਨ 'ਚ ਬੈਕਅਪ ਹੈਗਾ, ਬੈਟਰੀ ਕਿੰਨੀ ਹੈ, ਕਿਉਂਕਿ ਫੋਨ ਦੀ ਲੋੜ ਪੈਂਦੀ ਹੈ। ਫੋਨ ਤੋਂ ਬਿਨਾਂ ਅੱਜ ਕੱਲ੍ਹ ਕੋਈ ਕੰਮ ਨਹੀਂ ਹੋ ਸਕਦਾ, ਕਿਤੇ ਜਾਣਾ ਹੈ, ਕੁਛ ਵੀ ਕਰਨਾ, ਫੋਨ ਦੀ ਲੋੜ ਪੈਂਦੀ ਹੈ। ਬਟ ਜਿਹੜੀ ਸਾਡੇ ਅੰਦਰ ਬੈਟਰੀ ਹੈ ਉਹਨੂੰ ਅਸੀਂ ਚੈੱਕ ਹੀ ਨਹੀਂ ਕਰਦੇ, ਇਗਨੋਰ ਕਰਦੇ ਰਹਿੰਦੇ। ਅਸੀਂ ਇਹ ਨਹੀਂ ਦੇਖਦੇ ਸਾਡੇ ਅੰਦਰ ਕਿੰਨੀ ਸਟਰੈਂਥ ਬਾਕੀ ਰਹਿ ਗਈ ਹੈ ਜਾਂ ਕਿੰਨੀ ਦੇਰ ਅਸੀਂ ਹੋਰ ਕੰਮ ਕਰ ਸਕਦੇ ਹਾਂ, ਅਸੀਂ ਇਹਨੂੰ ਕਦੇ ਵੀ ਧਿਆਨ ਨਹੀਂ ਦਿੰਦੇ। ਸਾਡੀ ਬੈਟਰੀ ਲੋਅ ਹੋਣ ਲੱਗਦੀ ਹੈ ਅਤੇ ਸਾਨੂੰ ਸਿਮਟਮ ਜਦੋਂ ਨਜ਼ਰ ਆਉਣ ਲੱਗ ਪੈਂਦੇ ਹੈ ਕਿ ਸਾਨੂੰ ਗੁੱਸਾ ਜ਼ਿਆਦਾ ਆ ਰਿਹਾ, ਸਾਨੂੰ ਭੁੱਖ ਲੱਗ ਰਹੀ ਹੈ, ਸਾਨੂੰ ਨੀਂਦ ਆ ਰਹੀ, ਉਦੋਂ ਸਾਨੂੰ ਪਤਾ ਚੱਲਦਾ ਕਿ ਸਾਡੀ ਵੀ ਬੈਟਰੀ ਲੋਅ ਹੋ ਰਹੀ ਹੈ।
1: ਮਤਲਬ ਕੁਛ ਇਰੀਟੇਸ਼ਨ ਜਿਹੀ ਹੁੰਦੀ ਹੈ ਨਾ ਕਿ ਲਾਈਕ ਯਾਰ ਹੁਣ ਮੈਂ ਕੀ ਕਰਾਂ, ਕਿ ਖਿੱਝ ਚੜ੍ਹਦੀ ਹੈ ਕਿ ਹੁਣ ਆਪਾਂ ਬਹੁਤ ਜ਼ਿਆਦਾ ਟਾਇਰਡ ਹੋ ਗਏ ਹਾਂ ਕਿ ਹੁਣ ਆਪਾਂ ਕਰਨਾ ਕੀ ਹੈ, ਪਰ ਆਪਾਂ ਟਾਇਰਡ ਕਿਉਂ ਹੋ ਰਹੇ ਹਾਂ? ਸ਼ਾਇਦ ਸਾਡਾ ਖਾਣਾ ਠੀਕ ਨਹੀਂ ਹੈ, ਜਾਂ ਸਾਡੇ ਜਿਹੜੇ ਹੈ ਆਪਾਂ ਆਪਣੀ ਹੈਲਥ ਦਾ ਧਿਆਨ ਨਹੀਂ ਰੱਖਦੇ, ਆਪਾਂ ਐਕਸਰਸਾਈਜ਼ ਨਹੀਂ ਕਰ ਰਹੇ। ਰੀਜ਼ਨਸ ਬਿਹਾਇੰਡ ਇਹ ਹੈ ਕਿ ਤੁਸੀਂ ਟਾਇਰਡ ਫੀਲ ਕਰਦੇ ਹੋ, ਕਿਉਂਕਿ ਆਪਣੀ ਬੈਟਰੀ ਉਦੋਂ ਘੱਟਦੀ ਹੈ ਜਦੋਂ ਆਪਾਂ ਧਿਆਨ ਨਹੀਂ ਰੱਖਦੇ। ਖਾਣਾ ਠੀਕ ਹੋਣਾ ਚਾਹੀਦਾ ਹੈ, ਜਾਂ ਫਿਰ ਆਪਾਂ ਇਹ ਗੱਲ ਕਰੀਏ ਤਾਂ ਮਤਲਬ ਸਕਰੋਲਿੰਗ ਇੱਕ ਬਹੁਤ ਹੈ ਕਿ ਆਪਾਂ ਫੋਨ ਬਹੁਤ ਯੂਜ਼ ਕਰਦੇ ਹਾਂ। ਫੋਨ ਯੂਜ਼ ਕਰਨਾ ਇਹ ਜਸਟ ਲਾਈਕ ਠੀਕ ਹੈ, ਘੰਟਾ ਯੂਜ਼ ਕਰ ਲਿਆ, ਅੱਧਾ ਘੰਟਾ ਯੂਜ਼ ਕਰ ਲਿਆ, ਪੌਣਾ ਘੰਟਾ ਯੂਜ਼ ਕਰ ਲਿਆ, ਉਹਨੂੰ ਆਪਾਂ ਕਈ ਵਾਰੀ ਦੇਖਦੇ ਰਹਿੰਦੇ ਹਾਂ, ਲੇਕਿਨ ਸਕਰੋਲਿੰਗ ਜਿਹੜੀ ਹੈ ਸਾਡੇ ਦਿਮਾਗ ਨੂੰ ਜ਼ਿਆਦਾ ਥਕਾ ਦਿੰਦੀ ਹੈ।
0: ਬਿਲਕੁਲ ਦੋਸਤੋ, ਅਸੀਂ ਜਿੱਦਾਂ ਫੋਨ ਨੂੰ ਐਰੋਪਲੇਨ ਮੋਡ 'ਤੇ ਲਗਾ ਦਿੰਦੇ ਹਾਂ, ਜਾਂ ਫਿਰ ਜਿਹੜੇ ਬੈਕਗਰਾਊਂਡ ਐਪਸ ਹੁੰਦੇ ਅਸੀਂ ਉਹਨਾਂ ਨੂੰ ਬੰਦ ਕਰ ਦਿੰਦੇ ਹਾਂ, ਜਾਂ ਪਾਵਰ ਸੇਵਿੰਗ ਮੋਡ ਔਨ ਕਰ ਦਈਏ ਤਾਂ ਫੋਨ ਦੀ ਬੈਟਰੀ ਬਚ ਜਾਂਦੀ ਹੈ। ਬਟ ਆਪਣੀ ਬੈਟਰੀ ਨੂੰ ਤੁਸੀਂ ਕਿਵੇਂ ਬਚਾਉਣਾ?

0: ਆਪਣੀ ਬੈਟਰੀ ਨੂੰ ਬਚਾਉਣ ਲਈ ਵੀ ਤੁਹਾਨੂੰ ਫੋਨ ਘੱਟ ਯੂਜ਼ ਕਰਨਾ, ਜਿਵੇਂ ਕਿ ਪ੍ਰੀਤੀ ਨੇ ਕਿਹਾ, ਓਵਰ ਥਿੰਕਿੰਗ ਘੱਟ ਕਰਨੀ ਹੈ ਅਤੇ ਘੱਟ ਤੋਂ ਘੱਟ ਟੈਨਸ਼ਨ ਲੈਣੀ ਹੈ, ਸਟ੍ਰੈਸ ਘੱਟ ਲੈਣਾ ਅਤੇ ਖੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ ਅਤੇ ਬੈਟਰੀ ਆਟੋਮੈਟਿਕਲੀ ਬਚ ਜਾਏਗੀ,
1: ਤਾਂ ਕਿ ਤੁਹਾਡੀ ਬੋਡੀ ਵੀ ਕਹਿ ਸਕੇ ਕਿ ਤੁਸੀਂ ਵੀ ਸਾਡੀ ਕੇਅਰ ਕਰਦੇ ਹੋ, ਕਿਉਂਕਿ ਮੋਸਟਲੀ ਤਾਂ ਇਹ ਹੈ ਕਿ ਬੋਡੀ ਹੈ, ਜੇ ਤੁਹਾਨੂੰ ਜੇ ਤੁਸੀਂ ਥੱਕਿਆ ਜ਼ਿਆਦਾ ਮਹਿਸੂਸ ਕਰਦੇ ਹੋ ਨਾ ਤਾਂ ਉਹ ਵੀ ਕਹਿੰਦੀ ਹੋਏਗੀ ਤੂੰ ਤਾਂ ਸਾਡੀ ਕੇਅਰ ਹੀ ਨਹੀਂ ਕਰਦਾ।
0: ਅਤੇ ਖੁਦ ਨੂੰ ਚਾਰਜ ਕਰਨ ਲਈ ਚੰਗਾ ਚੰਗਾ ਮਿਊਜ਼ਿਕ ਸੁਣੋ, ਫੋਨ ਨੂੰ ਤਾਂ ਚਾਰਜ ਕਰਨ ਲਈ ਚਾਰਜਰ ਹੈ ਬਟ ਸਾਨੂੰ ਚਾਰਜ ਕਰਨ ਲਈ, ਇਨਸਾਨਾਂ ਨੂੰ ਚਾਰਜ ਕਰਨ ਲਈ ਮਿਊਜ਼ਿਕ ਹੀ ਹੈ ਬਸ।

0: ਕਰਦਾ, ਬੋਡੀ ਤੇ ਸਾਡੀ ਬਹੁਤ ਕੇਅਰ ਕਰਦੀ ਹੈ, ਸਾਨੂੰ ਹੀ ਬੋਡੀ ਦੀ ਕੇਅਰ ਕਰਨੀ ਪੈਣੀ ਹੈ ਤਾਂ ਕਿ ਤੁਸੀਂ ਵੀ, ਤੁਹਾਡੀ ਜਿਹੜੀ ਬੋਡੀ ਹੈ ਨਾ ਉਹਨੂੰ ਵੀ ਟਾਇਰਡ ਫੀਲ ਨਾ ਹੋਵੇ, ਉਹਦੀ ਵੀ ਬੈਟਰੀ ਹਮੇਸ਼ਾ 100% ਹੋਵੇ, ਜਿਵੇਂ ਫੋਨ ਦੀ ਸਾਨੂੰ ਹੁੰਦੀ ਹੈ ਕਿ 100% ਰੱਖਣੀ ਆਪਾਂ।
1: ਬਿਲਕੁਲ ਦੋਸਤੋ, ਬੈਟਰੀ ਆਪਣੇ ਫੋਨ ਦੀ ਵੀ ਓਨੀ ਚਾਰਜ ਰੱਖੋ ਅਤੇ ਆਪਣੀ ਵੀ ਬੈਟਰੀ ਓਨੀ ਚਾਰਜ ਰੱਖੋ, ਫੋਨ ਦੀ ਜਿੰਨੀ ਲੋੜ ਹੈ ਉਹਨੂੰ ਓਨੀ ਆਪਣੀ ਆਪਣੇ ਆਪ ਦੀ ਵੀ ਸਾਨੂੰ ਲੋੜ ਪੈਂਦੀ ਹੈ।

ਜੀ ਆ ਗਈ ਆਪਣੀ ਟ੍ਰੇਨ ਆਪਣੇ ਪਲੈਟਫਾਰਮ ਤੇ ਇੱਕ ਨਵਾਂ ਵਰਡ ਲੈ ਕੇ। ਸਾਡੇ ਜਿਹੜੇ ਵਰਡ ਦਾ ਸੈਗਮੈਂਟ ਹੈ ਵਰਡ ਐਕਸਪ੍ਰੈਸ ਸ਼ੁਰੂ ਹੋ ਗਿਆ ਹੈ, ਤੇ ਅੱਜ ਦਾ ਜਿਹੜਾ ਵਰਡ ਹੈ ਨਾ ਉਹ ਤੁਸੀਂ ਸੁਣਿਆ ਵੀ ਬਹੁਤ ਵਾਰ ਹੈ, ਯੂਜ਼ ਵੀ ਕਈ ਵਾਰੀ ਕੀਤਾ ਹੈ, ਬਟ ਥੋੜਾ ਡਿਫਰੈਂਟ ਤਰੀਕੇ ਨਾਲ। ਅੱਜ ਦਾ ਜਿਹੜਾ ਵਰਡ ਹੈ ਉਹ ਵਰਡ ਹੈ ਇਨਿਮਿਟੇਬਲ। ਕੀ ਹੈ ਜੀ? ਇਨਿਮਿਟੇਬਲ। ਇਨਿਮਿਟੇਬਲ ਕੀ ਹੁੰਦਾ ਹੈ ਕਿ ਇੱਕ ਸਿੰਪਲ ਜਿਹਾ ਜਿਹੜਾ ਮੈਂ ਉਹਦਾ ਮਤਲਬ

0: ਸਾਂ ਤੇ ਉਹਦਾ ਮਤਲਬ ਹੈ ਯੂਨੀਕ।
1: ਜੇ ਪੰਜਾਬੀ ਵਿੱਚ ਕਹੀਏ ਤਾਂ ਪੰਜਾਬੀ ਵਿੱਚ ਇਹਦਾ ਅਰਥ ਹੋਏਗਾ ਨਿਵੇਕਲਾ ਜਾਂ ਫਿਰ ਸਭ ਤੋਂ ਅਲੱਗ, ਸਭ ਤੋਂ ਵੱਖਰਾ, ਸਭ ਤੋਂ ਅਲੱਗ ਦਿਖਣ ਵਾਲਾ ਜਾਂ ਜਿਹੜਾ ਭੀੜ ਤੋਂ ਆਪਣੀ ਅਲੱਗ ਪਛਾਣ ਬਣਾਵੇ।
0: ਜਿਵੇਂ ਕਿ ਹਰ ਆਰਜੇ ਦੀ ਹੋਸਟਿੰਗ ਜਿਹੜੀ ਹੈ ਉਹ ਇਨਇਮਿਟੇਬਲ ਹੈ, ਉਹ ਸਭ ਤੋਂ ਵੱਖਰੀ ਹੈ, ਸਭ ਤੋਂ ਯੂਨੀਕ ਹੈ, ਕਿਉਂਕਿ ਹਰ ਬੰਦਾ ਇੱਕ ਵੱਖਰੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਸੋ ਮੋਸਟਲੀ ਕੀ ਹੁੰਦਾ ਹੈ ਕਿ ਸਮਟਾਈਮ ਆਪਾਂ ਕੋਈ ਵੀ ਚੀਜ਼ ਕਿਸੇ ਨੂੰ ਵੀ ਕਹਿਣਾ ਹੋਵੇ ਕਿ ਲਾਈਕ ਇਹਦਾ ਕੰਮ ਜਿਹੜਾ ਹੈ ਨਾ ਇਹ ਸਭ ਤੋਂ ਵੱਖਰਾ ਕੰਮ ਕਰਦਾ, ਸਭ ਤੋਂ ਵੱਖਰਾ, ਇਹਨੂੰ ਜੇ ਕੰਮ ਦੇ ਦਿੱਤਾ ਨਾ ਇਹਨੇ ਬਹੁਤ ਤਰੀਕੇ ਨਾਲ ਕਰਨਾ, ਇਨਇਮਿਟੇਬਲ, ਇੱਕ ਯੂਨੀਕ ਤਰੀਕੇ ਨਾਲ ਕੰਮ ਕਰਨਾ ਉਹਨੇ।
1: ਬਿਲਕੁਲ, ਜੇ ਇਹਦੇ ਅਰਥ ਦੀ ਅਸੀਂ ਗੱਲ ਕਰੀਏ ਇਹਦਾ ਮੀਨਿੰਗ ਕੀ, ਇਹਦਾ ਮੀਨਿੰਗ ਹੈ ਨਿਵੇਕਲਾ ਜਾਂ ਫਿਰ ਵਿਲੱਖਣ ਹੋ ਸਕਦਾ ਹੈ, ਸਭ ਤੋਂ ਵੱਖਰਾ ਜਾਂ ਆਪਣੀ ਤਰ੍ਹਾਂ ਦੇ ਵਿੱਚ ਇਕਲੌਤਾ ਜਿਹਾ। ਇਹਨਾਂ ਸ਼ਬਦ ਜਿਹੜਾ ਹੈ ਪੰਜਾਬੀ ਦੇ ਵਿੱਚ ਨਿਵੇਕਲਾ ਇਹਦਾ ਟਰਾਂਸਲੇਟ ਕਰਕੇ ਯੂਜ਼ ਕੀਤਾ ਜਾਂਦਾ ਹੈ ਅਤੇ ਲੋਕ ਗੀਤਾਂ ਵਿੱਚ, ਕਵਿਤਾਵਾਂ ਵਿੱਚ ਕਿੰਨਾ ਕੁ ਤੁਸੀਂ ਇਹ ਸ਼ਬਦ ਸੁਣਿਆ ਹੋਣਾ ਵਿਲੱਖਣ ਜਾਂ ਫਿਰ ਨਿਵੇਕਲਾ। ਇਹ ਇਸੇ ਗੱਲ ਨੂੰ ਦਰਸਾਉਂਦਾ ਹੈ ਕਿ ਜਿਹੜਾ ਸਭ ਤੋਂ ਅਲੱਗ ਹੋਵੇ ਜਾਂ ਆਪਣੀ ਭਾਵਨਾਵਾਂ ਨੂੰ ਅਲੱਗ ਤਰੀਕੇ ਨਾਲ ਦਰਸਾਵੇ, ਉਹੀ ਹੈ ਨਿਵੇਕਲਾ।
0: ਸੋ ਦੋਸਤੋ, ਹੁਣ ਤੁਸੀਂ ਨਾ ਜਿਹੜਾ ਆਪਣੇ ਕਿਸੇ ਨੂੰ ਕਹਿਣਾ ਹੈ ਨਾ ਅਤੇ ਉਹਨਾਂ ਨੂੰ ਕੀ ਕਹਿਣਾ, ਇਨਇਮਿਟੇਬਲ, ਜੇ ਉਹ ਯੂਨੀਕ ਕੰਮ ਕਰਦਾ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਸਭ ਤੋਂ ਵੱਖਰੇ ਤਰੀਕੇ ਨਾਲ ਹੋ ਕੇ ਪ੍ਰੋਫੈਸ਼ਨਲੀ ਕੰਮ ਕਰਦਾ ਪਿਆ, ਦੈਟ ਇਜ਼ ਇਨਇਮਿਟੇਬਲ।
1: ਬਿਲਕੁਲ ਦੋਸਤੋ, ਸਾਨੂੰ ਕਦੇ ਕਦੇ ਲੱਗਦਾ ਹੈ ਸਾਡੇ ਅੰਦਰ ਕੋਈ ਖਾਸੀਅਤ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਟ ਹਰ ਬੰਦਾ ਆਪਣੇ ਆਪ ਵਿੱਚ ਇਨਇਮਿਟੇਬਲ ਹੁੰਦਾ ਹੈ, ਨਿਵੇਕਲਾ ਹੁੰਦਾ ਹੈ, ਸਭ ਤੋਂ ਵੱਖਰਾ ਹੁੰਦਾ ਹੈ। ਕੋਈ ਨਾ ਕੋਈ ਖੂਬੀ ਕਿਸੇ ਨਾ ਕਿਸੇ ਦੇ ਅੰਦਰ ਜ਼ਰੂਰ ਹੁੰਦੀ ਹੈ। ਆਪਣੀ ਖੂਬੀਆਂ ਨੂੰ ਪਹਿਚਾਣੋ ਅਤੇ ਇਸ ਗੀਤ ਨੂੰ ਇੰਜੋਏ ਕਰੋ।

0: ਦੋਸਤੋ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਮੈਂ ਹਾਂ ਦੋਸਤੋ ਆਰ ਜੇ ਖੁਸ਼ੀ
1: ਅਤੇ ਆਰ ਜੇ ਪ੍ਰੀਤੀ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ। ਸੋ ਦੋਸਤੋ ਆਪਣੀ ਗੱਲ ਹੋ ਗਈ ਹੈ ਵਰਡ ਐਕਸਪ੍ਰੈਸ 'ਤੇ, ਫੋਨ ਦੀ ਬੈਟਰੀ ਅਤੇ ਹਿਊਮਨ ਬੈਟਰੀ ਦੋਨਾਂ ਨੂੰ ਤੁਸੀਂ ਚਾਰਜ ਰੱਖਣਾ ਹੈ। ਅਤੇ ਅੱਜ ਜਿਹੜੀ ਹੈ ਤਹਿਜ਼ੀਬ ਦਾ ਜਿਹੜਾ ਵੇਲਾ ਹੋ ਗਿਆ ਹੈ, ਤਹਿਜ਼ੀਬ ਇਹੋ ਜਿਹੀ ਹੈ ਜਿਹੜੀ ਹਰ ਕਿਸੇ ਕੋਲ ਹੋਣੀ ਚਾਹੀਦੀ ਹੈ, ਬਟ ਕੁਛ ਤਹਿਜ਼ੀਬ ਇਹੋ ਜਿਹੀ ਹੁੰਦੀ ਹੈ ਜਿਹੜੀ ਸਾਨੂੰ ਬਾਹਰ ਯੂਜ਼ ਕਰਨੀ ਹੈ, ਪ੍ਰੋਫੈਸ਼ਨਲੀ ਯੂਜ਼ ਕਰਨੀ ਹੈ। ਅੱਜ ਅਸੀਂ ਜਿਹੜੀ ਗੱਲ ਕਰਾਂਗੇ ਤਹਿਜ਼ੀਬ ਦੀ, ਉਹ ਹੋਏਗੀ ਪ੍ਰੋਫੈਸ਼ਨ

0: ਤਹਿਜ਼ੀਬ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਬੋਲਣਾ ਚੱਲਣਾ ਸਭ ਨੂੰ ਆਉਂਦਾ ਹੈ, ਲੇਕਿਨ ਉਸ ਨੂੰ ਤਰੀਕਾ ਕੀ ਦੇਣਾ ਹੈ ਉਹ ਸਾਡੇ 'ਤੇ ਡਿਪੈਂਡ ਕਰਦਾ ਹੈ।
1: ਬਿਲਕੁਲ, ਜਿਵੇਂ ਕਿ ਪ੍ਰੀਤੀ ਨੇ ਦੱਸਿਆ, ਅੱਜ ਦਾ ਵਿਸ਼ਾ ਹੈ ਪ੍ਰੋਫੈਸ਼ਨਲ ਐਟੀਕੇਟਸ, ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਕਿ ਤੁਹਾਡੀ ਬੋਲਚਾਲ ਪ੍ਰੋਫੈਸ਼ਨਲੀ ਤੌਰ 'ਤੇ ਕਿਹੋ ਜਿਹੀ ਹੋਣੀ ਚਾਹੀਦੀ, ਜਾਂ ਫਿਰ ਪੇਸ਼ੇਵਰ ਸ਼ਿਸ਼ਟਾਚਾਰ ਜਿਸ ਨੂੰ ਕਹਿੰਦੇ ਹਾਂ, ਕਿ ਕੰਮ ਵਾਲੀ ਥਾਂ 'ਤੇ ਤੁਹਾਡਾ ਸਲੀਕਾ, ਤੁਹਾਡੇ ਵਿਚਾਰ, ਤੁਹਾਡਾ ਵਿਵਹਾਰ ਕਿਹੋ ਜਿਹਾ ਹੈ, ਇਸ ਨੂੰ ਕਹਿੰਦੇ ਨੇ ਪ੍ਰੋਫੈਸ਼ਨਲ ਐਟੀਕੇਟਸ।
0: ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਜੀ ਟਾਈਮ ਮੈਨੇਜਮੈਂਟ, ਜਿਹੜੀ ਪ੍ਰੋਫੈਸ਼ਨਲ ਦਾ ਬਹੁਤ ਹਿੱਸਾ, ਬਹੁਤ ਵੱਡਾ ਹਿੱਸਾ ਹੈ ਟਾਈਮ ਮੈਨੇਜਮੈਂਟ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਮੈਂ 5 ਮਿੰਟ 'ਚ ਆਇਆ ਜੀ, ਉਹ 5 ਮਿੰਟ ਦੇ ਅੱਧਾ ਘੰਟਾ ਲਾ ਕੇ ਖੁਸ਼ੀ ਆਉਣਾ, ਅਤੇ ਮਤਲਬ ਤੁਸੀਂ ਉਹਦਾ ਟਾਈਮ ਵੀ ਖਰਾਬ ਕਰ ਰਹੇ ਹੋ।

0: ਚਾਰ ਤੁਹਾਡਾ ਵਿਵਹਾਰ ਕਿਹੋ ਜਿਹਾ ਹੈ, ਇਸ ਨੂੰ ਕਹਿੰਦੇ ਨੇ ਪ੍ਰੋਫੈਸ਼ਨਲ ਐਟੀਕੇਟਸ।
1: ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਜੀ ਟਾਈਮ ਮੈਨੇਜਮੈਂਟ, ਜਿਹੜੀ ਪ੍ਰੋਫੈਸ਼ਨਲ ਦਾ ਬਹੁਤ ਹਿੱਸਾ, ਬਹੁਤ ਵੱਡਾ ਹਿੱਸਾ ਟਾਈਮ ਮੈਨੇਜਮੈਂਟ। ਤੁਸੀਂ ਕਿਸੇ ਨੂੰ ਕਹਿ ਰਹੇ ਹੋ ਮੈਂ 5 ਮਿੰਟ 'ਚ ਆਇਆ ਜੀ, ਉਹ 5 ਮਿੰਟ ਦੇ ਅੱਧਾ ਘੰਟਾ ਲਾ ਕੇ ਖੁਸ਼ੀ ਆਉਣਾ, ਅਤੇ ਮਤਲਬ ਤੁਸੀਂ ਉਹਦਾ ਟਾਈਮ ਵੀ ਖਰਾਬ ਕਰ ਰਹੇ ਹੋ। ਇੱਕ ਤਾਂ ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ, ਉੱਪਰੋਂ ਤੁਸੀਂ ਉਹਨੂੰ ਕਿਹਾ ਕਿ ਮੈਂ 5 ਮਿੰਟ 'ਚ ਆ ਰਿਹਾ। 5 ਮਿੰਟ ਕਹਿ ਕੇ ਅੱਧਾ ਘੰਟਾ ਲਾਉਣਾ ਸਹੀ ਨਹੀਂ ਹੈ। ਜੇ ਤੁਸੀਂ ਇੱਕ ਪ੍ਰੋਫੈਸ਼ਨਲ ਜਗ੍ਹਾ 'ਤੇ, ਇੱਕ ਮਤਲਬ ਇੱਕ ਐਸੀ ਕੰਪਨੀ 'ਚ ਕੰਮ ਕਰ ਰਹੇ ਹੋ, ਜੇ ਤੁਸੀਂ ਕਿਸੇ ਜਗ੍ਹਾ 'ਤੇ ਕੰਮ ਕਿਸੇ ਨੂੰ ਸਿਖਾ ਰਹੇ ਹੋ, ਕਰ ਰਹੇ ਹੋ, ਸਿਖਾਉਣਾ, ਦੈਟ ਇਜ਼ ਓਵਰਆਲ ਯੂ।
0: ਮੀਟਿੰਗ ਹੋਵੇ ਜਾਂ ਕੋਈ ਵੀ ਤੁਹਾਡੀ ਉੱਥੇ ਸਪੈਸ਼ਲ ਗੱਲਬਾਤ ਹੋਣੀ ਹੈ ਜਾਂ ਤੁਹਾਡੇ ਵਰਕ ਪਲੇਸ 'ਤੇ ਕੋਈ ਇੰਪੋਰਟੈਂਟ ਫੰਕਸ਼ਨ ਹੈ ਅਤੇ ਉਹਦੇ ਉੱਪਰ ਟਾਈਮ ਨਾਲ ਪਹੁੰਚਣਾ, ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈ। ਪ੍ਰੋਫੈਸ਼ਨਲ ਐਟੀਕੇਟਸ ਵਿੱਚ ਸਭ ਤੋਂ ਪਹਿਲੀ ਇਹੀ ਚੀਜ਼ ਹੈ ਕਿ ਸਮੇਂ ਦੀ ਪਾਬੰਦੀ ਜਾਂ ਫਿਰ ਪੰਕਚੁਅਲਿਟੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ। ਜੇ ਦੂਸਰੀ ਐਟੀਕੇਟਸ ਦੀ ਗੱਲ ਕਰੀਏ ਨਾ ਪ੍ਰੀਤੀ, ਤਾਂ ਉਹਦੇ ਵਿੱਚ ਆਏਗਾ ਆਦਰ ਨਾਲ ਗੱਲ ਕਰਨਾ, ਕਿਉਂਕਿ ਜੇ ਤੁਹਾਡੇ ਅੰਦਰ ਆਦਰ ਸਨਮਾਨ ਨਹੀਂ ਹੈ ਕਿਸੇ ਦੇ ਲਈ ਤਾਂ ਤੁਸੀਂ ਉੱਥੇ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰ ਸਕਦੇ, ਕਿਉਂਕਿ ਇੱਕ ਦੂਸਰੇ ਨਾਲ ਗੱਲ ਕਰਨ ਲਈ, ਇੱਕ ਦੂਸਰੇ ਨਾਲ ਇਕੱਠੇ ਰਹਿ ਕੇ ਟਾਈਮ ਬਿਤਾਉਣ ਲਈ ਆਦਰ ਦੀ ਬਹੁਤ ਮਹੱਤਤਾ ਹੁੰਦੀ ਹੈ। ਕਿ ਅਗਰ ਤੁਸੀਂ ਕਿਸੇ ਨੂੰ ਥੈਂਕ ਯੂ, ਸੋਰੀ ਜਾਂ ਫਿਰ ਇਹੋ ਜਿਹੇ ਛੋਟੇ ਛੋਟੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਨਾ, ਤਾਂ ਬਹੁਤ ਹੀ ਇੰਪੋਰਟੈਂਸ ਹੁੰਦੀ ਹੈ ਇਹਨਾਂ ਦੀ।
1: ਬੇਸਿਕਲੀ ਹੰਬਲ ਹੋਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੀ ਜਗ੍ਹਾ 'ਤੇ। ਲਾਈਕ ਤੁਸੀਂ ਆਫਿਸ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਕਿਸੇ ਨੂੰ ਵੀ ਮਿਲਦੇ ਵੀ ਪਏ ਹੋ, ਉੱਦਾਂ ਵੀ ਮਿਲ ਰਹੇ, ਨਹੀਂ ਤੁਸੀਂ ਆਫਿਸ 'ਚ ਕੰਮ ਕਰਦੇ ਹੋ, ਤੁਸੀਂ ਪ੍ਰੋਫੈਸ਼ਨਲੀ ਕਿਸੇ ਨੂੰ ਮਿਲਦੇ ਪਏ ਹੋ, ਉਹਦੇ ਵਿੱਚ ਵੀ ਇਹ ਚੀਜ਼ ਬਹੁਤ ਮੈਟਰ ਕਰਦੀ ਹੈ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਅਤੇ ਕਿਸ ਤਰੀਕੇ ਨਾਲ ਕਰਨੀ ਹੈ, ਅਤੇ ਜਦੋਂ ਤੁਸੀਂ ਰਿਸਪੈਕਟ ਦੇਣੀ ਹੈ ਅਤੇ ਕਿਸ ਤਰੀਕੇ ਨਾਲ ਦੇਣੀ ਹੈ, ਕਿਉਂਕਿ ਰਿਸਪੈਕਟ ਦੇ ਨਾਲ ਹੀ ਤੁਹਾਡਾ ਅਹੁਦਾ ਵੱਧਦਾ।
0: ਟੀਮ ਵਰਕ ਦੀ ਜੇ ਗੱਲ ਕਰੀਏ ਪ੍ਰੀਤੀ, ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੋ ਜਾਂਦਾ ਹੈ ਕਿ ਹਰ ਉਹ ਜਗ੍ਹਾ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਕਲੀਗਸ ਦੇ ਨਾਲ ਤੁਹਾਡੀ ਟੀਮ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਹੈ, ਯੂਨਿਟੀ ਹੋਣੀ ਚਾਹੀਦੀ ਹੈ। ਅਗਰ ਤੁਹਾਡੇ ਅੰਦਰ ਯੂਨਿਟੀ ਨਹੀਂ ਹੈ ਤਾਂ ਤੁਸੀਂ ਟੀਮ ਦੇ ਤੌਰ 'ਤੇ ਕੰਮ ਨਹੀਂ ਕਰ ਸਕਦੇ। ਅਤੇ ਜਿਹਦਾ ਕਿ ਫਾਇਦਾ, ਜਿਵੇਂ ਕਿ ਇੱਕ ਉਹ ਕਹਾਣੀ ਨਹੀਂ ਸੀ ਪ੍ਰੀਤੀ ਜਿਹਦੇ ਵਿੱਚ ਉਹ ਇੱਕ ਕਿਸਾਨ ਕਹਿੰਦਾ ਆਪਣੇ ਪੁੱਤਰਾਂ ਨੂੰ ਕਿ ਤੁਸੀਂ ਇਹ ਲੱਕੜੀ ਤੋੜ ਕੇ ਦਿਖਾਓ, ਅਤੇ ਇਕੱਲੀ ਇਕੱਲੀ ਲੱਕੜੀ ਤਾਂ ਤੋੜ ਦਿੰਦੇ ਆ ਬਟ ਜਦੋਂ ਉਹਨਾਂ ਦਾ ਗੁੱਛਾ ਬਣਾ ਦਿੱਤਾ ਜਾਂਦਾ ਤਾਂ ਉਹਨੂੰ ਕੋਈ ਨਹੀਂ ਤੋੜ ਪਾਉਂਦਾ। ਇਸ ਲਈ ਯੂਨਿਟੀ ਹੋਣੀ, ਟੀਮ ਵਰਕ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ, ਪ੍ਰੋਫੈਸ਼ਨਲ ਮਾਹੌਲ ਦੇ ਵਿੱਚ ਵੀ ਅਤੇ ਆਪਣੇ ਪਰਿਵਾਰ ਦੇ ਵਿੱਚ ਵੀ।
1: ਅਤੇ ਇੱਕ ਚੀਜ਼ ਹੈ ਜਿਹੜੀ ਪ੍ਰੋਫੈਸ਼ਨਲ ਅਪੀਅਰੈਂਸ, ਮਤਲਬ ਕਿ ਜਿਹੜੇ ਤੁਸੀਂ ਕੱਪੜੇ ਪਾਉਣੇ ਹੈ ਉਹ ਮੌਕੇ ਦੇ ਹਿਸਾਬ ਨਾਲ ਪਾਉਣੇ ਹੈ। ਹੁਣ ਚੱਲਦੀ ਮੀਟਿੰਗ ਹੋਵੇ, ਆਪਾਂ ਸਾੜੀ ਪਾ ਕੇ ਸੋਣਾ ਜਾਂ ਫਿਰ ਆਪਾਂ ਵਧੀਆ ਕੋਟ ਪੈਂਟ ਪਾ ਕੇ ਚੱਲ ਜਾਈਏ, ਅਤੇ ਉਹ ਥੋੜ੍ਹਾ ਅਨਪ੍ਰੋਫੈਸ਼ਨਲ ਹੋ ਜਾਏਗਾ। ਚਾਹੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਬਟ ਦਾ ਥਿੰਗ ਇਜ਼ ਕਿ ਇੱਕ ਤਰੀਕਾ ਹੁੰਦਾ ਕਿ ਲਾਈਕ ਜੇ ਤੁਸੀਂ ਮੀਟਿੰਗ 'ਚ ਜਾ ਰਹੇ ਹੋ ਜਾਂ ਕਿਸੇ ਇੰਪੋਰਟੈਂਟ ਕੰਮ ਦੇ ਲਈ ਜਾ ਰਹੇ ਹੋ, ਅਤੇ ਜੇ ਤੁਸੀਂ ਸਾੜੀ ਜਾਂ ਕੋਟ ਪੈਂਟ ਵੀ ਪਾਉਣਾ ਹੈ ਤਾਂ ਉਹ ਵੀ ਫੋਰਮਲ ਹੋਣਾ ਚਾਹੀਦਾ, ਸਾੜੀ ਵੀ ਸਿੰਪਲ ਹੋਣੀ ਚਾਹੀਦੀ ਹੈ।
0: ਇਸ ਦੇ ਨਾਲ ਨਾਲ ਸਭ ਦਾ ਆਦਰ ਤਾਂ ਚਲੋ ਕਰਨਾ ਚਾਹੀਦਾ ਹੀ ਹੈ, ਸਾਰਿਆਂ ਨੂੰ ਟਾਈਮ ਦੇ ਨਾਲ ਵੀ ਪਹੁੰਚਣਾ ਚਾਹੀਦਾ, ਬਟ ਉਸ ਤੋਂ ਇਲਾਵਾ ਸਾਰਿਆਂ ਨੂੰ ਗੁੱਡ ਮਾਰਨਿੰਗ ਵਿਸ਼ ਕਰਨਾ ਜਾਂ ਜੋ ਵੀ ਤੁਸੀਂ ਬੁਲਾਉਂਦੇ ਹੋ, ਸਾਰਿਆਂ ਨੂੰ ਨਮਸਤੇ ਜਾਂ ਸਤਿ ਸ਼੍ਰੀ ਅਕਾਲ ਜੋ ਵੀ ਹੈ, ਵਿਸ਼ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਨੇ ਕਿ ਇੱਕ ਪ੍ਰਣਾਮ ਕਈ ਪ੍ਰਣਾਮ ਸੁਧਾਰ ਦਿੱਤਾ ਹੈ। ਅਗਰ ਤੁਸੀਂ ਉਹਨਾਂ ਨੂੰ ਨਮਸਤੇ ਜਾਂ ਸਵੇਰੇ ਗੁੱਡ ਮਾਰਨਿੰਗ, ਗੁੱਡ ਈਵਨਿੰਗ ਜਾਂ ਗੁੱਡ ਆਫਟਰਨੂਨ ਵਿਸ਼ ਕਰਦੇ ਹੋ ਤਾਂ ਉਹਦੇ ਨਾਲ ਬਹੁਤ ਪ੍ਰਭਾਵ ਪੈਂਦਾ ਹੈ, ਜਾਣ ਪਛਾਣ ਵੱਧਦੀ ਹੈ ਤੁਹਾਡੇ ਕਲੀਗਸ ਨਾਲ, ਆਫਿਸ ਵਿੱਚ ਜਿੰਨੇ ਵੀ ਬੰਦੇ ਕੰਮ ਕਰਦੇ ਨੇ ਤੁਹਾਨੂੰ ਨੋਟਿਸ ਕਰਦੇ ਨੇ ਕਿ ਇਹ ਬੰਦਾ ਬਹੁਤ ਜ਼ਿਆਦਾ ਹੀ ਐਟੀਕੇਟਸ ਨੇ ਇਹਦੇ ਵਿੱਚ, ਅਤੇ ਸਾਰਿਆਂ ਨੂੰ ਬੁਲਾਉਂਦਾ, ਵਿਸ਼ ਕਰਦਾ, ਆਦਰ ਸਨਮਾਨ ਨਾਲ ਗੱਲ ਕਰਦਾ।
1: ਬੇਸਿਕਲੀ ਖੁਸ਼ੀ ਆਪਣਾ ਨਾ ਔਰਾ ਵੱਧ ਜਾਂਦਾ ਜਦੋਂ ਆਪਾਂ ਆਪ ਹੀ ਆਪਣੇ ਆਪ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਇੰਕਲੂਡ ਕਰਦੇ ਹਾਂ ਨਾ, ਕਿ ਲਾਈਕ ਇੱਕ ਆਪਾਂ ਕਿਸੇ ਨੂੰ ਗੁੱਡ ਮਾਰਨਿੰਗ ਜਾਂ ਗੁੱਡ ਈਵਨਿੰਗ ਜਾਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਪਾਂ ਕਿਸੇ ਨੂੰ ਕੁਛ ਵੀ ਮਤਲਬ ਕਰਦੇ ਹਾਂ, ਹੈਲੋ ਹਾਏ, ਬਟ ਦਾ ਥਿੰਗ ਇਜ਼ ਕਿ ਆਪਣਾ ਔਰਾ ਆਪ ਹੀ ਵੱਧ ਜਾਂਦਾ ਜਦੋਂ ਆਪਾਂ ਸਟਾਰਟ ਆਪਣੇ ਆਪ ਹੀ ਕਮਿਊਨੀਕੇਸ਼ਨ ਸਟਾਰਟ ਕਰਦੇ ਹਾਂ।
0: ਬਿਲਕੁਲ, ਅਗਰ ਜਾਣ ਪਛਾਣ ਨਹੀਂ ਵੀ, ਅਗਰ ਤੁਸੀਂ ਆਪਣੇ ਆਫਿਸ ਵਿੱਚ ਨਵੇਂ ਹੋ, ਆਪਣੇ ਸਕੂਲ ਕਾਲਜ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਕੰਪਨੀ 'ਚ, ਤੁਸੀਂ ਨਵੇਂ ਹੋ ਉੱਥੇ, ਤੁਸੀਂ ਨਹੀਂ ਜਾਣਦੇ ਕਿਸੇ ਨੂੰ, ਬਟ ਜਿਹੜੀ ਤੁਸੀਂ ਉੱਥੇ ਹਾਏ ਹੈਲੋ ਕਰਕੇ ਬੁਲਾਉਂਦੇ ਹੋ ਜਾਂ ਗੁੱਡ ਮਾਰਨਿੰਗ ਕਰਕੇ ਬੁਲਾਉਂਦੇ ਹੋ, ਉਹਦੇ ਨਾਲ ਪਛਾਣ ਵੱਧ ਜਾਂਦੀ ਹੈ। ਅਗਰ ਤੁਸੀਂ ਸਾਰਿਆਂ ਨੂੰ ਬੁਲਾਉਣਾ ਸ਼ੁਰੂ ਕਰੋਗੇ ਤਾਂ ਹੌਲੀ ਹੌਲੀ ਉਹ ਗੱਲ ਵਧੇਗੀ ਅਤੇ ਤੁਸੀਂ ਸਾਰਿਆਂ ਨੂੰ ਜਾਣਨ ਲੱਗ ਜਾਓਗੇ, ਪਹਿਚਾਣਨ ਲੱਗ ਜਾਓਗੇ, ਅਤੇ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ, ਕਿਉਂਕਿ ਪ੍ਰੋਫੈਸ਼ਨਲ ਮਾਹੌਲ ਵਿੱਚ ਵੀ ਇੱਕ ਦੂਸਰੇ ਨੂੰ ਜਾਣਨਾ ਪਹਿਚਾਣਨਾ ਬਹੁਤ ਕੰਮ ਆਉਂਦਾ ਹੈ, ਕਿਉਂਕਿ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਤੁਹਾਨੂੰ ਲੋੜ ਪੈਂਦੀ ਹੈ ਕਿਸੇ ਹੋਰ ਦੀ, ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਇੱਦਾਂ ਦੇ ਹੀ ਪ੍ਰੋਫੈਸ਼ਨਲ ਜਿਹੜੇ ਐਟੀਕੇਟਸ ਨੇ ਉਹ ਕੰਮ ਆਉਂਦੇ ਨੇ।

0: ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੂ ਬਾਣੀ, ਅਤੇ ਹੁਣ ਵੇਲਾ ਹੋ ਚੁੱਕਿਆ ਹੈ ਤੁਹਾਡੇ ਫੇਵਰੇਟ ਫੇਵਰੇਟ ਸੈਗਮੈਂਟ ਦਾ, ਜਿਸ ਦਾ ਤੁਸੀਂ ਪੂਰੇ ਹਫ਼ਤੇ ਇੰਤਜ਼ਾਰ ਕਰਦੇ ਹੋ, ਤੁਹਾਡਾ ਫਰਮਾਇਸ਼ੀ ਫੇਵਰੇਟ ਪ੍ਰੋਗਰਾਮ ਜਿਸ ਦਾ ਨਾਮ ਹੈ ਗਾਉਂਦਾ ਪੰਜਾਬ, ਸਟਾਰਟ ਹੋਣ ਜਾ ਰਿਹਾ ਹੈ। ਬਟ ਤੁਸੀਂ ਕਰਨਾ ਕੀ ਹੈ, ਤੁਸੀਂ ਸਾਨੂੰ ਕਾਲ ਕਰਨਾ 0181-2342-174 'ਤੇ, ਅਤੇ ਆਪਣੀ ਫਰਮਾਇਸ਼ ਸਾਨੂੰ ਦੱਸਣੀ ਹੈ।
1: ਅਤੇ ਖੁਸ਼ੀ, ਆਪਾਂ ਗੱਲ ਕਰ ਰਹੇ ਸੀ ਆਪਣੇ ਕਿ ਆਪਾਂ ਜਿਹੜੀ ਔਫ ਪ੍ਰੋਫੈਸ਼ਨਲੀ ਐਟੀਕੇਟਸ ਰੱਖਣੇ ਆ ਉਹ ਕਿਵੇਂ ਜੇ ਰੱਖਣੇ ਆ, ਕਿੱਦਾਂ ਦੇ ਰੱਖਣੇ ਆ, ਉਹ ਸਾਡੇ 'ਤੇ ਡਿਪੈਂਡ ਕਰਦਾ ਹੈ ਕਿ ਲਾਈਕ ਆਪਾਂ ਕਿੱਦਾਂ ਰਹਿਣਾ ਹੈ। ਅਤੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਮੈਂ ਗੱਲ ਕਰਾਂਗੀ, ਓਨੈਸਟੀ ਦੀ, ਕਿਉਂਕਿ ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ, ਉਸ ਟਾਈਮ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਆਪਾਂ ਕੀ ਕਰਾਂਗੇ ਖੁਸ਼ੀ? ਆਪਾਂ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲ ਦਾਂਗੇ ਕਿ ਲਾਈਕ ਸਾਡੇ ਤੋਂ ਨਹੀਂ ਹੋਇਆ, ਜਾਂ ਕਿਸੇ ਹੋਰ ਨੇ ਕਰਤਾ, ਜਾਂ ਕਿਸੇ ਨਾ ਕੋਈ ਗਲਤੀ ਹੋ ਜਾਂਦੀ ਹੈ ਕਿ ਲਾਈਕ ਆਪਾਂ ਕਿਸੇ ਹੋਰ 'ਤੇ ਬਲੇਮ ਪਾ ਦਿੰਦੇ ਹਾਂ। ਬਟ ਓਨੈਸਟੀ ਉੱਥੇ ਬਹੁਤ ਮੈਟਰ ਕਰਦੀ ਹੈ, ਕਿਉਂਕਿ ਜਦੋਂ ਤੁਸੀਂ ਓਨੈਸਟ ਹੁੰਦੇ ਹੋ ਨਾ ਕਿ ਲਾਈਕ ਤੁਹਾਡੇ ਤੋਂ ਗਲਤੀ ਹੋ ਗਈ ਹੈ, ਤੁਸੀਂ ਕਹਿ ਦਿਓ ਕਿ ਸਾਡੇ ਤੋਂ ਗਲਤੀ ਹੋਈ ਹੈ, ਆਰਾਮ ਨਾਲ ਕਹਿ ਦਿਓ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਕਿਸੇ ਨੇ ਕੁਛ ਕਰ ਤਾਂ ਦੇਣਾ ਨਹੀਂ ਹੈ ਖੁਸ਼ੀ।
0: ਬਿਲਕੁਲ, ਇਸ ਦੇ ਨਾਲ ਨਾਲ ਇਹ ਤਾਂ ਮੈਨੂੰ ਲੱਗਦਾ ਪ੍ਰੀਤੀ ਤੁਸੀਂ ਵਧੀਆ ਪੁਆਇੰਟ ਦੱਸਿਆ ਇੱਕ, ਬਟ ਇਸ ਦੇ ਨਾਲ ਨਾਲ ਇੱਕ ਹੋਰ ਗੱਲ ਵੀ ਹੈ ਕਿ ਜਿਹੜੇ ਆਫਿਸ ਦੇ ਜਾਂ ਤੁਹਾਡੇ ਵਰਕ ਪਲੇਸ ਦੇ ਰੂਲਸ ਹੁੰਦੇ ਆ ਨਾ, ਉਹਨੂੰ ਰੂਲਸ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਉਹ ਰੂਲਸ ਫੋਲੋ ਨਹੀਂ ਕਰਦੇ, ਕਈ ਵਾਰੀ ਸਾਡਾ ਖੁਦ ਹੀ ਮਨ ਨਹੀਂ ਕਰਦਾ ਕਿ ਅਗਰ ਉਹਨਾਂ ਨੇ ਕਹਿਤਾ ਕਿ ਅੱਜ ਇਹ ਵਾਲਾ ਕਲਰ ਕੋਡ ਤੁਸੀਂ ਫੋਲੋ ਕਰਨਾ ਅਤੇ ਇਹ ਵਾਲੇ ਕੱਪੜੇ ਅਸੀਂ ਪਾ ਕੇ ਜਾਈਏ, ਸਾਡਾ ਖੁਦ ਮਨ ਨਹੀਂ ਕਰਦਾ, ਕਈ ਵਾਰੀ ਹੁੰਦਾ ਇੱਦਾਂ ਦਾ। ਬਟ ਜਿਹੜੇ ਰੂਲਸ ਫੋਲੋ ਕਰਨੇ ਬਹੁਤ ਜ਼ਰੂਰੀ ਹੈ ਤੁਹਾਡੇ ਵਰਕ ਪਲੇਸ ਦੇ, ਆਫਿਸ ਦੇ, ਉਹਦੇ ਨਾਲ ਤੁਹਾਡੇ ਹੀ ਬੈਨੀਫਿਟ ਵੱਧਦੇ ਨੇ ਅਤੇ ਤੁਹਾਡੇ ਆਫਿਸ ਵਿੱਚ ਤੁਹਾਡੀ ਇੱਕ ਇਮੇਜ ਬਣ ਜਾਂਦੀ ਹੈ।

0: ਇਹ ਰੂਲਸ ਫੋਲੋ, ਇਹ ਤਾਂ ਚਲੋ ਠੀਕ ਹੈ, ਲੇਕਿਨ ਇਸ ਦੇ ਨਾਲ ਆਪਾਂ ਇੱਕ ਕਰਦੇ ਹਾਂ ਕਿ ਲਿਸਨਿੰਗ ਸਕਿੱਲਸ, ਜਿੰਨਾ ਸੁਣੋਗੇ ਉਨਾ ਜ਼ਿਆਦਾ ਗਰੋ ਕਰੋਗੇ, ਉਨਾ ਜ਼ਿਆਦਾ ਤੁਹਾਨੂੰ ਪਤਾ ਲੱਗੇਗਾ ਕਿ ਕਿੱਦਾਂ ਚੀਜ਼ ਹੁੰਦੀ ਹੈ, ਕਿੱਦਾਂ ਕੰਮ ਹੁੰਦਾ, ਕਿਸ ਤਰੀਕੇ ਨਾਲ ਕੰਮ ਹੁੰਦਾ। ਆਈਡੀਆਜ਼ ਉਦੋਂ ਨਵੇਂ ਆਉਂਦੇ ਜਦੋਂ ਲਿਸਨਿੰਗ ਸਕਿੱਲਸ ਵੱਧਦੀਆਂ। ਜੇ ਤੁਸੀਂ ਸੁਣ ਚੱਜ ਨਾਲ ਰਹੇ ਹੋ, ਤੁਹਾਨੂੰ ਸੁਣਾਈ ਚੰਗੇ ਤਰੀਕੇ ਨਾਲ ਦੇ ਰਿਹਾ ਨਾ, ਤੁਸੀਂ ਰਿਪਲਾਈ ਚੰਗੇ ਤਰੀਕੇ ਨਾਲ ਕਰੋਗੇ। ਬਟ ਪ੍ਰੋਬਲਮ ਕੀ ਆਉਂਦੀ ਹੈ ਕਿ ਆਪਾਂ ਅੱਧ ਅੱਧ ਵਿੱਚ ਗੱਲ ਕੱਟ ਕੇ ਆਪਾਂ ਕਹਿਣਾ ਕਿ ਨਹੀਂ ਸਾਨੂੰ ਸਮਝ ਹੀ ਨਹੀਂ ਲੱਗੀ। ਬਟ ਦਾ ਥਿੰਗ ਇਜ਼, ਕਿਉਂ ਸਮਝ ਨਹੀਂ ਲੱਗੀ? ਕਿਉਂਕਿ ਆਪਾਂ ਗੱਲ ਹੀ ਨਹੀਂ ਪੂਰੀ ਸੁਣੀ।
1: ਬਿਲਕੁਲ ਪ੍ਰੀਤੀ, ਹੁਣ ਗੱਲ ਅਸੀਂ ਕੀਤੀ ਹੈ ਪ੍ਰੋਫੈਸ਼ਨਲ ਐਟੀਕੇਟਸ ਦੀ, ਤੇ ਮੈਨੂੰ ਲੱਗਦਾ ਸਾਡੇ ਸਾਰੇ ਲਿਸਨਰਸ ਨੇ ਬੜੇ ਧਿਆਨ ਨਾਲ ਸੁਣੀ ਹੋਏਗੀ, ਤੇ ਉਹ ਸਾਰੇ ਅਪਣਾਣਗੇ ਇਸ ਨੂੰ ਆਪਣੀ ਨਿੱਜੀ ਲਾਈਫ ਵਿੱਚ ਵੀ, ਪਰਸਨਲ ਜ਼ਿੰਦਗੀ ਵਿੱਚ। ਬਟ ਹੁਣ ਵੇਲਾ ਹੋ ਗਿਆ ਤੁਹਾਡੇ ਫੇਵਰੇਟ ਸੈਗਮੈਂਟ ਦਾ, ਉਹਦਾ ਅਸੀਂ ਗੀਤ ਪਲੇ ਕਰਾਂਗੇ। ਬਟ ਤੁਸੀਂ ਸਾਨੂੰ ਫਟਾਫਟ ਕਾਲ ਕਰੋ 0181 43 144 'ਤੇ, ਤੇ ਅਸੀਂ ਕਰਾਂਗੇ ਤੁਹਾਡੀ ਫਰਮਾਇਸ਼ ਪੂਰੀ। ਬਟ ਦੋਸਤੋ, ਇੱਕ ਚੀਜ਼ ਹੋਰ ਹੈ ਕਿ ਪੰਜਾਬੀ ਗੀਤਾਂ ਦੀ ਫਰਮਾਇਸ਼ ਹੈ, ਤਾਂ ਤੁਸੀਂ ਪੰਜਾਬੀ ਗੀਤਾਂ ਦੀ ਹੀ ਫਰਮਾਇਸ਼ ਦੇਣੀ ਹੈ।

0: सो दोस्तों प्रोग्राम चल रहा है यू वाणी, मैं हाँ आर जे प्रीति
1: ਅਤੇ ਮੈਂ ਹਾਂ ਆਰ ਜੇ ਖੁਸ਼ੀ।
0: ਅਤੇ ਖੁਸ਼ੀ ਸਾਡਾ ਜਿਹੜਾ ਸੈਗਮੈਂਟ ਹੈ ਸ਼ੁਰੂ ਹੋ ਚੁੱਕਾ ਹੈ ਗਾਉਂਦਾ ਪੰਜਾਬ। ਸਾਡੇ ਜਿਹੜੇ ਕਾਲਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹ ਜਾਣਦੇ ਆ ਉਹਨਾਂ ਦੀ ਫਰਮਾਇਸ਼ ਅਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ, ਉਹ ਕਿੰਨੀ ਵਾਰ ਆਪਣੀ ਬੈਟਰੀ ਜਿਹੜੀ ਹੈ ਫੋਨ ਦੀ ਚੈੱਕ ਕਰਦੇ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਨੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
2: ਥੈਂਕ ਯੂ ਮੈਮ।
0: ਕੌਣ ਗੱਲ ਕਰ ਰਹੇ ਜੀ?
2: ਮੈਂ ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ। ਮੈਂ
0: ਅੱਛਾ ਜੀ, ਪਾਲੀ ਜੀ ਮੈਨੂੰ ਇੱਕ ਗੱਲ ਦੱਸੋ, ਅੱਜ ਅਸੀਂ ਨਾ ਗੱਲ ਕੀਤੀ ਹੈ ਕਿ ਆਪਣੀ ਹਿਊਮਨ ਬੈਟਰੀ ਤੇ ਫੋਨ ਬੈਟਰੀ, ਤੁਸੀਂ ਆਪਣੇ ਫੋਨ ਦੀ ਬੈਟਰੀ ਕਦੋਂ ਚੈੱਕ ਕੀਤੀ ਸੀ?
2: ਮੈਮ ਮੈਂ ਤਾਂ ਅੱਜ ਦੂਜੀ ਵਾਰੀ ਚਾਰਜ ਕਰ ਲਈ ਬੈਟਰੀ।
0: ਦੂਜੀ ਵਾਰ ਚਾਰਜ ਕਰ ਲਈ? ਤੁਸੀਂ ਵੀ ਚਾਰਜ ਹੋ ਨਾ, ਫਿਰ ਫੁੱਲ ਐਕਟਿਵ ਹੋ ਨਾ।
2: ਹਾਂਜੀ ਮੈਮ।
0: ਚਲੋ ਫਿਰ ਹੁਣ ਮੈਨੂੰ ਦੱਸੋ ਕਿ ਕਿਹੜੀ ਫਰਮਾਇਸ਼ ਲੈ ਕੇ ਆਇਓ ਅੱਜ ਤੁਸੀਂ?
2: ਮਿਸ ਪੂਜਾ ਦਾ ਲਾ ਦਿਓ ਮੈਮ, ਕੋਈ ਵੀ
0: ਮਿਸ ਪੂਜਾ ਦਾ ਕੋਈ ਵੀ। ਤੁਸੀਂ ਕਾਲ ਕਰਨੀ ਹੈ ਤੇ ਅਸੀਂ ਪਾਲੀ ਜੀ ਦੀ ਜਿਹੜੀ ਫਰਮਾਇਸ਼ ਹੈ ਅਸੀਂ ਪੂਰੀ ਕਰਨ ਲੱਗੇ ਹਾਂ।

0: ਨਾਲ
1: ਤੇ ਅਸੀਂ ਲੈ ਕੇ ਆਏ ਆ ਤੁਹਾਡਾ ਫੇਵਰੇਟ ਸੈਗਮੈਂਟ ਗਾਉਂਦਾ ਪੰਜਾਬ, ਜਿਹੜਾ ਕਿ ਸਟਾਰਟ ਹੋ ਚੁੱਕਿਆ ਹੈ। ਸਾਡੇ ਜਿਹੜੇ ਦੂਸਰੇ ਲਿਸਨਰਸ ਨੇ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ
2: ਹੈਲੋ ਮੈਮ, ਸਤਿ ਸ਼੍ਰੀ ਅਕਾਲ।
1: ਹਾਂਜੀ ਜੀ, ਸਤਿ ਸ਼੍ਰੀ ਅਕਾਲ। ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਪ੍ਰੀਤੀ ਤੇ ਆਪਣੀ ਖੁਸ਼ੀ ਜੀ ਬਹੁਤ ਬਹੁਤ ਪਿਆਰ ਭਰੀ ਸਤਿ
1: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
2: ਸੰਦੀਪ ਸਿੰਘ ਬੋਲਦਾ, ਤੁਹਾਡੇ ਲਾਦੀਆਂ ਸੌਰ ਦੇ ਜ਼ਿਲ੍ਹਾ ਲੁਧਿਆਣਾ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਪ੍ਰੋਗਰਾਮ ਦੇ ਵਿੱਚ।
2: ਹਾਂਜੀ ਮੈਮ, ਤੁਹਾਡਾ ਵੀ ਦੋਨਾਂ ਮੈਡਮਾਂ ਦਾ ਬਹੁਤ ਬਹੁਤ ਸਵਾਗਤ ਜੀ।
1: ਤੇ ਅਸੀਂ ਅੱਜ ਗੱਲ ਕੀਤੀ ਹੈ ਹਿਊਮਨ ਬੈਟਰੀ ਤੇ ਮੋਬਾਈਲ ਬੈਟਰੀ ਦੀ। ਤੁਸੀਂ ਆਪਣੀ ਬੈਟਰੀ ਕਿਵੇਂ ਰੀਚਾਰਜ ਕਰਦੇ ਹੋ, ਮਤਲਬ ਖੁਦ ਨੂੰ ਐਨਰਜੈਟਿਕ ਰੱਖਣ ਦੇ ਲਈ ਕੀ ਕੁਝ ਕਰਦੇ ਹੋ?
2: ਮੈਂ ਬੈਟਰੀ ਤਾਂ ਬਹੁਤ ਵਾਰੀ ਚਾਰਜ ਕਰਨ ਲਈ ਪੈਂਦੀ ਹੈ, ਰੇਡੀਓ ਤੇ ਫੋਨ ਲਾਉਣ ਦਾ।
1: ਰੇਡੀਓ ਤੇ ਫੋਨ ਲਾਉਣ ਨੂੰ ਚਾਰਜ ਤਾਂ ਕਰਨੀ ਪੈਂਦੀ, ਮੈਂ ਗੱਲ ਕਰ ਰਹੀ ਹਾਂ ਕਿ ਤੁਸੀਂ ਆਪਣੀ ਬੈਟਰੀ ਖੁਦ ਨੂੰ ਕਿਵੇਂ ਰੀਚਾਰਜ ਰੱਖਦੇ ਹੋ, ਖੁਦ ਨੂੰ ਕਿਵੇਂ ਤੰਦਰੁਸਤ ਰੱਖਦੇ ਹੋ?
2: ਮੈਂ ਦੇਖੋ ਅਸੀਂ ਤਾਂ ਤੰਦਰੁਸਤ ਰਹਿਣ ਲਈ ਕੋਈ ਤਲੀ ਚੀਜ਼ ਨਹੀਂ ਖਾਈਦੀ ਮੈਮ।
1: ਹਾਂਜੀ,
2: ਜੂਸ ਪੀਜ਼ਾ ਤੇ ਸਾਦਾ ਖਾਣਾ ਖਾਈਦਾ ਮੈਮ।
1: ਹਾਂਜੀ, ਬਹੁਤ ਵਧੀਆ ਗੱਲ ਹੈ ਤੇ ਸਾਰਿਆਂ ਨੂੰ ਵੀ ਤੁਹਾਡੇ ਵਾਂਗੂ ਹੀ ਸਾਦਾ ਖਾਣਾ ਖਾਣਾ ਚਾਹੀਦਾ ਹੈ।
2: ਮੀਟ ਮੱਛੀ ਵੀ ਨਹੀਂ ਖਾਂਦੇ ਜੀ।
1: ਤੇ ਠੀਕ ਹੈ ਜੀ, ਤੁਹਾਡਾ ਮੈਸੇਜ ਤਾਂ ਅਸੀਂ ਸੁਣ ਲਿਆ, ਬਟ ਹੁਣ ਇਹ ਦੱਸੋ ਕਿ ਗੀਤ ਕਿਹੜਾ ਸੁਣਨਾ ਹੈ ਤੁਸੀਂ?
2: ਮੈਂ ਤੁਹਾਨੂੰ ਦੋਨਾਂ ਮੈਡਮਾਂ ਨੂੰ ਬਹੁਤ ਬਹੁਤ ਪਰਮਾਤਮਾ ਤਰੱਕੀ ਬਖਸ਼ੇ ਜੀ। ਮੈਂ ਗਾਣਾ ਸੁਣਨਾ ਜੀ ਆਪਣਾ ਹਰਜੀਤ ਹਰਮਨ ਦਾ ਜੀ, ਧਿਆਨ ਗਿਆ।
1: ਬਿਲਕੁਲ ਜੀ, ਅਸੀਂ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
2: ਓਕੇ ਜੀ।
1: ਤੇ ਦੋਸਤੋ, ਤੁਸੀਂ ਵੀ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਤੇ ਸ਼ੇਅਰ ਕਰ ਸਕਦੇ ਹੋ ਆਪਣੀ ਫਰਮਾਇਸ਼। ਬਸ ਕਾਲ ਕਰਨਾ ਹੈ 0181-43-4174, ਯਾਨੀ ਕਿ 0181-23-4217-4 ਤੇ ਆਪਣੀ ਫਰਮਾਇਸ਼ ਸਾਨੂੰ ਦੱਸਣੀ ਹੈ ਤੇ ਅਸੀਂ ਪੂਰੀ ਕਰਾਂਗੇ ਤੁਹਾਡੀ ਫਰਮਾਇਸ਼।

0: ਖੁਸ਼ੀ, ਜਿਸ ਹਿਸਾਬ ਨਾਲ ਅੱਜ ਸਾਡੇ ਜਿਹੜੇ ਫਰਮਾਇਸ਼ਾਂ ਆ ਰਹੀਆਂ ਨੇ ਨਾ, ਮੈਨੂੰ ਤਾਂ ਲੱਗਦਾ ਹੈ ਕਿ ਇੱਕ ਦੋ ਜੇ ਮਿਸ ਹੋ ਗਈ ਨਾ ਤਾਂ ਅੱਜ ਲਿਸਨਰਸ ਨੇ ਕਹਿਣਾ ਹੈ ਕਿ ਸਾਡੀ ਕਿਉਂ ਮਿਸ ਕੀਤੀ।
1: ਪਰ ਦੋਸਤੋ, ਤੁਹਾਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਬਹੁਤ ਸਾਰੀ ਫਰਮਾਇਸ਼ਾਂ ਆਉਂਦੀਆਂ, ਬਹੁਤ ਸਾਰੇ ਲਿਸਨਰਸ ਇੰਨਾ ਪਿਆਰ ਕਰਦੇ ਨੇ, ਇੰਨੀ ਸਾਰੀ ਫਰਮਾਇਸ਼ਾਂ ਭੇਜਦੇ ਨੇ, ਅਤੇ ਅਸੀਂ ਕੁਛ ਕੁਛ ਫਰਮਾਇਸ਼ਾਂ ਨੂੰ ਹੀ ਪੂਰਾ ਕਰ ਪਾਉਂਦੇ ਕਿਉਂਕਿ ਸਮੇਂ ਦੀ ਪਾਬੰਦੀ ਹੈ।
0: ਅਤੇ ਲਓ ਜੀ, ਸਾਡੇ ਨਾਲ ਅਗਲੇ ਸਾਡੇ ਜਿਹੜੇ ਲਿਸਨਰ ਹੈ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਹ ਕਿਹੜੀ ਫਰਮਾਇਸ਼ ਲੈ ਕੇ ਆਏ ਅੱਜ। ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ। ਮੈਂ
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਜੀ?
2: ਮੈਂ ਸੰਦੀਪ ਸਿੰਘ ਬੋਲ ਰਿਹਾ, ਅੰਮ੍ਰਿਤਸਰ ਤੋਂ।
0: ਸੰਦੀਪ ਸਿੰਘ ਅੰਮ੍ਰਿਤਸਰ ਤੋਂ। ਸੰਦੀਪ ਜੀ, ਅੱਜ ਨਾ ਅਸੀਂ ਇੱਕ ਸਪੈਸ਼ਲ ਗੱਲ ਕੀਤੀ ਹੈ ਕਿ ਆਪਣੀ ਬੋਡੀ ਨੂੰ ਚਾਰਜ ਰੱਖਣਾ ਕਿਵੇਂ ਹੈ, ਤੇ ਤੁਸੀਂ ਕਿਵੇਂ ਰੱਖਦੇ ਹੋ?
2: ਅਸੀਂ ਜੀ ਨਿੰਬੂ ਪਾਣੀ ਪੀ ਰਿਹਾ ਗਰਮੀ ਤੇ ਨਾਲ ਲੱਸੀ ਪੀ ਰਹੀ।
0: ਕੀ ਬਾਤ ਹੈ, ਨਿੰਬੂ ਪਾਣੀ। ਅੱਜ ਤੁਸੀਂ ਕੀ ਸਪੈਸ਼ਲ ਕੀਤਾ?
2: ਅੱਜ ਕੁਛ ਨੀ, ਕੰਮ ਹੀ ਲੱਗਿਆ। ਸਾਨੂੰ ਛੁੱਟੀ ਹੁੰਦੀ ਮੰਡੇ ਨੂੰ ਜਾਂ ਟਿਊਜ਼ਡੇ ਨੂੰ।
0: ਅੱਛਾ ਜੀ, ਮਤਲਬ ਤੁਸੀਂ ਸੰਡੇ ਵਰਕਿੰਗ ਹੁੰਦੇ ਹੋ?
2: ਹਾਂਜੀ।
0: ਚਲੋ ਕੋਈ ਗੱਲ ਨੀ ਜੀ, ਮੈਨੂੰ ਆਪਣੀ ਫਰਮਾਇਸ਼ ਦੱਸੋ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ?
2: ਗੁਰੂ ਰੰਧਾਵਾ ਦਾ ਸੁਣਾ।
0: ਗੁਰੂ ਰੰਧਾਵਾ ਦਾ ਕੋਈ ਵੀ ਸਰ?
2: ਹਾਂਜੀ।
0: ਅੱਛਾ ਜੀ, ਚਲੋ ਜੀ, ਅਸੀਂ ਤੁਹਾਡੀ ਸੰਦੀਪ ਜੀ ਜ਼ਰੂਰ ਫਰਮਾਇਸ਼ ਪੂਰੀ ਕਰਦੇ ਹਾਂ, ਅਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਤੁਹਾਡਾ ਵੀ ਕਾਲ ਆ ਸਕਦੀ ਹੈ। ਤੁਸੀਂ ਕੀ ਕਰਨਾ ਹੈ, ਡਾਇਲ ਕਰਨਾ 0181 2342174।

0: ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ, ਅਤੇ ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ, ਜਿਸ ਵਿੱਚ ਅਸੀਂ ਫਰਮਾਇਸ਼ਾਂ ਲੈ ਰਹੇ ਹਾਂ ਆਪਣੇ ਪਿਆਰੇ ਪਿਆਰੇ ਲਿਸਨਰਸ ਦੀਆਂ, ਅਤੇ ਜਿਹੜੇ ਅਗਲੇ ਲਿਸਨਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
1: ਸ਼ਮੀ ਬੁਟਾਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਸ਼ਮੀ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ।
0: ਤੇ ਅਸੀਂ ਅੱਜ ਗੱਲ ਕੀਤੀ ਸੀ ਹਿਊਮਨ ਬੈਟਰੀ ਤੇ ਮੋਬਾਈਲ ਬੈਟਰੀ ਦੀ, ਕਿ ਤੁਸੀਂ ਆਪਣੇ ਮੋਬਾਈਲ ਦੀ ਅਗਰ ਬੈਟਰੀ, ਤੁਹਾਡੇ ਮੋਬਾਈਲ ਦੀ ਬੈਟਰੀ ਲੋ ਹੋ ਜਾਂਦੀ ਹੈ ਤੇ ਤੁਸੀਂ ਕੀ ਕਰਦੇ ਹੋ ਫਿਰ?
1: ਮੈਡਮ ਜੋ ਬੈਟਰੀ ਲੋ ਹੁੰਦੀ ਹੈ ਫਿਰ ਚਾਰਜ ਕਰਨਾ ਪੈਂਦਾ ਹੈ।
0: ਹਾਂਜੀ, ਤੇ ਜਦੋਂ ਆਪਣੀ ਬੈਟਰੀ ਲੋ ਹੋ ਜਾਂਦੀ ਹੈ ਤੇ ਫਿਰ ਕੀ ਕਰਦੇ ਹੋ?
1: ਮੈਡਮ ਜੀ, ਤਾਂ ਹੁਣ ਗਰਮੀ ਹੈਗੀ ਆ, ਨਿੰਬੂ ਪਾਣੀ ਪੀਦਾ ਆ।
0: ਹਾਂਜੀ,
1: ਤੇ ਆਪਣੇ ਸਰੀਰ ਨੂੰ ਫਿਟ ਰੱਖੀਦਾ, ਸਰੀਰ ਨੂੰ ਸੈਰ ਵੀ ਕਰੀਦੀ ਆ।
0: ਬਿਲਕੁਲ, ਖੁਦ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ, ਲਿਕੁਇਡ ਚੀਜ਼ਾਂ ਲੈਣੀ ਚਾਹੀਦੀ ਹੈ, ਨਿੰਬੂ ਪਾਣੀ ਜਾਂ ਫਿਰ ਕੋਈ ਵੀ ਸ਼ਿਕੰਜੀ ਹੋ ਗਈ, ਕੋਈ ਵੀ ਲਿਕੁਇਡ ਚੀਜ਼ ਜਿਹੜੀ ਫਰੂਟ ਜੂਸ ਹੋ ਗਿਆ ਉਹ ਲੈਣਾ ਚਾਹੀਦਾ।
1: ਵਾਤਾਵਰਨ ਜੁੜੇ ਆ ਜੀ,
0: ਬਿਲਕੁਲ
1: ਬੂਟੇ ਲਾਏ ਆ, ਪਾਰਕ ਬਣਾਈ ਉੱਥੇ ਬੂਟੇ ਲੱਗੇ ਆ ਜੀ, ਉੱਥੇ ਸਵੇਰ ਡੇਲੀ ਆਉਣਾ ਉੱਥੇ।
0: ਬਿਲਕੁਲ, ਤੇ ਸ਼ਮੀ ਜੀ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਬਿਲਕੁਲ, ਅਸੀਂ ਪੂਰੀ ਕਰਨ ਜਾ ਰਹੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
1: ਸ਼ੁਕਰੀਆ ਜੀ।
0: ਤੇ ਦੋਸਤੋ, ਕੁਝ ਹੀ ਟਾਈਮ ਰਹਿ ਚੁੱਕਿਆ ਹੈ ਕਿਉਂਕਿ ਟਾਈਮ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, 6 ਵਜੇ ਤੱਕ ਅਸੀਂ ਤੁਹਾਡੀ ਫਰਮਾਇਸ਼ਾਂ ਪੂਰੀ ਕਰਾਂਗੇ। ਤੁਸੀਂ ਵੀ ਫਟਾਫਟ ਸਾਨੂੰ ਕਾਲ ਲਗਾਓ 0181 23 41 174 ਤੇ।

0: ਇੰਨੀ ਕੁ ਤਮੰਨਾ ਮੇਰੀ ਕਿ ਸਾਡੇ ਲਿਸਨਰਸ ਦੀ ਸਾਰੀ ਜਿਹੜੀ ਫਰਮਾਇਸ਼ਾਂ ਪੂਰੀ ਹੋ ਹੀ ਜਾਣ, ਕਿਉਂ ਖੁਸ਼ੀ?
1: ਬਿਲਕੁਲ, ਅਸੀਂ ਵੀ ਇਹੀ ਚਾਹੁੰਦੇ ਹਾਂ ਅਤੇ ਸਾਡੇ ਲਿਸਨਰਸ ਵੀ ਇਹੀ ਚਾਹੁੰਦੇ ਨੇ।
0: ਅਤੇ ਆਓ ਜੀ ਗੱਲਬਾਤ ਕਰਦੇ ਹਾਂ ਸਾਡੇ ਜਿਹੜੇ ਅਗਲੇ ਲਿਸਨਰਸ ਨਾਲ। ਹੈਲੋ ਹੈਲੋ ਹੈਲੋ, ਆਈ ਥਿੰਕ ਕੋਈ ਟੈਕਨੀਕਲ ਇਸ਼ੂ ਹੈ। ਕੋਈ ਗੱਲ ਨਹੀਂ ਜੀ। ਅੱਛਾ ਖੁਸ਼ੀ, ਚਲੋ ਟੈਕਨੀਕਲ ਇਸ਼ੂ 'ਤੇ ਦੁਬਾਰਾ ਕਾਲ ਲੱਗ ਜਾਏਗੀ, ਪਰ ਮੈਨੂੰ ਇੱਕ ਗੱਲ ਦੱਸੋ ਕਿ ਸਾਰਿਆਂ ਦੀ ਤਾਂ ਆਪਾਂ ਪੁੱਛ ਲਿਆ ਕਿ ਉਹ ਕੀ ਕਰਦੇ ਹੈ ਆਪਣੀ ਜਿਹੜੀ ਬੋਡੀ ਨੂੰ ਚਾਰਜ ਕਰਨ ਲਈ, ਤੁਸੀਂ ਕੀ ਕਰਦੇ ਹੋ ਆਪਣੀ ਬੋਡੀ ਨੂੰ ਚਾਰਜ ਕਰਨ ਲਈ?
1: ਮੈਨੂੰ ਅਗਰ ਪੁੱਛੋ ਕਿ ਮੈਨੂੰ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਚਾਰਜ ਕਰ ਸਕਦੀ ਹੈ ਜਾਂ ਮੈਨੂੰ ਥੋੜ੍ਹੀ ਨਾ ਪੀਸ ਦੇ ਸਕਦੀ ਹੈ, ਮੈਨੂੰ ਚੰਗਾ ਲੱਗਦਾ ਜਿਸ ਚੀਜ਼ ਨੂੰ ਕਰਕੇ, ਮਿਊਜ਼ਿਕ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਦਾ, ਅਤੇ ਇਕੱਲੇ ਸ਼ਾਂਤ ਬੈਠ ਕੇ ਕੰਨਾਂ ਵਿੱਚ ਹੈੱਡਫੋਨ ਲਾ ਕੇ ਜਦੋਂ ਮੈਂ ਮਿਊਜ਼ਿਕ ਸੁਣਦੀ ਹਾਂ ਆਪਣੀ ਪਸੰਦ ਦਾ, ਅਤੇ ਉਹ ਮੈਨੂੰ ਬਹੁਤ ਸ਼ਾਂਤੀ ਕਰਦਾ, ਸ਼ਾਂਤੀ ਦਿੰਦਾ ਅਤੇ ਮੈਨੂੰ ਚਾਰਜ ਵੀ ਕਰ ਦਿੰਦਾ।
0: ਚਲੋ ਜੀ, ਚਾਰਜਿੰਗ ਬਹੁਤ ਜ਼ਰੂਰੀ ਹੈ, ਆਪਣੀ ਬੋਡੀ ਦੀ ਚਾਰਜਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਲਾਈਫ ਦੇ ਵਿੱਚ ਜਦੋਂ ਤੁਸੀਂ ਕੰਮ 'ਤੇ ਜਾਣਾ ਹੈ ਨਾ, ਅਤੇ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਅਤੇ ਖੁਸ਼ੀ, ਹੁਣ ਆਪਣੀ ਜਿਹੜੇ ਲਿਸਨਰ ਹੈ ਉਹ ਤਾਂ ਗੱਲਬਾਤ ਕਰਾਂਗੇ, ਲੇਕਿਨ ਅੱਜ ਨਾ ਮੇਰਾ ਨਾ ਮਨ ਕਰ ਰਿਹਾ ਕਿ ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਲਵਾਂ ਕਿ ਤੁਹਾਡਾ ਕਿਹੜਾ ਫੇਵਰੇਟ ਗਾਣਾ ਹੈ।
1: ਮੇਰੇ ਨਾ ਗਾਣੇ ਬਹੁਤ ਸਾਰੇ ਫੇਵਰੇਟ ਪ੍ਰੀਤੀ, ਬਟ ਹੁਣ ਮੇਰਾ ਨਾ ਐਮੀ ਵਿਰਕ ਦਾ ਗੀਤ ਸੁਣਨ ਨੂੰ ਜੀ ਕਰਦਾ, ਅਤੇ ਮੈਨੂੰ ਲੱਗਦਾ ਐਮੀ ਵਿਰਕ ਦਾ ਸੁਣ ਲੈਣਾ ਚਾਹੀਦਾ ਹੁਣ ਗੀਤ।
0: ਜ਼ਰੂਰ ਜੀ ਜ਼ਰੂਰ, ਅਸੀਂ ਖੁਸ਼ੀ ਦੀ ਵੀ ਫਰਮਾਇਸ਼ ਜਿਹੜੀ ਆਪਾਂ ਪੂਰੀ ਕਰਾਂਗੇ।
2: ਸਾਡਾ ਪਿੰਡ ਮੁਸਲਮਾਨਾਂ ਦਾ ਸੀ, 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਦੋਨਾਂ ਦਾ ਸਾਂਝਾ ਜਾਂ ਰੱਬ।

0: ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਯੁਵਾਨੀ ਤੇ ਆਪਾਂ ਜਿਹੜੀ ਆਪਣੇ ਲਿਸਨਰਸ ਦੀ ਫਰਮਾਇਸ਼ ਤੇ ਪੂਰੀ ਕੀਤੀ ਹੈ, ਖੁਸ਼ੀ ਦੀ ਵੀ ਫਰਮਾਇਸ਼ ਪੂਰੀ ਕਰ ਦਿੱਤੀ ਹੈ, ਲੇਕਿਨ ਲੇਕਿਨ ਲੇਕਿਨ ਮੇਰੀ ਫਰਮਾਇਸ਼ ਅਜੇ ਪੈਂਡਿੰਗ ਹੈ, ਕਿਉਂਕਿ ਆਪਾਂ ਪ੍ਰੋਗਰਾਮ ਕੀਤਾ ਯਾਰ, ਆਪਾਂ ਇੰਜੋਏ ਕੀਤਾ ਤੇ ਸਿੰਪਲ ਜੀ ਗੱਲ ਹੈ ਕਿ ਇੱਕ ਫਰਮਾਇਸ਼ ਤੇ ਮੇਰੀ ਵੀ ਬਣਦੀ ਹੈ, ਕਿਉਂ ਖੁਸ਼ੀ?
1: ਪ੍ਰੀਤੀ ਫਰਮਾਇਸ਼ ਤੁਹਾਡੀ ਤਾਂ ਬਣਦੀ ਹੈ, ਬਟ ਉਸ ਤੋਂ ਪਹਿਲਾਂ ਮੈਨੂੰ ਇਹ ਪੁੱਛਣਾ ਸੀ ਕਿ ਤੁਸੀਂ ਆਪਣੇ ਮੋਬਾਈਲ ਦੀ ਬੈਟਰੀ ਕਿਵੇਂ ਚਾਰਜ ਰੱਖਦੇ ਹੋ ਤੇ ਆਪਣੀ ਬੈਟਰੀ ਕਿਵੇਂ ਚਾਰਜ ਰੱਖਦੇ
0: ਹੋ? ਮੋਬਾਈਲ ਦੀ ਬੈਟਰੀ ਤੇ ਦੇਖੋ ਖੁਸ਼ੀ, ਚਾਰਜਰ ਨੇ ਹੀ ਚਾਰਜ ਕਰਨੀ ਹੈ, ਤੇ ਆਪਣੀ ਬੈਟਰੀ ਆਪਾਂ ਐਕਸਰਸਾਈਜ਼ ਕਰ ਲਈ ਦੀ ਹੈ। ਬਸ ਇੱਕ ਚੀਜ਼ ਹੈ ਕਿ ਮੈਂ ਫਰੂਟਸ ਜਿਹੜੇ ਹੈ ਉਹ ਜ਼ਿਆਦਾ ਲੈਂਦੀ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਫਰੂਟਸ ਨਾਲ ਜਿਹੜੇ ਵਿਟਾਮਿਨਸ ਮਿਲਦੇ ਹਨ ਉਹਦੇ ਨਾਲ ਬੈਟਰੀ ਜ਼ਿਆਦਾ ਚਾਰਜ ਰਹਿੰਦੀ ਹੈ।
1: ਅਤੇ ਖੁਦ ਦੀ ਬੈਟਰੀ ਸੇਵ ਕਿੱਦਾਂ ਕਰਦੇ ਹੋ ਇਹ ਵੀ ਦੱਸੋ ਫਿਰ।
0: ਸੇਵ ਸੋ ਕੇ ਹੋ ਜਾਂਦੀ ਮੇਰੀ, ਸੋ ਲਈਦਾ ਆਪਾਂ। ਅਤੇ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਐਕਸਰਸਾਈਜ਼ ਦੇ ਨਾਲ ਜਿਹੜੀ ਹੈ ਸਾਡੀ ਬੋਡੀ ਦੀ ਬੈਟਰੀ ਜਿਹੜੀ ਹੈ ਸੇਫ ਰਹਿੰਦੀ ਹੈ।
1: ਅਤੇ ਅੱਛਾ, ਹੁਣ ਫਰਮਾਇਸ਼ ਵੀ ਦੱਸ ਦਿਓ ਫਿਰ, ਤੁਹਾਡੀ ਫਰਮਾਇਸ਼ ਕੀ ਹੈ?
0: ਫਰਮਾਇਸ਼ ਮੇਰੇ ਗੁਰੂ ਰੰਧਾਵਾ ਦਾ ਗਾਣਾ ਮੈਂ ਸੁਣਨਾ ਚਾਹੁੰਦੀ ਹਾਂ, ਇਸ਼ਾਰੇ ਤੇਰੇ।
1: ਕੋਈ ਨਹੀਂ ਪ੍ਰੀਤੀ, ਟੈਨਸ਼ਨ ਨਹੀਂ ਲੈਣੀ, ਅਸੀਂ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਅਤੇ ਇਹ ਜਿਹੜੀ ਫਰਮਾਇਸ਼ ਹੈ ਸਾਡੇ ਇਸ ਪ੍ਰੋਗਰਾਮ ਦੀ ਲਾਸਟ ਫਰਮਾਇਸ਼ ਹੈ।

0: ਤੇ ਦੋਸਤੋ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ ਮੇਰੇ ਅਰਜ ਖੁਸ਼ੀ ਦੇ ਨਾਲ
1: ਤੇ ਅੱਜ ਪ੍ਰੀਤੀ ਨਾਲ
0: ਤੇ ਇਸ ਦੇ ਨਾਲ ਹੀ ਪ੍ਰੋਗਰਾਮ ਯੁਵਾਣੀ ਇੱਥੇ ਹੀ ਸਮਾਪਤ ਹੋ ਰਿਹਾ ਹੈ। ਕੱਲ ਸ਼ਾਮ 5 ਵਜੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਹੁਣ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਨਮਸਕਾਰ।

102.7 FM Rainbow ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰਜੇ ਰੀਆ। ਆਪਾਂ ਨਾ ਅਕਸਰ ਸੋਚਦੇ ਹਾਂ ਕਿ ਯਾਰ ਕਾਸ਼ ਮੇਰੀ ਲਾਈਫ ਥੋੜ੍ਹੀ ਹੋਰ ਚੇਂਜ ਹੁੰਦੀ, ਕਾਸ਼ ਮੇਰੇ ਕੋਲ ਥੋੜ੍ਹੇ ਹੋਰ ਪੈਸੇ ਹੁੰਦੇ ਅਤੇ ਕਾਸ਼ ਮੇਰੇ ਆਪਣੇ ਮੇਰੇ ਲੋਕ ਮੈਨੂੰ ਸਮਝਦੇ। ਪਰ ਕਦੇ ਸੋਚਿਆ ਕਿ ਜ਼ਿੰਦਗੀ ਨੂੰ ਬਦਲਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦਾ ਕਿ ਅਸੀਂ ਆਪਣਾ ਨਜ਼ਰੀਆ ਬਦਲੀਏ, ਕਿਉਂਕਿ ਜ਼ਿੰਦਗੀ ਉਹੀ ਰਹਿੰਦੀ ਹੈ। ਪਰ ਜਦੋਂ ਅਸੀਂ ਨਜ਼ਰ ਬਦਲ ਲੈਂਦੇ ਹਾਂ ਨਾ, ਤਾਂ ਉਦੋਂ ਰਸਤੇ ਹੈ ਨਾ ਜਿਹੜੇ ਸਾਡੇ ਔਖੇ ਜਿਹੜੇ ਸਾਨੂੰ ਲੱਗ ਰਹੇ ਹੁੰਦੇ ਨੇ, ਉਹੀ ਰਸਤੇ ਸਾਨੂੰ ਸੁਹਾਵਣੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਉਹੀ ਮੁਸ਼ਕਲਾਂ ਜਿਹੜੀਆਂ ਸਾਨੂੰ ਅੱਜ ਇੱਦਾਂ ਫੀਲ ਕਰਾਉਂਦੀਆਂ ਨੇ ਕਿ ਅਸੀਂ ਕਿਉਂ ਹੀ ਜ਼ਿੰਦਗੀ 'ਚ ਆਪਣੀ ਜੀ ਰਹੇ ਹਾਂ, ਉਹੀ ਮੁਸ਼ਕਲਾਂ ਸਾਨੂੰ ਸਾਡੇ ਲਈ ਸਟੈਪਿੰਗ ਸਟੋਨਸ ਬਣ ਜਾਂਦੀਆਂ ਨੇ। ਅਤੇ ਉਹੀ ਜ਼ਿੰਦਗੀ ਜਿਹਨੂੰ ਅਸੀਂ ਹਰ ਰੋਜ਼ ਨਕਾਰਦੇ ਹਾਂ, ਜਿਹਨੂੰ ਅਸੀਂ ਜੀਣਾ ਨਹੀਂ ਚਾਹੁੰਦੇ, ਉਹੀ ਸਾਡੇ ਲਈ ਸੋਹਣੀ ਜ਼ਿੰਦਗੀ ਬਣ ਜਾਂਦੀ ਹੈ। ਸੋ ਅੱਜ ਦਾ ਜਿਹੜਾ ਸਫ਼ਰ ਹੈ ਨਾ, ਅੱਜ ਦਾ ਸਫ਼ਰ ਜਿਹੜਾ ਇਸ ਪ੍ਰੋਗਰਾਮ ਦਾ ਹੈਗਾ, ਉਹ ਸ਼ਿਕਾਇਤਾਂ ਤੋਂ ਸ਼ੁਰੂ ਹੋ ਕੇ ਸ਼ੁਕਰਾਨੇ ਤੱਕ ਜਾਏਗਾ। ਮਤਲਬ ਅਸੀਂ ਅੱਜ ਸ਼ੁਕਰਾਨਾ ਕਰਨਾ ਸਿੱਖਾਂਗੇ, ਨੈਗੇਟਿਵ ਸੋਚ ਤੋਂ ਪੋਜ਼ੀਟਿਵ ਨਜ਼ਰੀਏ ਤੱਕ, ਜੋ ਇਹ ਸਫ਼ਰ ਹੈ ਇਹਨੂੰ ਹੀ ਆਪਾਂ ਕਹਿ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵ ਯੂ ਜ਼ਿੰਦਗੀ। ਅਤੇ ਤੁਹਾਡੇ ਲਈ ਇਸ ਪ੍ਰੋਗਰਾਮ ਦਾ ਪਹਿਲਾ ਗਾਣਾ ਮੋਹਿਤ ਚੌਹਾਨ ਹੋਰਾਂ ਦੀ ਆਵਾਜ਼ ਦੇ ਵਿੱਚ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ, ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਅਸੀਂ ਆਪਣੇ ਨਜ਼ਰੀਏ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ। ਅਤੇ ਅੱਜ ਦੀ ਹੀ ਇਗਜ਼ਾਮਪਲ ਲੈ ਲਓ ਯਾਰ, ਅੱਜ ਜਦੋਂ ਸਵੇਰੇ ਬਾਰਿਸ਼ ਹੋ ਰਹੀ ਸੀਗੀ ਨਾ, ਮੈਂ ਅਤੇ ਮੇਰੀ ਮਦਰ ਨੇ ਕਿਤੇ ਜਾਣਾ ਸੀਗਾ, ਅਤੇ ਬਾਰਿਸ਼ ਦੇਖ ਕੇ ਨਾ ਇੱਕ ਵਾਰ ਤਾਂ ਨਾ ਮੈਂ ਚਿੜਚਿੜੀ ਜਿਹੀ ਹੋ ਜੀ, ਮੈਂ ਨੱਕ ਚੜਾ ਲਿਆ ਕਿ ਮੈਂ ਕਿਹਾ ਆਏ ਹਾਏ ਬਾਰਿਸ਼ ਹੋ ਰਹੀ ਹੈ, ਮਨ ਖਰਾਬ ਹੋ ਗਿਆ। ਪਰ ਮੇਰੀ ਮਦਰ ਨੇ ਨਾ ਮੈਨੂੰ ਇੱਕ ਗੱਲ ਕਹੀ ਕਿ ਨਾ ਯਾਰ ਬਾਰਿਸ਼ ਹੋ ਰਹੀ ਹੈ, ਆਪਾਂ ਗਰਮੀ ਤੋਂ ਕਿੰਨੇ ਕਿਲਸੇ ਪਏ ਸੀਗੇ, ਅਤੇ ਹੁਣ ਜਦੋਂ ਬਾਰਿਸ਼ ਹੋ ਰਹੀ ਹੈ ਤਾਂ ਤੂੰ ਬਾਰਿਸ਼ ਦਾ ਮਜ਼ਾ ਲੈ, ਤੂੰ ਇਹ ਵੇਖ ਕੇ ਮਿੱਟੀ ਦੀ ਖੁਸ਼ਬੂ ਕਿੰਨੀ ਸੋਹਣੀ ਹੈ, ਅਤੇ ਟੈਂਪਰੇਚਰ ਜਿਹੜਾ ਕਿਤੇ ਬਹੁਤ ਜ਼ਿਆਦਾ ਹਾਈ ਹੋ ਗਿਆ ਸੀਗਾ ਹੁਣ ਕਿੰਨਾ ਅੱਛਾ ਹੋ ਗਿਆ, ਅਤੇ ਮੌਸਮ ਓਵਰਆਲ ਕਿੰਨਾ ਸੁਹਾਵਣਾ ਹੋ ਗਿਆ। ਨਜ਼ਰੀਏ ਦੀ ਗੱਲ ਹੁੰਦੀ ਹੈ, ਮੇਰਾ ਨਜ਼ਰੀਆ ਉੱਠਦਿਆਂ ਹੀ ਸੀਗਾ ਸ਼ਿਕਵੇ ਵਾਲਾ, ਅਤੇ ਮੇਰੀ ਮਦਰ ਦਾ ਉੱਠਦਿਆਂ ਹੀ ਨਜ਼ਰੀਆ ਸੀਗਾ ਸ਼ੁਕਰਾਨੇ ਵਾਲਾ। ਅਤੇ ਜਦੋਂ ਮੈਂ ਉਹਨਾਂ ਦਾ ਨਜ਼ਰੀਆ ਅਪਣਾਇਆ ਤਾਂ ਮੈਨੂੰ ਵੀ ਉਹ ਬਾਰਿਸ਼ ਅਤੇ ਅੱਜ ਦਾ ਦਿਨ ਖੂਬਸੂਰਤ ਲੱਗਣ ਲੱਗ ਗਏ। ਅਤੇ ਇਸ ਤੋਂ ਆਪਾਂ ਕੀ ਸਿੱਖਦੇ ਹਾਂ? ਇਹੀ ਸਿੱਖਦੇ ਹਾਂ ਕਿ ਸਿਚੁਏਸ਼ਨਸ ਜਿਹੜੀਆਂ ਹੁੰਦੀਆਂ ਨੇ ਲਾਈਫ ਦੇ ਵਿੱਚ ਉਹ ਸੇਮ ਹੀ ਹੁੰਦੀਆਂ ਨੇ, ਪਰ ਜਦੋਂ ਅਸੀਂ ਆਪਣਾ ਨਜ਼ਰੀਆ ਸਹੀ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਜਿਹੜਾ ਚੈਲੰਜ ਸਾਨੂੰ ਲੱਗ ਰਿਹਾ ਹੁੰਦਾ, ਜਿਸ ਵੀ ਗੱਲ ਤੋਂ ਅਸੀਂ ਸ਼ਿਕਵਾ ਕਰ ਰਹੇ ਹੁੰਦੇ ਹਾਂ, ਉਹ ਸਾਡਾ ਪਰਸਪੈਕਟਿਵ, ਸਾਡਾ ਨਜ਼ਰੀਆ ਚੇਂਜ ਕਰਨ ਦੇ ਨਾਲ ਉਹ ਸ਼ਿਕਵੇ ਤੋਂ ਸ਼ੁਕਰਾਨੇ ਤੱਕ ਪਹੁੰਚ ਜਾਂਦਾ ਹੈ। ਅਤੇ ਅਗਲਾ ਜਿਹੜਾ ਗਾਣਾ ਹੈਗਾ ਤੁਹਾਡੇ ਲਈ, ਨਿਖਿਲ ਡਿਸੂਜ਼ਾ ਅਤੇ ਮੋਨਾਲੀ ਠਾਕੁਰ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਇੱਕ ਜ਼ਰੂਰੀ ਸੂਚਨਾ, ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ਆਈ ਸੀ ਸੀ ਵਿਮੈਨਸ ਟੀ ਟਵੈਂਟੀ ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾਵਾਂ ਟੀਮਾਂ ਵਿਚਕਾਰ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡੇ ਜਾਣ ਵਾਲੇ ਟੀ ਟਵੈਂਟੀ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਸੁਣਾਵਾਂਗੇ। ਪਰ ਐਫ ਐਮ ਰੇਨਬੋ ਦੇ ਪ੍ਰੋਗਰਾਮ ਤੁਸੀਂ ਐਫ ਐਮ ਰੇਨਬੋ ਜਲੰਧਰ ਐਪ ਤੋਂ ਸੁਣਦੇ ਰਹੋਗੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਗੱਲ ਦੱਸੋ ਯਾਰ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੀ, ਜੈਨੂਇਨ ਸਵਾਲ। ਸੋਚੋ ਜੇ ਕੱਲ੍ਹ ਸਵੇਰੇ ਤੁਹਾਨੂੰ ਸਿਰਫ ਉਹੀ ਚੀਜ਼ਾਂ ਮਿਲਣ ਜਿਨ੍ਹਾਂ ਲਈ ਤੁਸੀਂ ਸ਼ੁਕਰੀਆ ਅਦਾ ਕਰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਕੋਲ ਕਿੰਨੀਆਂ ਕੁ ਚੀਜ਼ਾਂ ਹੋਣਗੀਆਂ? ਮਤਲਬ ਕਦੇ ਪਰਮਾਤਮਾ ਦੇ ਦਿਮਾਗ 'ਚ ਆਵੇ ਕਿ ਯਾਰ ਇਹ ਬੰਦੇ ਨੂੰ ਨਾ ਉਹੀ ਉਹੀ ਚੀਜ਼ ਦੇਣੀ ਹੈ ਜਿਹਦੇ ਲਈ ਸ਼ੁਕਰੀਆ ਕਰਦਾ ਹੈ। ਅਤੇ ਤੁਸੀਂ ਕਦੇ ਸੋਚਿਆ ਕਿ ਫਿਰ ਤੁਹਾਡੇ ਕੋਲ ਕਿੰਨੀਆਂ ਕੁ ਚੀਜ਼ਾਂ ਅਗਲੇ ਦਿਨ ਹੋਣਗੀਆਂ? ਇਸ ਕਰਕੇ ਸਾਨੂੰ ਚਾਹੀਦਾ ਕਿ ਸਾਡੇ ਕੋਲ ਜੋ ਕੁਛ ਵੀ ਹੈਗਾ, ਅਸੀਂ ਨਾ ਅਕਸਰ ਉਹ ਵੇਖਦੇ ਹਾਂ ਜੋ ਸਾਡੇ ਕੋਲ ਨਹੀਂ ਹੈਗਾ। ਇੱਕ ਨਾ ਕਹਾਵਤ ਵੀ ਹੈਗੀ ਹੈ, ਕਹਿੰਦੇ ਨੇ ਨਾ ਕਿ ਤੁਸੀਂ ਜਿਹੜਾ ਗਲਾਸ ਹੈ ਉਹ ਭਰਿਆ ਵੇਖੋ, ਖਾਲੀ ਗਲਾਸ ਨਾ ਵੇਖੋ। ਅਤੇ ਇਹਦੇ ਵਿੱਚ ਵੀ ਇਹੀ ਗੱਲ ਹੈ ਕਿ ਜੋ ਤੁਹਾਡੇ ਕੋਲ ਹੈਗਾ ਇਸ ਟਾਈਮ ਉਹਦੇ ਲਈ ਸ਼ੁਕਰਾਨਾ ਜੇ ਅਸੀਂ ਕਰਦੇ ਹਾਂ ਨਾ, ਤਾਂ ਸ਼ਾਇਦ ਸਾਨੂੰ ਉਹ ਵੀ ਮਿਲ ਜੋ ਸਾਡੇ ਕੋਲ ਨਹੀਂ ਹੈਗਾ। ਸੋ ਸ਼ੁਕਰਾਨਾ ਜਿਹੜਾ ਹੈਗਾ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਹੋਰ ਨਾ ਹੋਰ ਕੁਛ ਹੋਵੇ ਜਾਂ ਨਹੀਂ ਹੋਵੇ, ਪਰ ਸਾਡੀ ਜ਼ਿੰਦਗੀ ਹੈ ਨਾ ਉਹਦੇ ਨਾਲ ਆਸਾਨ ਜ਼ਰੂਰ ਹੋ ਜਾਂਦੀ ਹੈ। ਸੋ ਪ੍ਰੋਗਰਾਮ ਤੁਸੀਂ ਇੱਦਾਂ ਹੀ ਇੰਜੋਏ ਕਰਦੇ ਰਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

0: पापा कॉलेज दी फीस ज्यादा है।
1: बेटा
2: याद है बोनस दे कुछ पैसे असि किसी होर खाते विच रखे सन।
1: दो साल तो खाते विच कोई लेन देन नहीं होया है। हो सकता है इनऑपरेटिव हो गया होवे।
3: ता हुन बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली। खाता होया एक्टिव।
4: आरबीआई कहंदा है
5: जानकार बनो सुचेत रहो।
6: नमस्कार ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ

0: ਤੱਕ ਸਾਹਾ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਮੰਦਿਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਦੇਸ਼ ਵਿਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
1: C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿਚ ਮਨਾਇਆ ਗਿਆ। ਉਨਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ ਜੋ ਤਮਗਿਆਂ ਦੀ ਸੂਚੀ 'ਚ ਸ਼ਿਖਰ ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ।
1: ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਪਦਕ ਜਿੱਤੇ, ਇਨਮੇਂ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੈਂ ਪਹਿਲੇ ਸਥਾਨ ਪਰ ਰਹਾ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਉਨਾਂ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਚਰਚਾ ਕੀਤੀ। ਆਖਰ 'ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ, ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਨਿਮਰਤਾ ਨਾਲ ਪੇਸ਼ ਕਰਨਗੇ।
2: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਹੈ ਉਹ MLA ਸਾਹਿਬਾਨ ਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਝ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਹ 'ਤੇ ਵਿਚਾਰ ਵਟਾਂਦਰਾ ਕਰਾਂਗੇ।
0: ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇੱਕ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਤਖ਼ਤ ਨਾਲ ਸਲਾਹ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਨਕਲ ਕਰਨ ਵਾਲੇ ਵਿਅਕਤੀ ਦੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਨਕਲ ਉਤਾਰਨ ਵਾਲੇ ਵਿਅਕਤੀ ਦੀ ਵਰਤੋਂ ਕੀਤੀ ਗਈ। ਪੱਤਰ ਦੇ ਵੇਰਵਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
2: ਅਸੀਂ ਜਿਹੜੀ ਵੀਡੀਓ ਤੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਤੇ ਮਾਸਕ ਲਾ ਕੇ ਇੱਕ ਨਕਲੀ ਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ ਤੇ ਜੰਕਸ਼ਨ ਉੱਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ ਕੀਤਾ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਤੇ ਦੇਸ਼ ਭਗਤੀ ਦਾ ਪ੍ਰਤੀਕ

0: ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਰ ਨੇੜੇ ਬਿਲਕੁਲ ਨਾਲ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦਿਕਸ਼ਾਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਗਏ ਅਤੇ ਧਾਰਮਿਕ ਕੱਟੜਤਾ ਖਿਲਾਫ ਲੜਾਈ ਲੜੀ। ਸ੍ਰੀ ਸੰਧਵਾ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ, ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉੱਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਅਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਅਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੋਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਗਿਫਟ ਆਇਆ ਹੈ।
2: ਓਏ ਵਾਹ, ਲੈਜੈਂਡ ਦਾ ਬੈਟ।
3: ਇਸ ਨਾਲ ਤਾਂ ਮੈਂ ਖੇਡਾਂਗਾ।
4: ਓਏ, ਫਿਊਚਰ ਬੈਟਿੰਗ ਲੈਜੈਂਡ ਮੈਂ ਹਾਂ।
5: ਇਸ ਵਿੱਚ ਜਿਸ ਦਾ ਨਾਮ ਲਿਖਿਆ ਬੈਟ ਉਸੇ ਨੂੰ ਮਿਲੇਗਾ।
6: ਓਏ ਯਾਰ।
7: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ-ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz 'ਤੇ।

ਕਹਿਣ ਦਾ ਮੌਕਾ ਤਾਂ ਨਹੀਂ ਮਿਲਦਾ ਹੈਗਾ। ਸੋ ਉਹਨਾਂ ਨੇ ਕਿਹਾ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਪ੍ਰੋਜੈਕਟਸ ਹੋਣਗੇ ਉਹਨਾਂ ਦੇ ਵਿੱਚ ਫਰੀਦਾ ਜਲਾਲ ਜੀ ਜ਼ਰੂਰ ਨਜ਼ਰ ਆਉਣਗੇ। ਸੋ ਫਰੀਦਾ ਜਲਾਲ ਜੀ ਨੇ ਰਾਜ ਕਪੂਰ ਪ੍ਰੋਡਕਸ਼ਨ ਨੇ ਇਹ ਵਾਅਦਾ ਜਿਹੜਾ ਹੈਗਾ ਉਹ ਪੂਰਾ ਕੀਤਾ ਵੀ, ਤੇ ਮੈਂ ਇਸ ਵਾਅਦੇ ਦੀ ਗੱਲ ਕਿਉਂ ਕਰ ਰਿਹਾ ਕਿਉਂਕਿ ਅੱਜ ਦੇ ਦਿਨ ਹੀ, ਜੀ ਹਾਂ, 28 ਜੂਨ ਨੂੰ 1991 ਦੇ ਵਿੱਚ ਫਿਲਮ ਹੈਨਾ ਜਿਹੜੀ ਸੀ ਰਾਜ ਕਪੂਰ ਪ੍ਰੋਡਕਸ਼ਨ ਦੀ, ਉਹ ਰਿਲੀਜ਼ ਹੋਈ ਸੀ। ਤੇ ਇਹ ਮੂਵੀ ਜਿਹੜੀ ਸੀ ਇਹ ਰਾਜ ਕਪੂਰ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਜਿਹੜਾ ਉਹ ਆਪਣੇ ਜਿੰਦੇ ਜੀ ਪੂਰਾ ਨਹੀਂ ਕਰ ਪਾਏ। ਲੇਕਿਨ ਇੱਕ ਵਾਰ ਰਣਧੀਰ ਕਪੂਰ ਜੀ ਜਦੋਂ ਇੱਕ ਇੰਟਰਵਿਊ ਦੇਣ ਜਾ ਰਹੇ ਸੀਗੇ ਤੇ ਇੱਕ ਪ੍ਰੈਸ ਰਿਪੋਰਟਰ ਨੇ ਕਿਸੇ ਤਰੀਕੇ ਦੇ ਨਾਲ ਗੱਲਾਂ ਦੇ ਵਿੱਚ ਕਟਾਕਸ਼ ਕਰਦੇ ਹੋਏ ਰਣਧੀਰ ਕਪੂਰ ਜੀ ਨੂੰ ਕਿਹਾ ਕਿ ਹਿੰਨਾ ਜਿਹੜਾ ਸੀਗਾ ਉਹ ਰਾਜ ਕਪੂਰ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਤੇ ਉਹਨਾਂ ਦੇ

ਉਹ ਰਿਲੀਜ਼ ਹੋਈ ਸੀ ਤੇ ਇਹ ਮੂਵੀ ਜਿਹੜੀ ਸੀ ਇਹ ਰਾਜ ਕਪੂਰ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਜਿਹੜਾ ਉਹ ਆਪਣੇ ਜਿੰਦਾ ਜੀ ਪੂਰਾ ਨਹੀਂ ਕਰ ਪਾਏ। ਲੇਕਿਨ ਇੱਕ ਵਾਰ ਰਣਧੀਰ ਕਪੂਰ ਜੀ ਜਦੋਂ ਇੱਕ ਇੰਟਰਵਿਊ ਦੇਣ ਜਾ ਰਹੇ ਸੀਗੇ ਤੇ ਇੱਕ ਪ੍ਰੈਸ ਰਿਪੋਰਟਰ ਨੇ ਕਿਸੇ ਤਰੀਕੇ ਦੇ ਨਾਲ ਗੱਲਾਂ ਗੱਲਾਂ ਦੇ ਵਿੱਚ ਕਟਾਕਸ਼ ਕਰਦੇ ਹੋਏ ਰਣਧੀਰ ਕਪੂਰ ਜੀ ਨੂੰ ਕਿਹਾ ਕਿ ਹਿਨਾ ਜਿਹੜਾ ਸੀਗਾ ਉਹ ਰਾਜ ਕਪੂਰ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਲੱਗਦਾ ਨਹੀਂ ਕਿ ਆਹ ਡ੍ਰੀਮ ਪ੍ਰੋਜੈਕਟ ਕਦੀ ਪੂਰਾ ਹੋ ਪਾਏਗਾ। ਸੋ ਇਹ ਗੱਲ ਜਿਹੜੀ ਸੀ ਰਣਧੀਰ ਕਪੂਰ ਜੀ ਨੂੰ ਬਹੁਤ ਜ਼ਿਆਦਾ ਦਿਲ 'ਤੇ ਲੱਗੀ। ਉਹਨਾਂ ਨੂੰ ਲੱਗਾ ਕਿ ਰਾਜ ਕਪੂਰ ਜੀ ਦਾ ਕੋਈ ਵੀ ਸੁਪਨਾ ਅਧੂਰਾ ਕਿਵੇਂ ਰਹਿ ਸਕਦਾ ਹੈਗਾ। ਸੋ ਹਿਨਾ ਜਿਹੜੀ ਸੀ ਉਹਨਾਂ ਦਾ ਬਹੁਤ ਹੀ ਡ੍ਰੀਮ ਪ੍ਰੋਜੈਕਟ ਸੀਗਾ ਅਤੇ ਉਹਨਾਂ ਨੇ ਇਸ ਡ੍ਰੀਮ ਪ੍ਰੋਜੈਕਟ ਵਾਸਤੇ ਕਈ ਚਿਹਰਿਆਂ ਨੂੰ ਫਾਈਨਲ ਵੀ ਕੀਤਾ, ਕਈ ਚਿਹਰੇ ਉਹਨਾਂ ਨੇ ਆਡੀਸ਼ਨ ਵੀ ਲਿੱਤੇ, ਲੇਕਿਨ ਹਰ ਚਿਹਰੇ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਹਿਨਾ ਦੀ ਮਾਸੂਮੀਅਤ ਚਾਹੀਦੀ ਸੀ ਨਾ ਉਹ ਕਿਤੇ ਨਾ ਕਿਤੇ ਮਿਸਿੰਗ ਨਜ਼ਰ ਆਈ। ਅਤੇ ਇਸ ਲਈ ਹਰ ਵਾਰੀ ਜਦੋਂ ਪ੍ਰੋਜੈਕਟ ਸ਼ੁਰੂ ਹੋਣ ਲੱਗਦਾ ਤਾਂ ਕਿਸੇ ਨਾ ਕਿਸੇ ਗੱਲ ਕਰਕੇ ਉਹ ਪ੍ਰੋਜੈਕਟ ਜਿਹੜਾ ਸੀਗਾ ਉਹ ਡਿਲੇ ਜਾਂ ਕਿਸੇ ਬੋਕਸ ਦੇ ਵਿੱਚ ਚਲਾ ਜਾਂਦਾ ਸੀਗਾ। ਅਤੇ ਉਹਨਾਂ ਦੇ ਜਾਣ ਤੋਂ ਬਾਅਦ ਰਣਧੀਰ ਕਪੂਰ ਜੀ ਵਾਸਤੇ ਵੀ ਸੇਮ ਮੁੱਦਾ ਸੀਗਾ। ਉਹਨਾਂ ਨੇ ਹਿਨਾ ਦੇ ਆਡੀਸ਼ਨਸ ਕਰਾਏ, ਬਹੁਤ ਸਾਰੇ ਹੀਰੋਇਨਸ ਜਿਹੜੀਆਂ ਸੀ ਉਸ ਟਾਈਮ ਦੇ ਵਿੱਚ ਹਿਨਾ ਦੇ ਆਡੀਸ਼ਨਸ ਵਾਸਤੇ ਆਈਆਂ, ਲੇਕਿਨ ਰਣਧੀਰ ਕਪੂਰ ਜੀ ਜੋ ਹਿਨਾ ਦੀ ਮਾਸੂਮੀਅਤ ਜਿਹੜੀ ਉਸਦੀ ਨੈਚੁਰਲ ਬਿਊਟੀ ਲੱਭ ਰਹੇ ਸੀਗੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਿਸਿੰਗ ਲੱਗ ਰਹੀ ਸੀ। ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜਿਹੜੇ ਵੀ ਬੱਚੇ ਆਡੀਸ਼ਨ ਦੇਣ ਆ ਰਹੇ ਹੋ ਉਹ ਐਕਚੁਅਲ ਦੇ ਵਿੱਚ ਸਿਰਫ ਸਿੱਧਾ ਸਿੱਧਾ ਮੈਗਜ਼ੀਨਸ ਤੋਂ ਨਿਕਲ ਕੇ ਆ ਰਹੇ, ਮਤਲਬ ਜਿਹੜੀ ਉਹਨਾਂ ਨੂੰ ਰੂਹਾਨੀਅਤ, ਜਿਹੜੀ ਉਹਨਾਂ ਨੂੰ ਪਿਓਰਿਟੀ, ਜਿਹੜੀ ਉਹਨਾਂ ਨੂੰ ਪੁਰਾਣਾ ਪਨ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਉਸ ਟਾਈਮ ਆਡੀਸ਼ਨਸ ਦੇ ਵਿੱਚ ਨਹੀਂ ਮਿਲ ਰਿਹਾ ਸੀਗਾ। ਅਤੇ ਫਿਰ ਕਿਸੇ ਨੇ ਉਹਨਾਂ ਨੂੰ ਸੁਜੈਸਟ ਕੀਤਾ ਕਿ ਭਾਈ ਸਾਹਿਬ ਤੁਸੀਂ ਇੱਕ ਵਾਰੀ ਜ਼ੈਬਾ ਬਖਤਿਆਰ ਜੀ ਨੂੰ ਮਿਲ ਕੇ ਦੇਖੋ। ਜ਼ੈਬਾ ਬਖਤਿਆਰ ਜਿਹੜੇ ਉਸ ਟਾਈਮ ਥੀਏਟਰ ਕਰ ਰਹੇ ਸੀਗੇ ਅਤੇ ਉਹਨਾਂ ਨੇ ਪਾਕਿਸਤਾਨੀ ਟੀਵੀ ਹਲੇ ਕਰਨਾ ਸ਼ੁਰੂ ਕੀਤਾ ਹੀ ਸੀਗਾ ਅਤੇ ਲੰਡਨ ਦੇ ਵਿੱਚ ਉਹ ਰਣਧੀਰ ਕਪੂਰ ਜੀ ਨੂੰ ਮਿਲੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਸੈੱਟ ਕੀਤੀ। ਹਾਲਾਂਕਿ ਜ਼ੈਬਾ ਬਖਤਿਆਰ ਜੀ ਨੂੰ ਇੰਡੀਆ ਦੇ ਨਾਲੋਂ ਪਾਕਿਸਤਾਨ ਦੇ ਵਿੱਚ ਜਿਹੜਾ ਬੈਕਲੈਸ਼ ਸੀ ਉਹ ਜ਼ਿਆਦਾ ਫੇਸ ਕਰਨਾ ਪਿਆ ਅਤੇ ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਡਿਮਾਂਡ ਸੀ ਉਸ ਟਾਈਮ ਕਾਫੀ ਜ਼ਿਆਦਾ ਹਾਈ ਦੇ ਵਿੱਚ ਸੀਗੀਆਂ। ਲੇਕਿਨ ਉਹਨਾਂ ਨੂੰ ਦੇਖਣ ਤੋਂ ਬਾਅਦ ਰਣਧੀਰ ਕਪੂਰ ਜੀ ਨੂੰ ਲੱਗਾ ਕਿ ਇਹਨਾਂ ਦੇ ਕਿਰਦਾਰ ਲਈ ਇਹ ਚਿਹਰਾ, ਇਹ ਮਾਸੂਮੀਅਤ ਜਿਹੜੀ ਹੈ ਇੱਕਦਮ ਪਰਫੈਕਟ ਹੈਗੀ ਹੈ। ਅਤੇ ਰਣਧੀਰ ਕਪੂਰ ਜੀ ਕਿਉਂਕਿ ਇਹ ਰਾਜ ਕਪੂਰ ਜੀ ਦਾ ਡਾਇਰੈਕਟ ਡ੍ਰੀਮ ਪ੍ਰੋਜੈਕਟ ਸੀਗਾ ਅਤੇ ਉਹ ਚਾਹੁੰਦੇ ਸੀ ਕਿ ਬਈ ਇਸ ਨੂੰ ਨਾ ਰੀਅਲ ਸੀਨ ਜਾਂ ਰੀਅਲ ਲੋਕੇਸ਼ਨਸ ਦੇ ਉੱਤੇ ਸ਼ੂਟ ਕੀਤਾ ਜਾਵੇ ਅਤੇ ਇਸ ਕਰਕੇ ਉਹ ਪਾਕਿਸਤਾਨ ਦੇ ਵਿੱਚ ਸ਼ੂਟ ਕਰਨਾ ਚਾਹੁੰਦੇ ਸੀਗੇ। ਅਤੇ ਇਸ ਦੇ ਵਾਸਤੇ ਉਹਨਾਂ ਨੇ ਪਾਕਿਸਤਾਨ ਗਵਰਨਮੈਂਟ ਜੋ ਕਿ ਉਸ ਟਾਈਮ ਬੇਨਜ਼ੀਰ ਭੁੱਟੋ ਸੀ ਉਸ ਟਾਈਮ ਦੇ ਪ੍ਰਧਾਨ ਮੰਤਰੀ, ਉਹਨਾਂ ਨੂੰ ਚਿੱਠੀ ਲਿਖ ਕੇ ਰਿਕੁਐਸਟ ਵੀ ਕੀਤੀ ਕਿ ਸਾਨੂੰ ਸ਼ੂਟ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾਵੇ। ਲੇਕਿਨ ਪਾਕਿਸਤਾਨ ਗਵਰਨਮੈਂਟ ਵੱਲੋਂ ਉਸ ਟਾਈਮ ਰਣਧੀਰ ਕਪੂਰ ਨੂੰ ਕੋਈ ਵੀ ਜਵਾਬ ਨਹੀਂ ਆਇਆ। ਸੋ ਇਸ ਪ੍ਰੋਜੈਕਟ ਨੂੰ ਡਿਲੇ ਨਹੀਂ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਅਤੇ ਲੰਡਨ ਦੇ ਵਿੱਚ ਜਿਹੜੀ ਸੀ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਸਟਾਰਟ ਕਰ ਦਿੱਤੀ। ਅਤੇ ਇੱਕ ਵਾਰੀ ਜਦੋਂ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ, ਉੱਧਰ ਪਾਕਿਸਤਾਨ ਦੇ ਵਿੱਚ ਜਿਹੜੀ ਗਵਰਨਮੈਂਟ ਸੀ ਉਹ ਬਦਲ ਗਈ, ਬੇਨਜ਼ੀਰ ਭੁੱਟੋ ਤੋਂ ਨਵਾਜ਼ ਸ਼ਰੀਫ ਜੀ ਦੀ ਆ ਗਈ ਸੀਗੀ ਅਤੇ ਉਹਨਾਂ ਨੇ ਇੱਕ ਵਾਰੀ ਦੁਬਾਰਾ ਚਿੱਠੀ ਲਿਖ ਕੇ ਇਸ ਚੀਜ਼ ਦੀ ਪਰਮਿਸ਼ਨ ਮੰਗੀ ਕਿ ਸਾਨੂੰ ਸ਼ੂਟ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾਵੇ। ਅਤੇ ਇਸ ਵਾਰੀ ਪਾਕਿਸਤਾਨ ਗਵਰਨਮੈਂਟ ਨੇ ਉਹਨਾਂ ਨੂੰ ਰਿਸਪੋਂਸ ਕੀਤਾ ਅਤੇ ਉਹਨਾਂ ਨੂੰ ਪਰਮਿਸ਼ਨ ਜਿਹੜੀ ਸੀ ਦੇ ਦਿੱਤੀ ਸੀ। ਲੇਕਿਨ ਰਣਧੀਰ ਕਪੂਰ ਜੀ 90% ਆਪਣੀ ਫਿਲਮ ਦੀ ਸ਼ੂਟਿੰਗ ਸੀ ਉਹ ਕਰ ਚੁੱਕੇ ਸੀਗੇ ਅਤੇ ਉਹਨਾਂ ਨੂੰ ਲੱਗਾ ਕਿ ਫਿਲਮ ਦੇ ਵਿੱਚ ਕੁਛ ਇੱਕ ਸੀਨ ਤਾਂ ਪਾਕਿਸਤਾਨ ਦੇ ਪਾਏ ਜਾ ਸਕਦੇ ਹੈ ਅਤੇ ਇਸ ਕਰਕੇ ਉਹਨਾਂ ਨੇ ਫਿਲਮ ਦੇ ਇੱਕ ਅੱਧੇ ਸੀਨਸ ਤੋਂ ਪਾਕਿਸਤਾਨ ਵਿੱਚ ਜਾ ਕੇ ਸ਼ੂਟ ਵੀ ਕੀਤੇ। ਸੋ ਅੱਜ ਹਿਨਾ ਜਿਹੜੀ ਹੈ ਉਸਨੂੰ ਰਿਲੀਜ਼ ਹੋਏ ਤਕਰੀਬਨ 35 ਸਾਲ ਜੇ ਹੈ ਉਹ ਹੋ ਗਏ ਅਤੇ ਇਸ ਫਿਲਮ ਨੇ ਬਹੁਤ ਹੀ ਵਧੀਆ ਕੰਮ ਕੀਤਾ। ਅਤੇ ਫਰੀਦਾ ਜਲਾਲ ਜੀ ਜਿਨ੍ਹਾਂ ਨੂੰ ਆਪਣੀ ਬੌਬੀ ਫਿਲਮ ਵਾਸਤੇ ਬੈਸਟ ਸਪੋਰਟਿੰਗ ਐਕਟਰਸ ਦਾ ਜਿਹੜਾ ਅਵਾਰਡ ਸੀ ਉਹ ਵੀ ਮਿਲਿਆ ਸੀਗਾ ਅਤੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਬਿਹਤਰੀਨ ਅਦਾਕਾਰੀ ਕੀਤੀ। ਉਹਨਾਂ ਨੂੰ ਇਸ ਫਿਲਮ ਦੇ ਵਾਸਤੇ ਵੀ ਬੈਸਟ ਸਪੋਰਟਿੰਗ ਐਕਟਰਸ ਦਾ ਜਿਹੜਾ ਅਵਾਰਡ ਹੈ ਉਹ ਦਿੱਤਾ ਗਿਆ ਸੀਗਾ। ਸੋ ਫਿਲਮ ਦੁਨੀਆਂ ਵਿੱਚ ਕਿੱਸੇ ਜਿਹੜੇ ਹੈਗੇ ਬਹੁਤ ਸਾਰੇ ਹੈਗੇ ਆ। ਅੱਜ ਦੇ ਦਿਨ ਰਿਲੀਜ਼ ਹੋਈ ਇਸ ਫਿਲਮ ਦਾ ਇੱਕ ਛੋਟਾ ਜਿਹਾ ਕਿੱਸਾ ਜਿਹੜਾ ਸੀ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਸੀਗਾ ਅਤੇ ਫਰੀਦਾ ਜਲਾਲ ਜੀ ਬਾਰੇ ਇੱਕ ਗੱਲ ਹੋਰ ਦੱਸਣਾ ਚਾਹੂੰਗਾ। ਜਦੋਂ ਉਹਨਾਂ ਨੇ ਅਲਵਿਦਾ ਕਹਿਤਾ ਸੀਗਾ ਬਾਲੀਵੁੱਡ ਨੂੰ ਅਤੇ ਬੈਂਗਲੋਰ ਆਪਣੇ ਹਸਬੈਂਡ ਨਾਲ ਸ਼ਿਫਟ ਹੋ ਗਏ ਸੀਗੇ ਅਤੇ ਉਹਨਾਂ ਦੇ ਹਸਬੈਂਡ ਨੇ ਕਿਹਾ ਸੀਗਾ ਓਕੇ ਤੁਸੀਂ ਮੇਨ ਸਟ੍ਰੀਮ ਲਾਈਨ ਦੇ ਫਿਲਮਾਂ ਨਹੀਂ ਕਰਨਾ ਚਾਹੁੰਦੇ ਹੋ, ਕੋਈ ਗੱਲ ਨਹੀਂ, ਲੇਕਿਨ ਛੋਟੇ ਛੋਟੇ ਜਿਹੜੇ ਦੂਰਦਰਸ਼ਨ ਦੇ ਸੀਰੀਅਲਸ ਹੈ ਜਾਂ ਫਿਰ ਟੀਵੀ ਦੇ ਨੈਟਵਰਕ ਦੇ ਸੀਰੀਅਲਸ ਹੈ ਉਹ ਜ਼ਰੂਰ ਕਰਦੇ ਰਹੋ। ਅਤੇ ਸ਼ਾਇਦ ਉਹ ਜੁੜਾਵ ਜਿਹੜਾ ਹੈਗਾ ਟੀਵੀ ਦੇ ਨਾਲ ਉਹੀ ਫਰੀਦਾ ਜਲਾਲ ਦੀ ਜਿਹੜੀ ਲੌਂਗ ਐਸੈਂਸ ਹੈ ਜਾਂ ਉਹਨਾਂ ਦੀ ਐਕਟਿੰਗ ਦੀ ਪਿਓਰਿਟੀ ਉਹਨੂੰ ਅੱਜ ਤੱਕ ਮੇਨਟੇਨ ਕੀਤੇ ਹੋਏ ਹੈ। ਸੋ ਫਿਲਮੀ ਦੁਨੀਆਂ ਦਾ ਕਿੱਸਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਤਦ ਤੱਕ ਵੇਖੋ ਜੇ ਅਗਲਾ ਟਰੈਕ ਮੇਰੇ ਵੱਲੋਂ, ਤੁਸੀਂ ਇਸ ਟਰੈਕ ਨੂੰ ਇੰਜੋਏ ਕਰਦੇ ਰਹੋ। ਮਿਲਦੇ ਹਾਂ ਇਸ ਟਰੈਕ ਦੇ ਉੱਪਰ ਹੋਰ ਫਿਲਮੀ ਦੁਨੀਆਂ ਦੀ ਗੱਲਾਂ ਦੇ ਨਾਲ।

ਬਿਲਕੁਲ ਜੀ, ਲਾਸਟ ਵੀਕ ਜਿਹੜਾ ਸੀਗਾ ਉਹ ਬਾਲੀਵੁੱਡ ਵਾਸਤੇ ਕਾਫੀ ਜ਼ਿਆਦਾ ਇੰਟਰਸਟਿੰਗ ਰਿਹਾ, ਕਿਉਂਕਿ ਸਿਰਫ ਉਹ ਸਿਰਫ ਬਾਲੀਵੁੱਡ ਵਾਸਤੇ ਨਹੀਂ ਬਲਕਿ ਐਕਚੁਅਲ ਹਾਲੀਵੁੱਡ ਦੇ ਵਿੱਚ ਇੱਕ ਬਹੁਤ ਹੀ ਵੈਰੀ ਐਕਸਪੈਕਟਡ ਮੂਵੀ ਜਿਹੜੀ ਸੀ ਉਹ ਰਿਲੀਜ਼ ਹੋਈ, ਬਾਲੀਵੁੱਡ ਦੀ ਵੈਰੀ ਐਕਸਪੈਕਟਡ ਮੂਵੀ ਰਿਲੀਜ਼ ਹੋਈ, ਬਾਲੀਵੁੱਡ ਦੀ ਇੱਕ ਵੈਰੀ ਐਕਸਪੈਕਟਡ ਮੂਵੀ ਜਿਹੜੀ ਸੀ ਉਹ ਰਿਲੀਜ਼ ਹੋਈ, ਅਤੇ ਉਹ ਮੂਵੀਜ਼ ਨੇ ਆਪਣਾ ਜਿਹੜਾ ਜਲਵਾ ਹੈਗਾ ਉਹ ਥੀਏਟਰਸ ਦੇ ਵਿੱਚ ਦੇ ਦਿੱਤਾ, ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਆਡੀਅੰਸ ਨੂੰ ਮੂਵੀਜ਼ ਕਿੰਨੀਆਂ ਜ਼ਿਆਦਾ ਪਸੰਦ ਆਈਆਂ ਹੈਗੀਆਂ। ਦੱਸ ਦੇਖੇ ਕਿਹੜੀ ਕਿਹੜੀ ਮੂਵੀਜ਼ ਜਿਹੜੀਆਂ ਹੈਗੀਆਂ ਉਹ ਲਾਸਟ ਵੀਕ ਰਿਲੀਜ਼ ਹੋਈਆਂ। ਡੀਸੀ ਕੌਮਿਕਸ ਦੀ ਸੁਪਰ ਗਰਲ ਜਿਹੜੀ ਸੀ ਉਹ ਰਿਲੀਜ਼ ਹੋਈ ਹੈ, ਅਤੇ ਦੱਸਦੀ ਹੈ ਕਿ ਸੁਪਰ ਗਰਲ ਜਿਹੜੀ ਹੈਗੀ ਬੇਸਿਕਲੀ ਡੀਸੀ ਨੇ ਆਪਣਾ ਜਿਹੜਾ ਰੀਬੂਟ ਮਲਟੀਵਰਸ ਜਾਂ ਮਲਟੀ ਯੂਨੀਵਰਸ ਜਿਹੜਾ ਉਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਸੁਪਰਮੈਨ ਤੋਂ ਬਾਅਦ ਸੁਪਰ ਗਰਲ ਇਸਦਾ ਜਿਹੜਾ ਸੈਕਿੰਡ ਪਾਰਟ ਸੀਗਾ ਉਹ ਰਿਲੀਜ਼ ਹੋਇਆ, ਜਿਹਦੇ ਵਿੱਚ ਤੁਹਾਨੂੰ ਮਿਲੀ ਐਲੋਗ, ਜੈਸਨ ਮੋਮੋਆ, ਡੈਵਿਡ ਕੌਨਸਪੈਟ ਅਤੇ ਐਵੀ ਰਿਡਲੀ ਜਿਹੜੀ ਹੈਗੀ ਆ ਉਹ ਨਜ਼ਰ ਆਉਣਗੇ। ਅਤੇ ਇਸ ਮੂਵੀ ਦੇ ਵਿੱਚ ਹਾਲਾਂਕਿ ਬਹੁਤ ਹਾਈਲੀ ਐਕਸਪੈਕਟੇਸ਼ਨ ਸੀਗੀਆਂ, ਕਿਉਂਕਿ ਸੁਪਰਮੈਨ ਦਾ ਜਿਹੜਾ ਲਾਸਟ ਸੀਨ ਸੀਗਾ ਉਹਦੇ ਵਿੱਚ ਸੁਪਰ ਗਰਲ ਨੂੰ ਇੰਟਰੋਡਿਊਸ ਕੀਤਾ ਗਿਆ, ਅਤੇ ਐਵਰੀਵਨ ਵਾਸ ਐਕਸਪੈਕਟਿੰਗ ਕਿ ਸ਼ਾਇਦ ਮੂਵੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਲਾਈਕ ਮਾਰਵਲ ਯੂਨੀਵਰਸ ਨੇ ਆਪਣੀ ਹਰ ਸੀਰੀਜ਼ ਟੂ ਸੀਰੀਜ਼, ਆਪਣੀ ਹਰ ਮੂਵੀ ਟੂ ਮੂਵੀ ਜਿਹੜਾ ਹੈਗਾ ਉਹ ਸਟੈਂਡਰਡਸ ਰੇਜ਼ ਕੀਤੇ। ਲੇਕਿਨ ਡੀਸੀ ਦੇ ਨਾਲ ਇੱਕ ਪ੍ਰੋਬਲਮ ਜਿਹੜੀ ਸਟਾਰਟਿੰਗ ਤੋਂ ਰਹੀ ਹੈ ਉਹ ਕਿ ਇੱਕ ਮੂਵੀ ਡੀਸੀ ਬਹੁਤ ਵਧੀਆ ਦੇਗੀ, ਲੇਕਿਨ ਉਸ ਤੋਂ ਅਗਲੀ ਜਾਂ ਉਸ ਤੋਂ ਦੋ ਤਿੰਨ ਮੂਵੀਜ਼ ਜਿਹੜੀਆਂ ਹੈਗੀਆਂ ਉਹ ਸਟੋਰੀ ਲਾਈਨਅਪ ਦੇ ਉੱਤੇ ਕੰਮ ਸਹੀ ਤਰੀਕੇ ਦਾ ਨਹੀਂ ਹੋਏਗਾ, ਸਕ੍ਰਿਪਟ ਰਾਈਟਿੰਗ ਵਧੀਆ ਨਹੀਂ ਹੋਏਗਾ, ਸਕ੍ਰੀਨ ਪਲੇ ਵੀਕ ਹੋਏਗਾ, ਐਕਸ਼ਨ

ਵਿੱਚ ਕਿਤੇ ਨਾ ਕਿਤੇ ਉਹ ਜਿਹੜਾ ਮਜ਼ਾ ਆਉਣਾ ਚਾਹੀਦਾ, ਜਿਹੜਾ ਇੱਕ ਸੁਪਰ ਹੀਰੋ ਫਿਲਮ ਦਾ ਜਿਹੜਾ ਮਜ਼ਾ ਉਹ ਕਿਤੇ ਨਾ ਕਿਤੇ ਤੁਹਾਨੂੰ ਮਿਸਿੰਗ ਨਜ਼ਰ ਆਏਗਾ। ਅਤੇ ਸੁਪਰ ਗਰਲ ਮੂਵੀ ਇਸ ਤੋਂ ਬਿਲਕੁਲ ਵੀ ਐਕਸੈਪਸ਼ਨ ਹੈ। ਸੁਪਰਮੈਨ ਮੂਵੀ ਦੇ ਵਿੱਚ ਜਿਹੜੇ ਸਟੈਂਡਰਡ ਸੈੱਟ ਕੀਤੇ ਗਏ ਸੀਗੇ ਸੁਪਰ ਗਰਲ ਮੂਵੀਜ਼ ਦੇ ਵਿੱਚ, ਉਹ ਸਾਰੇ ਦੇ ਸਾਰੇ ਸੁੱਟ ਦਿੱਤੇ ਗਏ। ਜੀ ਹਾਂ, ਵੀਕ ਸਕਰੀਨ ਪਲੇ, ਵੀਕ ਸਟੋਰੀ ਲਾਈਨਅਪ, ਮਤਲਬ ਈਜ਼ੀ ਟੂ ਪ੍ਰੈਡਿਕਟੇਬਲ ਹੈ ਸਾਰੀ ਦੀ ਸਾਰੀ ਸਟੋਰੀ ਲਾਈਨਅਪ। ਅਤੇ ਤੁਸੀਂ ਫਿਗਰ ਆਊਟ ਕਰ ਲਓਗੇ ਯਾਰ ਕਿ ਸਟੋਰੀ ਦੇ ਵਿੱਚ ਜਿਹੜਾ ਮਜ਼ਾ ਆਉਣਾ ਚਾਹੀਦਾ ਉਹ ਬਿਲਕੁਲ ਵੀ ਨਹੀਂ ਆ ਰਿਹਾ। ਸਟੋਰੀ ਬਿਲਕੁਲ ਫਲੈਟ ਚੱਲਦੀ ਹੈਗੀ ਆ। ਹਾਲਾਂਕਿ ਹਾਈਲੀ ਐਕਸਪੈਕਟੇਸ਼ਨ ਸੀਗੀ ਉਹ ਸੀਗੀ ਜੈਸਨ ਮੈਮੋਆ ਤੋਂ, ਲੋਬੋ ਦੇ ਕਿਰਦਾਰ ਵਾਸਤੇ। ਲੋਬੋ ਅਗਰ ਤੁਸੀਂ ਡੀ ਸੀ ਦੀ ਕੌਮਿਕਸ ਪੜ੍ਹੀਆਂ ਹੈਗੀਆਂ ਤਾਂ ਲੋਬੋ ਬਹੁਤ ਹੀ ਫੈਂਟਾਸਟਿਕ ਕਿਰਦਾਰ ਹੈ, ਮਤਲਬ ਤੁਸੀਂ ਉਸ ਕਿਰਦਾਰ ਨੂੰ ਪਿਆਰ ਕਰੋਗੇ। ਲੇਕਿਨ ਇਸ ਪੂਰੀ ਮੂਵੀ ਦੇ ਵਿੱਚ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਥੋੜੇ ਬਹੁਤ ਟਾਈਮ ਦੇ ਲਈ ਹੀ ਸਕਰੀਨ ਤੇ ਨਜ਼ਰ ਆਉਂਦਾ। ਬੇਸਿਕਲੀ ਅਗਰ ਕੀਤਾ ਜਾਵੇ ਤਾਂ ਲੋਬੋ ਨੂੰ ਇਸ ਮੂਵੀ ਦੇ ਥਰੂ ਹਲਕਾ ਜਿਹਾ ਜਿਹੜਾ ਸੈਟਅਪ ਹੈ ਸਿਰਫ ਔਰ ਸਿਰਫ ਉਹ ਦਿੱਤਾ ਗਿਆ ਹੈ। ਮਿਲੀ ਐਲਕੋਕ ਇਸ ਮੂਵੀ ਦੇ ਵਿੱਚ ਕਾਰਾ ਜ਼ੋਲਲ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਂਦੀ ਹੈਗੀ ਆ। ਹਾਲਾਂਕਿ ਐਜ਼ ਐਨ ਐਕਟਰ ਸ਼ੀ ਵਾਸ ਟੂ ਬ੍ਰਿਲੀਅੰਟ, ਲੇਕਿਨ ਕਹਿੰਦੇ ਨਾ ਕਿ ਇੱਕ ਵੀਕ ਸਕਰੀਨ ਦੇ ਵਿੱਚ ਐਕਟਰ ਵੀ ਕਿੰਨਾ ਕੁਝ ਕਰ ਸਕਦਾ। ਜਿਹੜੇ ਐਕਸ਼ਨ ਸੀਨਸ ਹੈਗੇ ਆ, ਸਪੈਸੀਫਿਕਲੀ ਜਿਹੜੇ 1-to-1 ਕੰਬੈਟਸ ਹੈਗੇ ਉਹ ਬੜੇ ਹੀ ਜ਼ਿਆਦਾ ਵੀਕ ਨਜ਼ਰ ਆਉਂਦੇ ਇਸ ਮੂਵੀ ਦੇ ਵਿੱਚ। ਅਤੇ ਫਾਈਨਲ ਜਿਹੜਾ ਕੰਬੈਟ ਹੈਗਾ ਉਹ ਬਹੁਤ ਜ਼ਿਆਦਾ ਬਿਲੋ ਦਾ ਲਾਈਨ ਹੈਗਾ, ਅਤੇ ਉਹ ਕਿਤੇ ਨਾ ਕਿਤੇ ਇਸ ਮੂਵੀ ਨੂੰ ਜਿੰਨੀ ਐਕਸਪੈਕਟੇਸ਼ਨ ਸੀਗੇ, ਵੀ ਆਰ ਐਕਸਪੈਕਟਿੰਗ 5 out of 4 ਜਿਹੜੀ ਹੈ ਉਹ ਮੂਵੀ ਹੋਣੀ ਚਾਹੀਦੀ, ਲੇਕਿਨ ਮੂਵੀ ਜਿਹੜੀ ਹੈ 5 out of 2 ਜਿਹੜੀ ਹੈ ਉਹ ਬਣ ਕੇ ਨਜ਼ਰ ਆਈ ਹੈ। ਸੋ ਦਿਲ ਤੋੜਿਆ ਮੂਵੀ ਨੇ, ਕਿਉਂਕਿ ਮੈਨੂੰ ਲੱਗਾ ਸੀ 2026 ਦੀ ਸਭ ਤੋਂ ਜ਼ਿਆਦਾ ਐਂਟੀਸਪੇਟਿਡ ਮੂਵੀਜ਼ ਦੇ ਵਿੱਚੋਂ ਇੱਕ ਸੀਗੀ ਡੀਸੀ ਦੀ ਸੁਪਰ ਗਰਲ। ਸੋ ਅਗਰ ਤੁਸੀਂ ਦੇਖ ਲਿਆ ਮੈਨੂੰ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਸ ਤਰੀਕੇ ਦੀ ਲੱਗੀ। ਅਗਰ ਤੁਸੀਂ ਨਹੀਂ ਦੇਖੀ ਹੈਗੀ ਤਾਂ ਟਰਾਈ ਕਰ ਸਕਦੇ ਹੋ, ਕਿਉਂਕਿ ਜਿਹਨੇ ਸੁਪਰ ਹੀਰੋ ਮੂਵੀਜ਼ ਦੇ ਫੈਨਸ ਹੁੰਦੇ ਆ ਦੇ ਜਸਟ ਲਵ ਟੂ ਵਾਚ ਸੁਪਰ ਹੀਰੋ। ਸਾਡੇ ਵਾਸਤੇ ਸਕ੍ਰਿਪਟ ਸਕਰੀਨ ਪਲੇ ਉਹਨਾਂ ਦਾ ਮੈਟਰ ਨਹੀਂ ਕਰਦਾ, ਲੇਕਿਨ ਹਾਂ ਤੁਸੀਂ ਉਹਨਾਂ ਇੰਜੋਏ ਨਹੀਂ ਕਰੋਗੇ ਮੇਰੇ ਮੁਤਾਬਿਕ। ਦੂਸਰਾ ਜਿਹੜਾ ਇੰਪੋਰਟੈਂਟ ਰਿਲੀਜ਼ ਸੀਗਾ ਉਹ ਸੀਗਾ ਜੀ ਵੈਲਕਮ ਟੂ ਜੰਗਲ, ਯਾਨੀ ਕਿ ਵੈਲਕਮ ਦਾ ਤੀਸਰਾ ਪਾਰਟ। ਪਹਿਲਾ ਪਾਰਟ ਆਇਆ ਸੀ 2007 ਦੇ ਵਿੱਚ ਅਕਸ਼ੇ ਕੁਮਾਰ, ਨਾਨਾ ਪਾਟੇਕਰ ਤੇ ਅਨਿਲ ਕਪੂਰ ਦੇ ਨਾਲ। ਦੂਸਰਾ ਪਾਰਟ ਆਇਆ ਉਸ ਤੋਂ ਬਾਅਦ ਜੀ ਜੌਨ ਇਬਰਾਹਿਮ, ਨਾਨਾ ਪਾਟੇਕਰ ਤੇ ਅਨਿਲ ਕਪੂਰ ਦੇ ਨਾਲ। ਲੇਕਿਨ ਤੀਸਰੇ ਪਾਰਟ ਦੇ ਵਿੱਚ ਵਾਪਸ ਆਇਆ ਅਕਸ਼ੇ ਕੁਮਾਰ, ਲੇਕਿਨ ਮਿਸਿੰਗ ਸੀਗੇ ਜੀ ਇਹਦੇ ਵਿੱਚ ਉਦੇ ਸ਼ੈਟੀ ਤੇ ਮਜਨੂੰ, ਯਾਨੀ ਕਿ ਅਨਿਲ ਕਪੂਰ ਤੇ ਨਾਨਾ ਪਾਟੇਕਰ ਦੇ ਵਿੱਚ ਮਿਸਿੰਗ ਸੀਗੇ। ਇਸ ਤੋਂ ਇਲਾਵਾ ਬਾਲੀਵੁੱਡ ਦਾ ਹਰ ਕਿਰਦਾਰ ਜਿਹੜਾ ਸੀਗਾ ਇਸ ਮੂਵੀ ਦੇ ਵਿੱਚ ਨਜ਼ਰ ਆਏਗਾ। ਲੇਕਿਨ ਮੂਵੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹੀ ਚੀਜ਼ ਭੂਤ ਬੰਗਲਾ ਦੇ ਨਾਲ ਹੋਈ ਹੈ ਜਾਂ ਹੋਰ ਜਿਹੜੀ ਕਾਮੇਡੀ ਮੂਵੀਜ਼ ਹੈ ਕਿ ਸਕ੍ਰਿਪਟ ਰਾਈਟਰ ਜਿਹੜੇ ਹੈਗੇ ਨਾ ਉਹਨਾਂ ਨੂੰ ਕਾਮੇਡੀ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਉਹ ਮਿਲ ਹੀ ਨਹੀਂ ਰਹੀ ਹੈ। ਮੈਨੂੰ ਲੱਗਦਾ ਕਿ ਸ਼ਾਇਦ ਉਹ 2012-2013 ਤੱਕ ਦਾ ਜਿਹੜਾ ਜ਼ੋਨ ਦੇ ਵਿੱਚ ਹੇਰਾ ਫੇਰੀ ਸੀ, ਵੈਲਕਮ ਸੀ, ਮੁਸੇ ਸ਼ਾਦੀ ਕਰੋਗੀ ਸੀ, ਚੁੱਪ ਚੁੱਪ ਕੇ ਸੀਗੀ, ਢੋਲ ਸੀ, ਉਹ ਮੂਵੀਜ਼ ਦੀ ਸਕ੍ਰਿਪਟ ਜਿੰਨੀ ਬਿਹਤਰੀਨ ਸੀ ਨਾ, ਅੱਜ ਦੇ ਟਾਈਮ ਦੇ ਵਿੱਚ ਉਹ ਸਕ੍ਰਿਪਟ ਕਿਤੇ ਨਾ ਕਿਤੇ ਰਾਈਟਰਸ ਨੂੰ ਮਿਲ ਹੀ ਨਹੀਂ ਰਹੀ ਹੈ। ਅਤੇ ਤੁਸੀਂ ਪੁਰਾਣੀ ਜੋਕਸ ਨੂੰ ਇੱਕ ਵਾਰ ਦੁਬਾਰਾ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਨੋਸਟੈਲਜੀਆ ਜਿਹੜਾ ਹੈਗਾ ਉਹ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਦੇ ਵਿੱਚ ਕੁਛ ਵੀ ਚੱਲ ਰਿਹਾ, ਮਤਲਬ ਸੇਮ ਵੈਲਕਮ ਟੂ ਜੰਗਲ ਦੇ ਵਿੱਚ ਗ੍ਰੇਟ ਕਾਸਟ, ਜੈਨੂਅਲੀ ਗ੍ਰੇਟ ਕਾਸਟ, ਸਵੀਨਾ ਟੰਡਨ ਨੂੰ ਰੀਵਾਪਸ ਇੰਟਰੋਡਿਊਸ ਕੀਤਾ ਗਿਆ, ਅਕਸ਼ੇ ਕੁਮਾਰ ਟੂ ਬੈਸਟ, ਸੁਨੀਲ ਸ਼ੈਟੀ ਦਾ ਬੈਸਟ, ਪਰੇਸ਼ ਰਾਵਲ ਦਾ ਬੈਸਟ, ਤਿਕੜੀ ਬਹੁਤ ਵਧੀਆ ਹੈਗੀ ਹੈ। ਸਪੋਰਟਿੰਗ ਐਕਟਰਸ ਦੇ ਵਿੱਚ ਜੈਕੀ ਸ਼ਰਾਫ, ਸੰਜੇ ਦੱਤ, ਅਰਸ਼ਦ ਵਾਸ਼ੀ, ਕ੍ਰਿਸ਼ਨਾ ਅਭਿਸ਼ੇਕ, ਮਤਲਬ ਤੁਹਾਨੂੰ ਹਰ ਤਰ੍ਹਾਂ ਦਾ ਕਿਰਦਾਰ ਨਜ਼ਰ ਆ ਜਾਏਗਾ। ਅਗਰ ਤੁਸੀਂ ਈਵਨ ਫੀਮੇਲ ਸਟਾਰ ਦੇ ਵਿੱਚ ਦੇਖੋ, ਜੈਕਲਿਨ ਫਰਨਾਂਡਿਸ ਤੁਹਾਨੂੰ ਨਜ਼ਰ ਆਉਣਗੇ, ਦਿਸ਼ਾ ਪਟਾਨੀ ਨਜ਼ਰ ਆਉਣਗੇ, ਇਸ ਤੋਂ ਇਲਾਵਾ ਤੁਹਾਨੂੰ ਰਵੀਨਾ ਟੰਡਨ ਨਜ਼ਰ ਆਉਣਗੇ, ਅਤੇ ਮਤਲਬ ਹਰ ਵੱਡਾ ਕਲਾਕਾਰ, ਹਰ ਵੱਡਾ ਅਦਾਕਾਰ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖੇਗਾ। ਲੇਕਿਨ ਕਲਾਕਾਰ ਕੀ ਕਰ ਲੇਗਾ ਅਗਰ ਸਕ੍ਰਿਪਟ ਜਿਹੜੀ ਹੈਗੀ ਉਹ ਬਹੁਤ ਵੀਕ ਹੈ? ਤੇ ਮਤਲਬ ਕੁਛ ਇੱਕ ਜਗ੍ਹਾ ਤੇ ਮੂਵੀ ਥੋੜੀ ਜਿਹੀ ਕੌਮਿਕ ਲੱਗਦੀ ਹੈ, ਲੇਕਿਨ ਫਿਰ ਉਹੀ ਗੱਲ ਹੈ ਕਿ ਤੁਸੀਂ ਆਡੀਅੰਸ ਨੂੰ 2 ਘੰਟੇ ਲਈ ਸਵਾ 2 ਘੰਟੇ ਲਈ ਬੰਨ ਕੇ ਰੱਖ ਪਾਉਂਦੇ ਹੋ ਜਾਂ ਨਹੀਂ। ਔਰ ਜਦੋਂ ਤੁਸੀਂ ਇੱਕ ਮੂਵੀ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਰੱਖਦੇ, ਸ਼ਾਇਦ ਇਸੇ ਕਰਕੇ ਨੀਜ਼ ਬਜ਼ਮੀ ਨੇ ਇਸ ਮੂਵੀ ਨੂੰ ਨਾ ਦੁਬਾਰਾ ਜਿਹੜਾ ਦਾ ਰੀਮੇਕ ਜਿਹੜਾ ਸੀ ਉਹ ਬਣਾਉਣ ਦਾ ਤੈਅ ਕੀਤਾ ਸੀਗਾ, ਕਿਉਂਕਿ ਪ੍ਰਿਯਦਰਸ਼ਨ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਕਿ ਜੋ ਤੁਸੀਂ ਕਾਮੇਡੀ ਮੂਵੀ ਨੂੰ ਰੀਕ੍ਰੀਏਟ ਕਰਨਾ ਚਾਹੁੰਦੇ ਹੋ ਤੁਹਾਨੂੰ ਪਿਛਲੇ ਸਟੈਂਡਰਡਸ ਤੋਂ ਅੱਪ ਜਾਣਾ ਪੈਂਦਾ, ਲੇਕਿਨ ਉਹ ਸਕ੍ਰਿਪਟ ਫਿਗਰ ਆਊਟ ਕਰਨਾ, ਉਹ ਡਾਇਲੋਗਸ ਫਿਗਰ ਆਊਟ ਕਰਨਾ, ਉਹ ਪਰਫਾਰਮੈਂਸਿਸ ਫਿਗਰ ਆਊਟ ਕਰਨਾ, ਉਹ ਬਹੁਤ ਵੱਡਾ ਚੈਲੰਜ ਹੁੰਦਾ ਹੈ। ਅਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਭੂਲ ਭੁਲੱਈਆ ਦੀ ਜਿਹੜੀ ਸੀਰੀਜ਼ ਹੈ ਉਸਨੂੰ ਦੁਬਾਰਾ ਜਿਹੜਾ ਹੈ ਰੀਮੇਕ ਨਹੀਂ ਬਣਾਇਆ, ਅਤੇ ਨਾ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬਾਈ ਆਪਾਂ ਉਸ ਨਾਮ ਨੂੰ, ਉਸ ਫਰੈਂਚਾਈਜ਼ੀ ਨੂੰ ਕੈਸ਼ ਕਰ ਲਈਏ, ਦੇ ਜਸਟ ਵਾਂਟ ਟੂ ਮੇਕ ਆਊਟ ਅ ਨਿਊ ਸਕ੍ਰਿਪਟ। ਅਤੇ ਇਸੇ ਕਰਕੇ ਉਹਨਾਂ ਨੇ ਭੂਤ ਬੰਗਲਾ ਜਿਹੜੀ ਸੀ ਉਹ ਲਿਖੀ ਸੀ, ਲੇਕਿਨ ਹਾਲਾਂਕਿ ਭੂਤ ਬੰਗਲਾ ਵੀ ਬਹੁਤ ਬਿਲੋ ਦਾ ਐਵਰੇਜ ਫਿਲਮ ਹੀ ਸਾਬਿਤ ਹੋਈ। ਸੋ ਇੱਕ ਹੋਰ ਮੂਵੀ ਰਿਲੀਜ਼ ਹੋਈ ਹੈ, ਦੱਸਾਂਗਾ ਇਸ ਟਰੈਕ ਦੇ ਉਸ ਪਾਰ, ਤਦ ਤੱਕ ਤੁਸੀਂ ਇੰਜੋਏ ਕਰੋ ਅਗਲਾ ਪਿਆਰਾ ਜਿਹਾ ਟਰੈਕ ਦੇ ਉਸ ਪਾਰ ਮਿਲਦਾ ਹੈ ਜੀ ਪਿਆਰੀ ਬਾਤੀ ਗੱਲਾਂ ਦੇ ਨਾਲ। ਅਤੇ ਜਿਹੜਾ ਕਿ ਤੁਹਾਨੂੰ ਮੈਂ ਕਿਹਾ ਹੈ ਕਿ ਫਿਲਮੀ ਦੁਨੀਆ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਤਾਂ ਸੁਣਨੇ ਆਉਂਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਲੈ ਕੇ ਆ ਰਿਹਾ ਜੀ।

ਦੀਆਂ ਤਿਆਰ ਨੇ। T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

बिल्कुल जी, हमको सिर्फ तुमसे प्यार है। ते एक गल जिहड़ी ना गिप्पी गरेवाल ते बिनू ढिल्लों जिन्हें प्यार दे नाल जो सुंदर भल्ला जी वास्ते कहिंदे ना, ओ उन्हां दी मूवी कैरी ऑन जट्टा 4 दे विच नजर भी आंदी हैगी है। जी हाँ, पिछले हफ्ते बॉलीवुड दी वन ऑफ द मोस्ट हाईली एक्सपेक्टेड मूवी ਜਿਹੜੀ ਸੀ ਕੈਰੀ ਔਨ ਜੱਟਾ 4, ਉਹ ਵੀ ਰਿਲੀਜ਼ ਹੋਈ ਹੈਗੀ ਹੈ। ਅਤੇ ਕੈਰੀ ਔਨ ਜੱਟਾ ਦੀ ਜਿਹੜੀ ਸੀਰੀਜ਼ ਹਨ ਉਹ ਹਾਈਲੀ ਐਂਟੀਸਪੇਟਿਡ ਔਰ ਹਾਈਲੀ ਐਕਸਪੈਕਟਡ ਕਿਉਂ ਰਹਿੰਦੇ, ਕਿਉਂਕਿ ਪੰਜਾਬੀ ਜਿਹੜੀ ਆਡੀਅੰਸ ਆ ਉਹਨਾਂ ਨੂੰ ਥੀਏਟਰ ਤੱਕ ਲੈ ਕੇ ਆਉਣ ਵਾਸਤੇ ਜੱਟ ਐਂਡ ਜੂਲੀਅਟ ਅਤੇ ਕੈਰੀ ਔਨ ਜੱਟਾ, ਇਹ ਦੋ ਮੂਵੀਜ਼ ਦਾ ਰੋਲ ਬਹੁਤ ਵੱਡਾ ਰਿਹਾ ਸੀ। ਇਹਨਾਂ ਨੇ ਐਕਚੁਅਲ 'ਚ ਪੰਜਾਬੀ ਆਡੀਅੰਸ ਥੀਏਟਰਸ ਤੱਕ ਲੈ ਆਉਂਦੀਆਂ ਸੀ। ਅਤੇ ਉਸ ਤੋਂ ਬਾਅਦ ਜੋ ਪੰਜਾਬੀ ਫਿਲਮਾਂ ਦੀ ਕਾਮੇਡੀ ਦਾ ਸਿਲਸਿਲਾ ਸ਼ੁਰੂ ਹੋਇਆ ਉਹ ਅੱਜ ਤੱਕ ਚੱਲਦਾ ਹੀ ਜਾ ਰਿਹਾ ਹੈ। ਅਤੇ ਇਸ ਕਰਕੇ ਜਦੋਂ ਵੀ ਜੱਟ ਐਂਡ ਜੂਲੀਅਟ ਦੀ ਸੀਰੀਜ਼ ਰਿਲੀਜ਼ ਹੁੰਦੀ ਹੈ, ਕੈਰੀ ਔਨ ਜੱਟਾ ਦੀ ਰਿਲੀਜ਼ ਹੁੰਦਾ ਅਗਲਾ ਪਾਰਟ ਜਿਹੜਾ ਹੈਗਾ ਅਨਾਊਂਸ ਹੁੰਦਾ, ਤਾਂ ਜਿਹੜੀ ਆਡੀਅੰਸ ਹੈ ਉਹ ਆਟੋਮੈਟਿਕਲੀ ਜਿਹੜੀ ਹੈਗੀ ਆ ਉਹ ਕਾਫ਼ੀ ਜ਼ਿਆਦਾ ਖੁਸ਼ ਹੋ ਜਾਂਦੀ ਹੈ। ਅਤੇ ਉਹਨਾਂ ਨੂੰ ਲੱਗਦਾ ਕਿ ਯਾਰ ਸ਼ਾਇਦ ਉਹ ਕੈਰੀ ਔਨ ਜੱਟਾ ਵਾਲਾ ਮੈਚਿੰਗ ਜਿਹੜਾ ਹੈਗਾ ਉਹ ਦੁਬਾਰਾ ਰੀਕ੍ਰੀਏਟ ਹੋ ਜਾਏਗਾ। ਅਤੇ ਸਾਨੂੰ ਕਹਿਣ ਨੂੰ ਮੌਕਾ ਮਿਲੇਗਾ ਕਿ ਐਡਵੋਕੇਟ ਢਿੱਲੋਂ ਨੇ ਕਾਲਾ ਪੋਟ ਐਵੇਂ ਨਹੀਂ ਪਾਇਆ ਹੈ ਕਿ ਨਹੀਂ ਹੈ। ਅਤੇ ਇਸ ਪੂਰੀ ਮੂਵੀ ਦੇ ਵਿੱਚ ਤੁਸੀਂ ਐਡਵੋਕੇਟ ਢਿੱਲੋਂ ਨੂੰ ਇਸੀ ਅਵਤਾਰ ਦੇ ਵਿੱਚ, ਇਸੀ ਮੈਜਿਕ ਦੇ ਵਿੱਚ, ਇਸੀ ਜੋਨਰ ਵਿੱਚ ਜਿਹੜਾ ਹੈਗਾ ਉਹ ਫਿਗਰ ਆਊਟ ਕਰਦੇ ਨਜ਼ਰ ਆਓਗੇ। ਅਤੇ ਗੱਲ ਪਤਾ ਕੀ ਹੈਗੀ ਹੈ ਕਿ ਇਸ ਮੂਵੀ ਨੂੰ ਸਪੈਸ਼ਲ ਇਸ ਕਰਕੇ ਬਣਾਇਆ ਗਿਆ ਕਿ ਜਸਵਿੰਦਰ ਭੱਲਾ ਜੀ ਦਾ ਜਿਹੜਾ ਕਿਰਦਾਰ ਹੈਗਾ ਉਸਨੂੰ AI ਦੇ ਨਾਲ ਡਿਵੈਲਪ ਕੀਤਾ ਗਿਆ। ਉਹਨਾਂ ਦੀ ਜਿਹੜੀ ਅਪੀਅਰੈਂਸ ਹੈ, ਉਹਨਾਂ ਦੀ ਜਿਹੜੀ ਆਵਾਜ਼ ਹੈ, ਉਸਨੂੰ AI ਦੇ ਨਾਲ ਕਾਫ਼ੀ ਹੱਦ ਤੱਕ ਜਿਹੜਾ ਹੈਗਾ ਉਹ ਰੀਕਲੈਕਟ ਕੀਤਾ ਗਿਆ ਹੈਗਾ। ਅਤੇ ਉਸਨੂੰ ਮੂਵੀ ਦੇ ਵਿੱਚ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਵੀ ਗਿਆ ਹੈ। ਅਤੇ ਸਭ ਤੋਂ ਖਾਸ ਗੱਲ ਹੈ, ਲੋਕ ਜਿੰਨਾ ਜ਼ਿਆਦਾ ਉਹਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਉਨੇ ਹੀ ਜ਼ਿਆਦਾ ਕਿਤੇ ਨਾ ਕਿਤੇ ਜਿਹੜੀ ਉਹ ਮਨ ਦੇ ਵਿੱਚ ਕਹਿੰਦੇ ਨਾ ਕਸਕ ਹੁੰਦੀ ਕਿ ਇਨਸਾਨ ਨੂੰ ਮਿਸ ਹੁੰਦੀ, ਉਹ ਵੀ ਨਜ਼ਰ ਆਈ ਆਡੀਅੰਸ ਦੇ ਵੱਲੋਂ। ਹਾਲਾਂਕਿ ਮੂਵੀ ਦੀ ਜਿਹੜੀ ਸਕ੍ਰਿਪਟ ਹੈਗੀ ਹੈ ਸਮੀਪ ਕੰਗ ਜੀ ਨੇ ਲਿਖੀ, ਅਤੇ ਸਮੀਪ ਕੰਗ ਜੀ ਦਾ ਕੈਰੀ ਔਨ ਜੱਟਾ ਨੂੰ ਲੈ ਕੇ ਇੱਕ ਬੜਾ ਹੀ ਵਧੀਆ ਕਿੱਸਾ ਹੈਗਾ ਕਿ ਐਕਚੁਅਲ 'ਚ ਸਮੀਪ ਕੰਗ ਉਸ ਟਾਈਮ ਕੁਛ ਖਾਸ ਜਿਹੜਾ ਸੀ ਵੱਡਾ ਨਹੀਂ ਕਰ ਰਹੇ ਸੀਗੇ। ਅਤੇ ਉਹਨਾਂ ਨੇ ਕੈਰੀ ਔਨ ਜੱਟਾ ਦੀ ਸਕ੍ਰਿਪਟ ਜਿਹੜੀ ਸੀ ਉਹ ਲਿਖੀ ਸੀਗੀ, ਅਤੇ ਉਹਨਾਂ ਨੇ ਗਿੱਪੀ ਗਰੇਵਾਲ ਨੂੰ ਆ ਸਕ੍ਰਿਪਟ ਸਿਰਫ ਔਰ ਸਿਰਫ 50,000 ਦੇ ਵਿੱਚ ਵੇਚ ਦਿੱਤੀ ਸੀਗੀ। ਅਤੇ ਸਕ੍ਰਿਪਟ ਵੇਚਣ ਤੋਂ ਬਾਅਦ ਹਲੇ ਉਹਨਾਂ ਨੇ ਜਿਹੜੀ ਫਾਈਨਲ ਜਿਹੜੀ ਡੀਲ ਸੀ ਉਹ ਕਲੋਜ਼ ਨਹੀਂ ਹੋਈ ਸੀ, ਉਹਨਾਂ ਦੀ ਗੱਲ ਗੁਪਤ ਘੁੱਗੀ

ਦੇ ਨਾਲ ਵੀ ਤੇ ਗੁਰਪ੍ਰੀਤ ਘੁੱਗੀ ਜੀ ਨੇ ਉਹਨਾਂ ਨੂੰ ਸੁਜੈਸਟ ਦਿੱਤਾ ਕਿ ਦੇਖੋ ਸਕ੍ਰਿਪਟ ਤੁਸੀਂ ਭਾਵੇਂ ਪੈਸੇ ਨਾ ਲਓ, ਉਹਨਾਂ ਨੂੰ ਕਹੋ ਕਿ ਤੁਹਾਨੂੰ ਮੂਵੀ ਜਿਹੜੀ ਹੈ ਉਹ ਡਾਇਰੈਕਟ ਕਰਨ ਦਾ ਮੌਕਾ ਦੇਣ। ਤੇ ਸਮੀਪ ਕੰਗ ਜੀ ਨੇ ਗੁਰਪ੍ਰੀਤ ਘੁੱਗੀ ਜੀ ਨੂੰ ਕਿਹਾ ਕਿ ਬਾਈ ਉਹ ਏਡੇ ਵੱਡੇ ਸਟਾਰ ਹੈਗੇ, ਮੇਰੇ ਵਰਗੇ ਬੰਦੇ ਨੂੰ ਉਹ ਇੱਦਾਂ ਦਾ ਚਾਂਸ ਕਿਉਂ ਦੇਣਗੇ। ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਗੱਲ ਤਾਂ ਕਰੋ, ਗੱਲ ਬਣੇ ਜਾਂ ਨਾ ਬਣੇ ਦੈਟ ਇਜ਼ ਅ ਡਿਫਰੈਂਟ ਥਾਟ। ਸੋ ਗੁਰਪ੍ਰੀਤ ਘੁੱਗੀ ਜੀ ਦੇ ਪੰਪ ਦੇਣ ਤੇ ਸਮੀਪ ਕੰਗ ਜੀ ਨੇ ਗਿੱਪੀ ਗਰੇਵਾਲ ਦੇ ਨਾਲ ਗੱਲ ਕੀਤੀ ਕਿ ਉਸ ਮੂਵੀ ਨੂੰ ਡਾਇਰੈਕਟ ਕਰਨਾ ਚਾਹੁੰਦੇ ਹੈਗੇ। ਤੇ ਗਿੱਪੀ ਜੀ ਨੇ ਵੀ ਆਪਣੀ ਫਿਰ ਟੀਮ ਦੇ ਨਾਲ ਇੱਕ ਵਾਰੀ ਡਿਸਕਸ ਕੀਤਾ ਤੇ ਸਮੀਪ ਕੰਗ ਜੀ ਨੂੰ ਇਸ ਮੂਵੀ ਨੂੰ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਤੇ ਰੈਸਟ ਇਜ਼ ਹਿਸਟਰੀ। ਤੇ ਇਸ ਮੂਵੀ ਨੂੰ ਵੀ ਜਿਹੜੇ ਡਾਇਰੈਕਟ ਹੈਗੇ ਆ ਉਹ ਸਮੀਪ ਕੰਗ ਜੀ ਹੀ ਕਰ ਰਹੇ ਹੈਗੇ। ਤੇ ਮੂਵੀ ਦੀ ਅਗਰ ਆਪਾਂ ਕਾਸਟ ਦੀ ਗੱਲ ਕਰੀਏ ਤਾਂ ਮੂਵੀ ਦੀ ਜਿਹੜੀ ਕਾਸਟ ਹੈਗੀ ਉਹ ਮੈਜੀਕਲ ਕਾਸਟ ਹੀ ਆ। ਹਮੇਸ਼ਾ ਦੀ ਤਰ੍ਹਾਂ ਗਿੱਪੀ ਗਰੇਵਾਲੇ ਦੀ ਮੇਨ ਕਾਸਟ ਦੇ ਵਿੱਚ ਨਾਲ ਬੀਨੂ ਢਿੱਲੋਂ ਨਜ਼ਰ ਆਣਗੇ, ਨਾਲ ਹੋਣਗੇ ਸਰਗੁਣ ਮਹਿਤਾ ਤੇ ਨਾਲ ਜਸਵਿੰਦਰ ਭੱਲਾ ਜੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸ਼ਿੰਦਾ ਗਰੇਵਾਲ, ਪ੍ਰਿੰਸ ਕਵਲਜੀਤ ਸਿੰਘ, ਪੁਖਰਾਜ ਭੱਲਾ, ਬੀ ਐਨ ਸ਼ਰਮਾ ਤੇ ਸਵਿਤਾਜ ਬਰਾੜ ਤੇ ਜੈਸਮੀਨ ਬਾਜਵਾ। ਸੋ ਜਿਹੜੀ ਪੰਜਾਬੀ ਇੰਡਸਟਰੀ ਦੀ ਬੈਸਟ ਸਟਾਰ ਕਾਸਟ ਹੈ ਨਾ, ਉਹ ਇਸ ਮੂਵੀ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ। ਹਾਲਾਂਕਿ ਮੂਵੀ ਕਿਤੇ ਨਾ ਕਿਤੇ ਹਲਕੀ ਹਲਕੀ ਡਰੈਗ ਜ਼ਰੂਰ ਹੁੰਦੀ ਆ। ਮੈਂ ਜਿੱਦਾਂ ਕਿ ਵੈਲਕਮ ਟੂ ਜੰਗਲ ਨੂੰ ਲੈ ਕੇ ਕਿਹਾ ਸੀਗਾ ਕਿ ਕਾਮੇਡੀ ਮੂਵੀ ਦੀ ਜਦੋਂ ਵੀ ਤੁਸੀਂ ਨੈਕਸਟ ਸੀਕੁਅਲ ਬਣਾਉਂਦੇ ਹੋ ਉਹਦੇ ਵਾਸਤੇ ਐਕਸਪੈਕਟੇਸ਼ਨ ਜਿਹੜੀਆਂ ਉਹ ਕਾਫੀ ਜ਼ਿਆਦਾ ਹਾਈ ਸੈੱਟ ਹੋ ਜਾਂਦੀਆਂ ਤੇ ਉਸਨੂੰ ਬੀਟ ਕਰ ਪਾਉਣਾ ਕਾਫੀ ਵੱਡਾ ਚੈਲੰਜ ਹੋ ਜਾਂਦਾ। ਤੇ ਕੈਰੀ ਓਨ ਜੱਟਾ 4 ਹਾਲਾਂਕਿ ਉਸ ਚੈਲੰਜ ਦੇ ਕਾਫੀ ਆਸ ਪਾਸ ਨਜ਼ਰ ਆਉਂਦੀ, ਲੇਕਿਨ ਹਾਂ ਅਗਰ ਤੁਸੀਂ ਕਹੋ ਕਿ ਕੈਰੀ ਓਨ ਜੱਟਾ 1 ਵਾਲਾ ਮਜ਼ਾ ਹੈ ਤੇ ਉਹ ਕਿਤੇ ਨਾ ਕਿਤੇ ਤੁਸੀਂ ਅਗਰ ਉਹ ਐਕਸਪੈਕਟੇਸ਼ਨ ਨਾਲ ਜਾ ਰਹੇ ਹੋ ਤਾਂ ਫਿਰ ਤੁਸੀਂ ਉਸ ਮੂਵੀ ਨੂੰ ਉਨਾ ਜ਼ਿਆਦਾ ਇੰਜੋਏ ਨਹੀਂ ਕਰ ਪਾਓਗੇ। ਬਹੁਤ ਫਰੈਸ਼ ਅਗਰ ਤੁਸੀਂ ਥਾਟਸ ਨਾਲ ਜਾਂਦੇ ਹੋ ਸਿਰਫ ਜਸਵਿੰਦਰ ਭੱਲਾ ਜੀ ਦੇ ਕਰਕੇ ਜਾਂ ਬਾਕੀ ਕਾਸਟ ਨੂੰ ਇੱਕ ਵਾਰ ਦੁਬਾਰਾ ਸਾਥ ਦੇਖਣ ਵਾਸਤੇ ਦੇਖਣ ਜਾਂਦੇ ਹੋ ਤਾਂ ਯੂ ਵਿਲ ਇੰਜੋਏ ਦਾ ਮੂਵੀ। ਲੇਕਿਨ ਹਾਂ ਅਗਰ ਓਵਰ ਐਕਸਪੈਕਟੇਸ਼ਨ ਕਰਕੇ ਜਾਓਗੇ ਦੈਨ ਮੂਵੀ ਡੈਫੀਨੇਟਲੀ 1 ਔਰ ਐਟ ਅਨਦਰ ਪੁਆਇੰਟ ਨੂੰ ਡਿਸਅਪੁਆਇੰਟ ਜ਼ਰੂਰ ਕਰੇਗੀ। ਮੂਵੀ ਦੇ ਵਿੱਚ ਜਿਹੜਾ ਸੌਂਗਸ ਹੈਗੇ ਉਹ ਵੀ ਕਾਫੀ ਅੱਛਾ ਪਰਫਾਰਮ ਕਰ ਰਹੇ ਹੈਗੇ ਆ ਤੇ ਜਿਹੜੇ ਪੰਚਸ ਹੈਗੇ ਉਹ ਵੀ ਕਾਫੀ ਜ਼ਿਆਦਾ ਨਿਊ ਵੀ ਹੈਗੇ, ਕੁਛ ਪੁਰਾਣਿਆਂ ਨੂੰ ਵੀ ਰੀਕ੍ਰੀਏਟ ਕੀਤਾ ਗਿਆ। ਲੇਕਿਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਸਵਾਦ ਨੂੰ ਬੀਨੂ ਢਿੱਲੋਂ ਜੀ ਨੂੰ ਹੀ ਦੇਖ ਕੇ ਮਜ਼ਾ ਆਏਗਾ। ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਆਪਣਾ ਮੈਜਿਕ ਜਿਹੜਾ ਹੈਗਾ ਉਹ ਰੀਕ੍ਰੀਏਟ ਕੀਤਾ। ਸੋ ਜਾ ਕੇ ਦੇਖਿਓ ਵੀਕੈਂਡ ਨੂੰ, ਅਗਰ ਤੁਸੀਂ ਬੜਾ ਆਪਣਾ ਲਾਫਟਰ ਵਾਲਾ ਦੇ ਬਣਾਉਣਾ ਚਾਹੁੰਦੇ ਤਾਂ ਵੈਲਕਮ ਟੂ ਜੰਗਲ ਹੈਗੀ ਆ ਤੇ ਨਾਲ ਹੈਗੀ ਹੈ ਜੀ ਕੈਰੀ ਓਨ ਜੱਟਾ 4। ਸੋ ਜਾ ਕੇ ਇੰਜੋਏ ਕਰ ਸਕਦੇ ਹੋ ਤੇ ਮੈਂ ਫਿਲਮੀ ਦੁਨੀਆਂ ਦੇ ਵਿੱਚ ਇਸ ਤਰੀਕੇ ਦੀ ਗੱਲਾਂ ਲੈ ਕੇ ਤੁਹਾਡੇ ਨਾਲ ਚੱਲਦਾ ਰਹੂੰਗਾ। ਤੇ ਅਗਲਾ ਟਰੈਕ ਜਿਹੜਾ ਹੈਗਾ ਉਹ ਮੈਂ ਲੈ ਕੇ ਤੁਹਾਡੇ ਨਾਲ ਆ ਰਿਹਾ ਤੇ ਆ ਟਰੈਕ ਜਿਹੜਾ ਹੈਗਾ ਉਹ ਹੈਗਾ ਜੀ ਕੇ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਪਿਆਰਾ ਜਿਹਾ ਟਰੈਕ, ਟਰੈਕ ਦੋਸਤ ਪਰ ਮਿਲਦੇ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਬਾਲੀਵੁੱਡ ਦੇ ਵਿੱਚ ਰੀਮੇਕਸ ਜਾਂ ਜਿਹੜੇ ਸੀਕੁਅਲਸ ਦਾ ਕਿਰਦਾਰ ਹੈਗਾ ਉਹ ਕਾਫੀ ਜ਼ਿਆਦਾ ਅੱਜ ਕੱਲ੍ਹ ਚੱਲ ਰਿਹਾ ਹੈਗਾ, ਕਿਉਂਕਿ ਕ੍ਰਿਸ਼ 4 ਦੀ ਜਿਹੜਾ ਸੀਕੁਅਲ ਹੈ ਉਸਦਾ ਵੀ ਅਨਾਊਂਸਮੈਂਟ ਜਿਹੜੀ ਆ ਉਹ ਰਾਕੇਸ਼ ਰੋਸ਼ਨ ਵੱਲੋਂ ਕੀਤੀ ਗਈ ਸੀਗੀ, ਤੇ ਇਸ ਮੂਵੀ ਨੂੰ ਹ੍ਰਿਤਿਕ ਰੋਸ਼ਨ ਸ਼ਾਇਦ ਖੁਦ ਵੀ ਡਾਇਰੈਕਟ ਕਰਦੇ ਨਜ਼ਰ ਆ ਸਕਦੇ ਹੈ। ਹਾਲਾਂਕਿ ਜਦੋਂ ਦੀ ਮੂਵੀ ਅਨਾਊਂਸ ਹੋਈ ਹੈ ਕ੍ਰਿਸ਼ 4 ਤੇ ਡੌਨ 3 ਦੋਨਾਂ ਵਾਸਤੇ ਜਿਹੜੇ ਸਿਤਾਰੇ ਆ ਨਾ ਕਾਫੀ ਜ਼ਿਆਦਾ ਮੁਸ਼ਕਿਲ ਵਿੱਚ ਚੱਲ ਰਹੇ, ਕਿਉਂਕਿ ਡੌਨ 3 ਜਦੋਂ ਦੀ ਅਨਾਊਂਸ ਹੋਈ ਹੈ ਉਸ ਨੂੰ ਲੈ ਕੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਕੰਟਰੋਵਰਸੀ ਚੱਲ ਹੀ ਰਹੀ ਹੈ। ਕਦੇ ਸ਼ਾਹਰੁਖ ਖਾਨ ਦਾ ਇਹਨਾਂ ਨਾ, ਕਦੇ ਸ਼ਾਹਰੁਖ ਖਾਨ ਦਾ ਆਊਟ ਹੋਣਾ, ਕਦੇ ਰਣਵੀਰ ਸਿੰਘ ਦਾ ਇਹਨਾਂ ਨਾ, ਰਣਵੀਰ ਸਿੰਘ ਦਾ ਆਊਟ ਹੋਣਾ, ਵਿਕਰਾਂਤ ਮੈਸੀ ਦਾ ਇਨ ਹੋਣਾ, ਉਹਨਾਂ ਦਾ ਆਊਟ ਹੋਣਾ, ਸੋ ਮੂਵੀ ਬ੍ਰਿੰਗ ਸੋ ਮੱਚ ਆਫ ਮੈਸ ਤੇ ਪੀਪਲ ਜਿਹੜੇ ਡੌਨ 3 ਦੇ ਫ੍ਰੈਂਚਾਈਜ਼ ਦਾ ਫੈਨਸ ਆ ਦੇ ਵਰ ਐਕਸਪੈਕਟਿੰਗ ਯਾਰ ਮੂਵੀ ਜਲਦੀ ਬਣ ਕੇ ਆ ਜਾਣੀ ਚਾਹੀਦੀ ਹੈ, ਚਾਹੇ ਹੁਣ ਰਣਵੀਰ ਸਿੰਘ ਹੋਵੇ ਚਾਹੇ ਉਹ ਸ਼ਾਹਰੁਖ ਖਾਨ ਹੋਵੇ, ਲੇਕਿਨ ਕੰਟਰੋਵਰਸੀ ਦਾ ਅੱਧੇ ਰਹਾ ਤੇ ਕ੍ਰਿਸ਼ 4 ਦੇ ਨਾਲ ਵੀ ਕੁਛ ਇੱਦਾਂ ਦੀ ਕੰਟਰੋਵਰਸੀ ਨਜ਼ਰ ਆਉਂਦੀਆਂ ਹੋਈਆਂ ਤੇ ਕਿਸ ਤਰ੍ਹਾਂ ਦੀਆਂ। ਫਿਲਹਾਲ ਜਿਹੜੀ ਸਭ ਤੋਂ ਵੱਡੀ ਕੰਟਰੋਵਰਸੀ ਨਜ਼ਰ ਆ ਰਹੀ ਹੈ ਉਹ ਹੈ ਕਿ ਹ੍ਰਿਤਿਕ ਰੋਸ਼ਨ, ਕਿਉਂਕਿ ਯਸ਼ਰਾਜ ਪੈਨਲਸ ਜਿਹੜਾ ਹੈਗਾ ਯਸ਼ਰਾਜ ਮੂਵੀਜ਼ ਜਿਹੜੀ ਹੈਗੀ ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ, ਤੇ ਉਹਨਾਂ ਤੋਂ ਇਸ ਮੂਵੀ ਵਾਸਤੇ 500 ਕਰੋੜ ਦਾ ਬਜਟ ਜਿਹੜਾ ਹੈ ਉਹ ਐਕਸਪੈਕਟ ਕਰ ਰਹੇ ਹੈਗੇ ਆ। ਲੇਕਿਨ ਯਸ਼ਰਾਜ ਪੈਨਲਸ ਜਿਹੜਾ ਹੈਗਾ ਉਹ ਸਿਰਫ ਔਰ ਸਿਰਫ 350 ਕਰੋੜ ਦਾ ਬਜਟ ਇਸ ਮੂਵੀ ਨੂੰ ਦੇਣਾ ਚਾਹੁੰਦਾ ਹੈਗਾ, ਤੇ ਇਸ ਕਰਕੇ ਹ੍ਰਿਤਿਕ ਰੋਸ਼ਨ ਤੇ ਯਸ਼ਰਾਜ ਮੂਵੀਜ਼ ਦੇ ਵਿੱਚ ਇੱਕ ਕਨਫਲਿਕਟ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ। ਲੇਕਿਨ ਰਾਕੇਸ਼ ਰੋਸ਼ਨ ਨੇ ਇਸ ਤਰ੍ਹਾਂ ਦੀ ਕਿਸੇ ਵੀ ਅਫਵਾਹ ਨੂੰ ਮਨਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਬਈ ਸਭ ਅਫਵਾਹਾਂ, ਇੱਦਾਂ ਦਾ ਕੁਛ ਹੈ ਹੀ ਨਹੀਂ ਗਾ, ਕਿਉਂਕਿ ਕ੍ਰਿਸ਼ ਜਿਹੜੀ ਹੈਗੀ ਆ ਉਹ ਗ੍ਰੇਟ ਪ੍ਰੋਜੈਕਟ ਸੀਰੀਜ਼ ਹੈਗੀ ਆ, ਤੇ ਪਿਛਲੀ ਅਗਰ ਤੁਸੀਂ ਮੂਵੀਜ਼ ਉਠਾ ਕੇ ਦੇਖੋਗੇ ਤਾਂ ਉਹਨਾਂ ਨੂੰ ਬਣਾਉਣ ਦੇ ਵਿੱਚ ਟਾਈਮ ਲੱਗਾ ਸੀਗਾ, ਸੋ ਕ੍ਰਿਸ਼ 4 ਦੇ ਕਿਉਂਕਿ ਵਿਜੂਅਲ ਇਫੈਕਟਸ ਥੋੜ੍ਹੇ ਜਿਹੇ ਸਪੈਸ਼ਲ ਹੋਣਗੇ, ਉਹਦੀ ਜਿਹੜੀ ਸਟੋਰੀ ਹੈ ਉਹ ਸਪੈਸ਼ਲ ਹੋਏਗੀ, ਸੋ ਉਸ ਸਭ ਨੂੰ ਤਿਆਰ ਕਰਨ ਵਾਸਤੇ ਜਿਹੜਾ ਇੱਕ ਜ਼ਰੂਰੀ ਟਾਈਮ ਹੈ ਸਿਰਫ ਔਰ ਸਿਰਫ ਪ੍ਰੋਡਕਸ਼ਨ ਹਾਊਸ ਉਹ ਲੈ ਰਿਹਾ ਹੈ। ਬਈ ਬਾਲੀਵੁੱਡ ਹੈ, ਕੁਛ ਵੀ ਹੋ ਸਕਦਾ ਹੈ, ਕਿਸੇ ਵੀ ਗੱਲ ਦੇ ਵਿੱਚ ਕੁਛ ਸੱਚਾਈ ਹੋ ਸਕਦੀ, ਕਿਸੇ ਵੀ ਸੱਚਾਈ ਦੇ ਵਿੱਚ ਕੁਛ ਵੀ ਝੂਠ ਹੋ ਸਕਦਾ ਹੈਗਾ। ਸੋ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਕ੍ਰਿਸ਼ 4 ਬਣ ਕੇ ਆ ਪਾਏਗੀ ਜਾਂ ਨਾ ਆ ਪਾਏਗੀ, ਕਿਉਂਕਿ ਇੰਡੀਆ ਦਾ ਆਪਣਾ ਪਹਿਲਾ ਸੁਪਰ ਹੀਰੋ ਸ਼ਕਤੀਮਾਨ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਤਾਂ ਉਹ ਕ੍ਰਿਸ਼ ਹੀ ਸੀਗਾ ਜਿਹਨੇ ਇੱਕ ਹਿੱਟ ਮੂਵੀ ਦਾ ਜਿਹੜਾ ਪ੍ਰਚਲਨ ਸੀਗਾ ਉਹ ਸ਼ੁਰੂ ਕੀਤਾ ਸੀਗਾ। ਸੋ ਵੀ ਆਰ ਐਕਸਪੈਕਟਿੰਗ ਕਿ ਕ੍ਰਿਸ਼ 4 ਜਲਦੀ ਨਜ਼ਰ ਆਏ ਤੇ ਵਿਦ ਅ ਨਿਊ ਸਟੋਰੀ ਲਾਈਨ ਅਪ ਵਿਦ ਅ ਨਿਊ ਐਡਵੈਂਚਰਸ, ਤੇ ਸਾਰੇ ਦੇ ਸਾਰੇ ਕ੍ਰਿਸ਼ 4 ਜ਼ਰੂਰ ਦੇਖਣਾ ਚਾਹਣਗੇ, ਤੇ ਹ੍ਰਿਤਿਕ ਰੋਸ਼ਨ ਨੂੰ ਐਜ਼ ਅ ਸੁਪਰ ਹੀਰੋ ਦੇਖਣਾ ਇਟਸ ਆਲਵੇਜ਼ ਅ ਕੈਂਡੀ ਟੂ ਆਈਜ਼, ਕਿਆ ਬਾਤ ਹੈ। ਸੋ ਇਸ ਦੇ ਨਾਲ ਹੀ ਹੁਣ ਮੈਂ ਇਸ ਕੈਂਡੀ ਟੂ ਆਈਜ਼ ਦੇ ਨਾਲ ਇਸ ਫਿਲਮੀ ਦੁਨੀਆ ਨੂੰ ਜਿਹੜਾ ਸਮੇਟਣ ਦੀ ਇਜਾਜ਼ਤ ਹੈ ਉਹ ਚਾਹੂੰਗਾ। ਫਿਲਮੀ ਦੁਨੀਆ ਦੇ ਉਸ ਪਾਰ ਮਿਲਦੇ ਹਾਂ ਜੀ ਤੁਹਾਡੇ ਨਾਲ ਪਹਿਲੇ FM ਨਿਊਜ਼ ਹੈਡਲਾਈਨਸ ਦੇ ਵਿੱਚ, ਤੇ ਉਸ ਤੋਂ ਬਾਅਦ ਮਿਲਾਂਗੇ ਇਹ ਮੇਰਾ ਪੰਜਾਬ ਦੇ ਵਿੱਚ, ਤਦ ਤੱਕ ਜਾਂਦੇ ਆਖਰੀ ਟਰੈਕ ਅਲਕਾ ਯਾਗਨਿਕ ਤੇ ਉਹਨਾਂ ਰਹਿਣ ਦੇ ਆਵਾਜ਼ ਦੇ ਵਿੱਚ।

ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸ਼ਿਪਸ ਦਾ ਡਿਜ਼ਾਈਨ ਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਤੇ ਆਤਮ ਨਿਰਭਰ ਭਾਰਤ ਦਾ ਸੰਕਲਪ

ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਉਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11 ਲੱਖ ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ 'ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ 2 ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ, ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ

ਲਈ ਉਨ੍ਹਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਨ੍ਹਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ 'ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ BTech ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੇਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਨ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਨ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ

ਨੂੰ ਸਿੱਖਣ ਦਾ ਉਨ੍ਹਾਂ ਦਾ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ।

ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ, ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਜ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਅਤੇ ਜੋ ਲੋਕ ਮੂਰਤੀਆਂ ਖਰੀਦ

0: ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਆਉਣ ਸੁਣਦੇ ਹਾਂ ਦੇਸ਼ ਗਾਨ।

ਬੁਕੂ ਜੀ ਹੌਲੇ ਹੌਲੇ ਹੌਲੇ ਹੌਲੇ ਹੌਲੇ ਥੋੜਾ ਜਿਹਾ ਹੌਲੇ ਹੌਲੇ ਹੌਲੇ ਹੌਲੇ ਸੋ ਸਪੋਰਟੀ ਸੰਡੇ ਲੈ ਕੇ ਮੈਂ ਤੁਹਾਡੇ ਨਾਲ ਤੇਜ਼ੀ ਦੇ ਨਾਲ ਜੁੜ ਗਿਆ ਹੈਗਾ ਤੇ ਦੱਸਾਂਗਾ ਕਿ ਇਸ ਪੂਰੇ ਹਫਤੇ ਸਪੋਰਟਸ ਦੇ ਵਿੱਚ ਕੀ ਚੱਲ ਰਿਹਾ ਹੈਗਾ। ਦੱਸ ਦੇ ਕਿ ਫੀਫਾ ਵਰਲਡ ਕੱਪ ਜਿਹੜਾ ਹੈਗਾ ਹੁਣ ਆਪਣੀ ਚਰਮ ਦੇ ਉੱਤੇ ਪਹੁੰਚਦਾ ਜਾ ਰਿਹਾ ਤੇ ਕਹਿੰਦੇ ਨਾ ਕਿ ਕੁਛ ਇੱਕ ਚੀਜ਼ ਜਦੋਂ ਆਪਣੇ ਐਕਸਾਈਟਮੈਂਟ ਲੈਵਲ ਤੇ ਪਹੁੰਚ ਜਾਂਦੀ ਹੈ ਤੇ ਉਸਦੇ ਬਾਰੇ ਗੱਲਾਂ ਕਰਕੇ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਤੇ ਇਸਦੇ ਨਾਲ ਹੀ ਟੀ ਟਵੰਟੀ ਇੰਡੀਅਨ ਵੂਮਨ ਵਰਲਡ ਕੱਪ ਚੱਲ ਰਿਹਾ ਹੈਗਾ ਜੇ ਟੀ ਟਵੰਟੀ ਵੂਮਨ ਵਰਲਡ ਕੱਪ ਚੱਲ ਰਿਹਾ ਉਹਦਾ ਵੀ ਅੱਜ ਇੰਡੀਆ ਤੇ ਆਸਟ੍ਰੇਲੀਆ ਦਾ ਇੰਪੋਰਟੈਂਟ ਮੈਚ ਹੈ ਕਿਉਂਕਿ ਅੱਜ ਦਾ ਮੈਚ ਅਗਰ ਇੰਡੀਆ ਜਿੱਤਦੀ ਹੈ ਤਾਂ ਉਹ ਕੁਆਲੀਫਾਈ ਕਰ ਜਾਏਗੀ ਜੀ ਸੈਮੀਫਾਈਨਲ ਵਾਸਤੇ। ਲੇਕਿਨ ਅਗਰ ਕਿਤੇ ਆਸਟ੍ਰੇਲੀਆ ਨੇ ਇੱਥੇ ਪਟਕ ਨਹੀਂ ਦਿੱਤੀ ਫਿਰ ਇੰਡੀਆ ਵਾਸਤੇ ਮੁਸ਼ਕਿਲਾਂ ਜਿਹੜੀਆਂ ਹੈ ਉਹ ਕਾਫੀ ਜ਼ਿਆਦਾ ਵੱਧ ਜਾਣ, ਕਿਉਂਕਿ ਸਾਊਥ ਅਫਰੀਕਾ ਜਿਹੜੀ ਹੈਗੀ ਅਗਲੇ ਸੇਮ ਪੁਆਇੰਟਸ ਦੇ ਉੱਤੇ ਸਿਰਫ ਰਨ ਰੇਟ ਦੇ ਨਾਲ ਪਿੱਛੇ ਹੈ। ਲੇਕਿਨ ਸਿਰਫ ਔਰ ਸਿਰਫ ਇੱਕ ਮੈਚ ਜਿਹੜਾ ਹੈਗਾ ਉਹਨਾਂ ਨੂੰ ਹੋਰ ਜਿੱਤਣਾ ਇਸ ਚੀਜ਼ ਨੂੰ ਕੁਆਲੀਫਾਈ ਕਰਨ ਵਾਸਤੇ। ਸੋ ਇੰਡੀਆ ਵਾਸਤੇ ਡੂ ਐਂਡ ਡਾਈ ਮੈਚ ਜ਼ਰੂਰ ਹੈਗਾ, ਗੱਲਾਂ ਬਾਤਾਂ ਕਰਾਂਗੇ ਸਪੋਰਟੀ ਸੰਡੇ ਦੇ ਵਿੱਚ। ਇਸ ਬਾਰੇ ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਮੇਰੇ ਨਾਲ ਜੁੜੇ ਰਹੋ। ਮੈਂ ਇੱਕ ਪਿਆਰਾ ਜਿਹਾ ਹੋਰ ਟਰੈਕ ਲੈ ਕੇ ਤੁਹਾਡੇ ਨਾਲ ਜੁੜ ਗਿਆ ਇਸ ਟਰੈਕ ਦੇ ਉਸ ਪਰ ਗੱਲਾਂ ਕਰਦੇ ਦੱਸਦਾ ਜੀ ਕੀ ਚੱਲ ਰਿਹਾ ਹੈਗਾ ਇਸ ਟਾਈਮ ਸਪੋਰਟਸ ਦੇ ਵਿੱਚ।

ਸੋ ਫੀਫਾ ਵਰਲਡ ਕੱਪ 2026 ਦੇ ਵਿੱਚ ਅੱਜ ਰਾਤ ਨੌਕਆਊਟ ਮੁਕਾਬਲੇ ਜਿਹੜੇ ਹੈਗੇ ਉਹ ਸ਼ੁਰੂ ਹੋ ਜਾਣਗੇ। ਰਾਊਂਡ ਆਫ 32 ਦੇ ਵਿੱਚ ਟੋਟਲ 16 ਮੁਕਾਬਲੇ ਜਿਹੜੇ ਆ ਉਹ ਖੇਲੇ ਜਾਣਗੇ ਅਤੇ ਪਹਿਲਾ ਮੈਚ ਜਿਹੜਾ ਹੈ ਨਾ ਉਹ ਸਾਊਥ ਅਫਰੀਕਾ ਔਰ ਕੈਨੇਡਾ ਦੇ ਵਿੱਚ ਹੋਏਗਾ ਅਤੇ ਮੁਕਾਬਲਾ ਜਿਹੜਾ ਹੈਗਾ ਰਾਤ 12:30 ਵਜੇ ਲੋਸ ਐਂਜਲਸ ਸਟੇਡੀਅਮ ਦੇ ਵਿੱਚ ਖੇਲਿਆ ਜਾਏਗਾ। ਅਤੇ ਦੱਸਦਾਂ ਕਿ ਕੈਨੇਡਾ ਨੇ ਇਸ ਦੇ ਨਾਲ ਹੀ ਨਾ ਇੱਕ ਅਨੋਖਾ ਹੀ ਰਿਕਾਰਡ ਬਣਾਇਆ। ਕੈਨੇਡਾ ਉਹ ਪਹਿਲੀ ਹੋਸਟ ਕੰਟਰੀ ਹੈ ਜਿਹੜਾ ਆਪਣਾ ਮੈਚ ਖੇਡਣ ਵਾਸਤੇ ਆਊਟ ਆਫ ਕੰਟਰੀ ਜਾਏਗੀ। ਜੀ ਹਾਂ, ਦੱਸਦੇ ਕਿ ਅਮੈਰੀਕਾ ਔਰ ਕੈਨੇਡਾ ਦੋਨੋਂ ਇਸ ਫੁੱਟਬਾਲ ਕੱਪ ਨੂੰ ਮਿਲ ਕੇ ਹੋਸਟ ਕਰ ਰਹੇ ਅਤੇ ਆਪਣਾ ਜਿਹੜਾ ਲਾਸਟ ਮੈਚ ਹੈ ਅਗਰ ਕੈਨੇਡਾ ਜਿੱਤ ਜਾਂਦਾ ਅਤੇ ਜਾਂ ਕੈਨੇਡਾ ਉਸਨੂੰ ਡਰੋਅ ਕਰਨ 'ਚ ਕਾਮਯਾਬ ਰਹਿੰਦਾ ਤਾਂ ਕੈਨੇਡਾ ਨੂੰ ਉਹ ਮੈਚ ਜਿਹੜਾ ਸੀਗਾ ਉਹ ਆਪਣੀ ਹੀ ਕੰਟਰੀ ਵਿੱਚ ਖੇਡਣ ਨੂੰ ਮਿਲ ਜਾਂਦਾ। ਲੇਕਿਨ ਕਿਉਂਕਿ ਉਹ ਮੈਚ ਉਹ ਗਵਾ ਚੁੱਕੇ ਸੀਗੇ ਇਸ ਕਰਕੇ ਉਹਨਾਂ ਨੂੰ ਆ ਮੈਚ ਖੇਡਣ ਵਾਸਤੇ ਆਪਣਾ ਅਗਲਾ ਨੌਕਆਊਟ, ਹਾਲਾਂਕਿ ਉਹ ਨੌਕਆਊਟ ਵਾਸਤੇ ਕੁਆਲੀਫਾਈਡ ਹੈ, ਉਹਨਾਂ ਨੂੰ ਆਪਣਾ ਨੌਕਆਊਟ ਮੈਚ ਖੇਡਣ ਵਾਸਤੇ ਜਿਹੜਾ ਹੈਗਾ ਉਹ ਬਾਹਰ ਜਾਣਾ ਪੈ ਰਿਹਾ ਹੈ, ਯਾਨੀ ਕਿ ਲੋਸ ਐਂਜਲਸ ਖੇਲਣ ਜਾਣਗੇ। ਅਤੇ ਸਾਊਥ ਅਫਰੀਕਾ ਗਰੁੱਪ ਏ ਦੇ ਵਿੱਚ 3 ਮੈਚਾਂ ਵਿੱਚੋਂ 4 ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ ਅਤੇ ਕੈਨੇਡਾ ਨੇ ਵੀ ਗਰੁੱਪ ਬੀ ਦੇ ਵਿੱਚ 3 ਮੈਚਾਂ ਦੇ ਵਿੱਚ 4 ਅੰਕ ਰਹੇ, ਉਹ ਵੀ ਦੂਜੇ ਸਥਾਨ 'ਤੇ ਰਹਿੰਦੇ ਹੋਏ ਨੌਕਆਊਟ 'ਤੇ ਪਹੁੰਚੀ ਹੈ। ਅਤੇ ਹੁਣ ਅੱਜ ਦਾ ਇਹ ਨੌਕਆਊਟ ਮੈਚ ਕਿਸੇ ਇੱਕ ਟੀਮ ਦਾ ਆਖਰੀ ਮੈਚ ਬਣ ਜਾਏਗਾ। ਕੈਨੇਡਾ ਨਹੀਂ ਚਾਹੇਗਾ ਕਿਉਂਕਿ ਬੀਂਗ ਅ ਹੋਸਟ ਨੇਸ਼ਨ ਯੂ ਨੈਵਰ ਵਾਂਟ ਨਾ ਕਿ ਯਾਰ ਅਸੀਂ ਘੱਟੋ ਘੱਟ ਸੈਮੀਫਾਈਨਲ ਫਾਈਨਲ ਤੱਕ ਤਾਂ ਜ਼ਰੂਰ ਜਾਈਏ ਤਾਂ ਕਿ ਜਿਹੜੀ ਉੱਥੇ ਦੀ ਆਡੀਅੰਸ ਹੈ, ਜਿਹੜੀ ਉੱਥੇ ਦੇ ਜਿਹੜੇ ਫੈਨਸ ਹੈਗੇ ਉਹ ਆਪਣੀ ਟੀਮ ਦੇ ਨਾਲ ਜੁੜੇ ਰਹਿ ਸਕਣ। ਅਤੇ ਦੱਸ ਦਈਏ ਕਿ ਫੀਫਾ ਵਰਲਡ ਕੱਪ ਦੇ ਵਿੱਚ ਦੋਨੋਂ ਟੀਮਾਂ ਦੇ ਵਿੱਚ ਪਹਿਲੀ ਵਾਰੀ ਕਦੀ ਆਪਸ ਦੇ ਵਿੱਚ ਮੁਕਾਬਲਾ ਹੋਏਗਾ। ਇਸ ਤੋਂ ਪਹਿਲਾਂ 2007 ਦੇ ਵਿੱਚ ਇਹਨਾਂ ਦੇ ਵਿੱਚ ਇਕਲੌਤਾ ਇੰਟਰਨੈਸ਼ਨਲ ਫਰੈਂਡਲੀ ਮੈਚ ਜਿਹੜਾ ਸੀ ਖੇਡਿਆ ਗਿਆ ਸੀ ਅਤੇ ਇਸ ਦੇ ਵਿੱਚ ਸਾਊਥ ਅਫਰੀਕਾ ਨੇ 2-0 ਤੋਂ ਜਿਹੜੀ ਜਿੱਤ ਸੀ ਉਹ ਦਰਜ ਕੀਤੀ ਸੀਗੀ। ਅਤੇ ਅਗਰ ਆਪਾਂ ਸਾਊਥ ਅਫਰੀਕਾ ਦੀ ਜਰਨੀ ਦੀ ਗੱਲ ਕੀਤੀ, ਸਾਊਥ ਅਫਰੀਕਾ ਬਹੁਤ ਮੁਸ਼ਕਿਲ ਨਾਲ ਨੌਕਆਊਟ ਦੇ ਵਿੱਚ ਪਹੁੰਚੀ ਹੈ ਅਤੇ ਪ੍ਰਦਰਸ਼ਨ ਜਿਹੜਾ ਸੀਗਾ ਉਹਨਾਂ ਦਾ ਪੂਰੀ ਗਰੁੱਪ ਸਟੇਜ ਦੇ ਵਿੱਚ ਕਾਫੀ ਜ਼ਿਆਦਾ ਮਿਲਿਆ ਜੁਲਿਆ ਰਿਹਾ ਅਤੇ ਟੀਮ ਨੇ ਆਪਣਾ ਪਹਿਲਾ ਮੈਚ ਦੇ ਵਿੱਚ ਮੈਕਸੀਕੋ ਤੋਂ 2-0 ਤੋਂ ਹਾਰ ਜਿਹੜੀ ਝੇਲਣੀ ਪਈ ਸੀ। ਦੂਜੇ ਮੁਕਾਬਲੇ ਦੇ ਵਿੱਚ ਉਹਨੇ ਚੈਕੀਆ ਦੇ ਖਿਲਾਫ 1-1 ਦਾ ਡਰਾਅ ਖੇਲਿਆ ਅਤੇ ਇਸ ਤੋਂ ਇਲਾਵਾ ਸਾਊਥ ਅਫਰੀਕਾ ਨੂੰ ਹੁਣ ਫਾਈਨਲ ਮੈਚ ਦੇ ਵਿੱਚ ਜਿੱਤਣਾ ਹਰ ਹਾਲ ਦੇ ਵਿੱਚ ਲਾਜ਼ਮੀ ਸੀਗਾ ਅਤੇ ਇਸ ਮੈਚ ਵਿੱਚ ਉਹਨਾਂ ਨੇ ਕੋਰੀਆ ਨੂੰ 1-0 ਤੋਂ ਹਰਾ ਕੇ ਟੌਪ 32 ਦੇ ਵਿੱਚ ਜਿਹੜੀ ਆਪਣੀ ਕੁਆਲੀਫਿਕੇਸ਼ਨ ਆ ਉਹ ਕੀਤੀ। ਅਤੇ ਅਗਰ ਕੈਨੇਡਾ ਦੀ ਗੱਲ ਕੀਤੀ ਤਾਂ ਕੈਨੇਡਾ ਦਾ ਜੋ ਪਿਛਲਾ ਲਾਸਟ ਮੈਚ ਸੀਗਾ ਉਹ ਜ਼ਰੂਰ ਉਹਨੂੰ ਇੱਕ ਵੱਡੀ ਜਿੱਤ ਸੀ ਮਿਲੀ, ਲੇਕਿਨ ਉਸਦਾ ਅਗਰ ਪੂਰਾ ਓਵਰਆਲ

ਗਰੁੱਪ ਸਟੇਜ ਤੇ ਪਰਫਾਰਮੈਂਸਿਸ ਕਰੀ ਤਾਂ ਉਹ ਸਾਊਥ ਅਫਰੀਕਾ ਵਾਂਗ ਮਿਲੀ ਜੁਲੀ ਹੀ ਰਹੀ ਤੇ ਪਹਿਲਾ ਮੈਚ ਜਿਹੜਾ ਸੀਗਾ ਉਹਨਾਂ ਨੇ ਬੋਸਨੀਆ ਦੇ ਖਿਲਾਫ ਡਰਾ 1-1 ਦੇ ਨਾਲ ਖੇਲਿਆ। ਦੂਜੇ ਮੈਚ ਦੇ ਵਿੱਚ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਦੇ ਨਾਲ ਹਰਾਇਆ, ਲੇਕਿਨ ਆਖਰੀ ਮੁਕਾਬਲੇ ਦੇ ਵਿੱਚ ਟੀਮ ਨੇ ਕਤਰ ਨੂੰ 6-0 ਦੇ ਵੱਡੇ ਮਾਰਜਨ ਦੇ ਨਾਲ ਹਰਾ ਕੇ ਨੌਕਆਊਟ ਦੇ ਵਿੱਚ ਐਂਟਰੀ ਪਾਈ। ਸੋ ਹੁਣ ਦੇਖਣਾ ਆਇਆ ਹੋਏਗਾ ਕਿ ਕਿਹੜੀ ਟੀਮ ਦੂਜੀ ਟੀਮ ਦੀ ਜਰਨੀ ਨੂੰ ਐਂਡ ਕਰ ਪਾਉਂਦੀ ਹੈ। ਸੋ ਅੱਜ ਜਿਹੜਾ ਹੈਗਾ ਨੌਕਆਊਟ ਮੁਕਾਬਲੇ ਸ਼ੁਰੂ ਹੋ ਜਾਣਗੇ 12:30 ਵਜੇ, ਤੁਸੀਂ ਇੰਜੋਏ ਕਰਨੇ ਹੈਗੇ ਫਿਫਾ ਵਰਲਡ ਕੱਪ ਤਾਂ ਜ਼ਰੂਰ ਕਰੋ ਜੀ, ਕਿਉਂਕਿ ਬਈ ਵਰਲਡ ਕੱਪ ਦਾ ਕਰੇਜ਼ ਕਰੇਜ਼ ਹੀ ਹੁੰਦਾ ਤਾਂ ਇੰਡੀਆ ਦੇ ਵਿੱਚ ਵੀ ਫੁੱਟਬਾਲ ਦੇ ਵਰਲਡ ਕੱਪ ਦੇ ਕਰੇਜ਼ ਨੂੰ ਕਾਫੀ ਜ਼ਿਆਦਾ ਮੰਨਿਆ ਜਾ ਰਿਹਾ ਹੈਗਾ। ਅਤੇ ਦੱਸਾਂਗਾ ਇਸ ਤੋਂ ਇਲਾਵਾ ਮੈਸੀ ਨੇ ਇੱਕ ਰਿਕਾਰਡ ਬਣਾਇਆ, ਉਹ ਕੀ ਰਿਕਾਰਡ ਹੈਗਾ ਉਹਦੇ ਵਾਸਤੇ ਤੁਸੀਂ ਕੀ ਕਰਨਾ, ਕੁਛ ਨਹੀਂ ਕਰਨਾ, ਬਸ ਟਿਊਨ ਇਨ ਰਹੋ ਮੇਰੇ ਨਾਲ।

ਸਮਾਂ ਹੋ ਗਿਆ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਵਿਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿਚ ਉਨ੍ਹਾਂ ਦੀ ਅਗਵਾਈ ਲਈ ਸੈਸ਼ਲਸ ਦਾ ਸਰਵੋੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਪਹਾੜੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨਿਯਮ 2017 ਵਿਚ ਸ਼ੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦ ਤੱਕ ਉਨ੍ਹਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਯਾਤਰਾ ਨੂੰ ਲੈ ਕੇ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ

ਬੇਅਦਬੀ ਵਿਰੋਧ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਤੇ ਸੂਬੇ ਭਰ ਵਿੱਚ 3 ਦਿਨਾਂ ਦਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼। ਔਰਤਾਂ ਦੇ ਆਈਸੀਸੀ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਸੋਹਣਾ ਸਿੰਘ ਹੁਣ ਤੱਕ ਦੀ ਐਫਐਮ ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ ਸਾਡੇ ਨਾਲ।

ਚੱਲ ਰਿਹਾ ਜੀ ਦਿਲ ਚਾਹਤਾ ਹੈ, ਜਿੱਥੇ ਤੁਹਾਡਾ ਦਿਲ ਚਾਹੁੰਦਾ ਕਿ ਤੁਹਾਡੀ ਫਰਮਾਇਸ਼ ਦੇ ਗਾਣੇ ਜਿਹੜੇ ਹੈਗੇ ਉਹ ਪਲੇ ਕੀਤੇ ਜਾਣ, ਅਤੇ ਮੈਂ ਤੁਹਾਡੇ ਦਿਲ ਦੀ ਉਸੇ ਖੁਆਇਸ਼ ਨੂੰ ਪੂਰਾ ਕਰਨ ਵਾਸਤੇ ਜੁੜ ਗਿਆ ਜੀ ਅਗਲੇ ਇੱਕ ਘੰਟੇ ਵਾਸਤੇ। ਤੁਸੀਂ ਕੀ ਕਰਨਾ, ਬਸ ਆਪਣੇ ਦਿਲ ਦੀ ਜੋ ਫਰਮਾਇਸ਼ ਹੈਗੀ ਉਹਨੂੰ ਮੇਰੇ ਤੱਕ ਸ਼ੇਅਰ ਕਰਨਾ, ਅਤੇ ਮੈਂ ਅਗਲੇ ਇੱਕ ਘੰਟੇ ਉਸ ਫਰਮਾਇਸ਼ਾਂ ਨੂੰ ਪੂਰਾ ਕਰਾਂਗਾ। ਕਿਵੇਂ ਪੂਰਾ ਕਰਨਾ ਜੀ, ਨੰਬਰ ਹੈਗਾ ਜੀ 9855-1-0-1-0-2-7, ਯਾਨੀ ਕਿ 9855-1-0-1-0-2-7 ਦੇ ਉੱਤੇ ਤੁਸੀਂ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਲਿਖ ਕੇ ਮੈਨੂੰ ਭੇਜਣੀਆਂ ਹੈਗੀਆਂ। ਫਰਮਾਇਸ਼ਾਂ ਕਿਸੇ ਪੁਰਾਣੇ ਹਿੰਦੀ ਗੀਤ ਵਾਸਤੇ ਹੋ ਸਕਦੀਆਂ, ਕਿਸੇ ਪੁਰਾਣੀ ਪੰਜਾਬੀ ਗੀਤ ਵਾਸਤੇ ਹੋ ਸਕਦੀਆਂ, ਅਤੇ ਫਰਮਾਇਸ਼ਾਂ ਦੇ ਨਾਲ ਭੇਜਣਾ ਥੋੜ੍ਹਾ ਜਿਹਾ ਸਬਰ। ਮੈਂ ਤੁਹਾਡੇ ਸਾਰਿਆਂ ਦਾ ਨਾਮ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰੂੰਗਾ, ਐਵੇਂ ਪ੍ਰੋਗਰਾਮ ਦੀ ਸ਼ੁਰੂਆਤ 'ਤੇ ਵਾਅਦਾ ਕਰਕੇ ਜਾ ਰਿਹਾ, ਲੇਕਿਨ ਉਸ ਦੇ ਵਾਸਤੇ ਸਬਰ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਤੁਸੀਂ ਇੱਕ ਵਾਰੀ ਆਪਣੀ ਫਰਮਾਇਸ਼ ਭੇਜਤੀ ਹੈਗੀ ਹੈ, ਬਸ ਫਿਰ ਸਮਝ ਤੁਹਾਡਾ ਨਾਮ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਹੈਗਾ। ਸੋ ਫਰਮਾਇਸ਼ਾਂ ਦੇ ਇਸ ਕਿਸੇ ਨੂੰ ਆਪਾਂ ਸ਼ੁਰੂ ਕਰਦੇ ਹਾਂ। ਅੱਜ ਦੀ ਪਹਿਲੀ ਫਰਮਾਇਸ਼ ਦੇ ਨਾਲ ਫਰਮਾਇਸ਼ ਜਿਹੜੀ ਆਈ ਹੈਗੀ ਹੈ ਜੀ ਚੰਡੀਗੜ੍ਹ ਤੋਂ ਸਤੀਸ਼ ਨੇਜਾ ਅਤੇ ਬਿਮਲਾ ਅਨੇਜਾ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਫਿਲਮ ਰੋਟੀ ਕੱਪੜਾ ਔਰ ਮਕਾਨ ਦੇ ਗੀਤ ਹਾਏ ਹਾਏ ਯੇ ਮਜਬੂਰੀ ਜੀ ਨਾਲ ਲਿਖ ਕੇ ਭੇਜਿਆ। ਨਮਸਕਾਰ ਜੀ, ਹਾਰਦਿਕ ਅਭਿਨੰਦਨ, ਬੇਸ਼ੁਮਾਰ ਮੁਹੱਬਤ ਔਰ ਦੁਆਏ। ਬਿਲਕੁਲ ਜੀ, ਤੁਹਾਡੀ ਇਸ ਬੇਸ਼ੁਮਾਰ ਮੁਹੱਬਤ ਔਰ ਦੁਆਏ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੀ ਫਰਮਾਇਸ਼ ਦੇ ਨਾਲ ਹੀ ਕਰ ਰਹੇ ਹੈਗੇ ਆ। ਇਸ ਤੋਂ ਇਲਾਵਾ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਇਸ ਫਰਮਾਇਸ਼ ਦੇ ਨਾਲ ਜੋੜਨਾ ਚਾਹੂੰਗਾ, ਉਹ ਹੈਗੇ ਆ ਜੀ ਸਾਡੇ ਕੋਲ ਸੋਨੂ ਰਵੀ, ਰਾਜ, ਗੁਲਸ਼ਨ, ਲੱਕੀ, ਬਲਦੇਵ ਨਗਰ, ਜਲੰਧਰ ਸਿਟੀ ਤੋਂ। ਇਸ ਤੋਂ ਇਲਾਵਾ ਹੋਰ ਜਿਹੜੇ ਨਾਮ ਜੋੜਨਾ ਚਾਹ ਰਿਹਾ ਉਹ ਹੈਗਾ ਜੀ ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ ਤੋਂ। ਇਸ ਤੋਂ ਇਲਾਵਾ ਜਿਹੜਾ ਇੱਕ ਨਾਮ ਮੈਨੂੰ ਲੱਗਦਾ ਹੋਰ ਜੋੜ ਦੇਣਾ ਚਾਹੀਦਾ ਹੈਗਾ, ਇਹਨਾਂ ਨੇ ਦੋ ਵਾਰੀ ਫਰਮਾਇਸ਼ ਅਲੱਗ ਅਲੱਗ ਨੰਬਰਾਂ ਤੋਂ ਭੇਜੀ ਹੈਗੀ ਹੈ, ਲੇਕਿਨ ਕੋਈ ਗੱਲ ਨਹੀਂ ਜੀ, ਆਪਾਂ ਨਾਲ ਜੋੜ ਰਹੇ ਹਾਂ ਜੀ ਸਰਵਨ ਸਿੰਘ ਟੋਲਵਾ ਜ਼ਿਲ੍ਹਾ ਮੋਗਾ ਤੋਂ। ਨਾਲ ਇੱਕ ਜਿਹੜਾ ਮੈਂ ਨਾਮ ਜੋੜਨਾ ਚਾਹੂੰਗਾ ਉਹ ਹੈ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼ ਜੀ, ਇਹ ਸਭ ਦੀ ਮਿਲੀ ਜੁਲੀ ਫਰਮਾਇਸ਼। ਅਤੇ ਨਾਲ ਇੱਕ ਹੋਰ ਨਾਮ ਜਿਹੜਾ ਮੈਂ ਜੋੜਨ ਜਾ ਰਿਹਾ ਹੈਗਾ ਉਹ ਬੇਦ ਮੇਡਾ ਅਤੇ ਅਲਕਾ ਮੇਡਾ, ਨਾਏਵਾਲਾ ਜ਼ਿਲ੍ਹਾ, ਹਨੂੰਮਾਨਗੜ੍ਹ, ਰਾਜਸਥਾਨ ਤੋਂ। ਅਤੇ ਇਹ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਨਾਲ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਉਹ ਸ਼ੁਰੂ ਕਰ ਰਹੇ ਹੈਗੇ ਹਾਂ, ਅਤੇ ਰੋਟੀ ਕੱਪੜਾ ਮਕਾਨ ਦਾ ਲਤਾ ਮੰਗੇਸ਼ਕਰ ਦੀ ਵਿਆਸਤ ਵਿੱਚ ਪਿਆਰਾ ਜਿਹਾ ਟਰੈਕ ਤੁਸੀਂ ਫਰਮਾਇਸ਼ ਨਾਲ ਰਾਤ 10 ਵਜੇ ਤੱਕ ਮੇਰੇ ਨਾਲ ਸ਼ੇਅਰ ਕਰਦੇ ਰਹੋ। ਮੈਂ ਹਾਂ ਇੱਥੇ ਤੁਹਾਡੇ ਨਾਲ।

ਮਲਿਕ ਔਰ ਮਾਹੀ ਮਲਿਕ ਜੀ, ਇਹਨਾਂ ਦਾ ਪਿਆਰ ਸਾਡੇ ਤੱਕ ਪਹੁੰਚ ਗਿਆ ਤੇ ਅਸੀਂ ਇਸ ਪਿਆਰ ਨੂੰ ਤੁਹਾਡੇ ਤੱਕ ਪਹੁੰਚਾ ਦਿੱਤਾ ਵਾਪਸ ਜੀ। ਨਾਲ ਲੈ ਗਿਆ ਸਾਡੇ ਕੋਲ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਸਵਾਮੀ ਹੇਮਲਤਾ ਹਿਨਾ ਹਰਸ਼ਿਤ ਔਰ ਖੁਸ਼ੀ ਗੋਸਵਾਮੀ। ਕਾਰਕ੍ਰਮ ਦਿਲ ਚਾਹਤਾ ਕਾ ਪੇਸ਼ਕਰਤਾ ਆਦਰਨੀਏ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ, ਹਾਰਦਿਕ ਅਭਿਨੰਦਨ। ਆਪ ਕੈਸੇ ਹੈ ਜੀ? ਬਹੁਤ ਵਧੀਆ। ਤੁਹਾਡੇ ਮੈਸੇਜ ਦੇ ਨਾਲ ਦਿਲ ਚਾਹਤਾ ਹੈ ਪਿੰਡ ਮੂਲਿਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੇ ਨਮਸਕਾਰ ਭੇਜੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਔਰ ਜੰਨਤ ਕਾਠਪਾਲ ਜੀ ਨੇ ਲਿਖਿਆ ਜੀ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰੋ। ਕਨੂਰਾ, ਮੋਹਾਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੋ ਨੇ ਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ ਜੀ ਦਾ ਮੈਸੇਜ ਆਇਆ ਹੈਗਾ। ਨਾਲ ਆਇਆ ਜੀ ਸਾਡੇ ਕੋਲ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ।

ਸਰ ਦਪਿੰਦਰ ਸਿੰਘ, ਪੁੱਤਾ ਗੁਰਸ਼ਬਦ ਸਿੰਘ, ਤੇ ਨਾਲ ਹੈਗੇ ਜੀ ਸਾਡੇ ਕੋਲ ਰਾਮ ਕੁਮਾਰ ਚੌਹਾਨ, ਗਾਓ ਰਾਮਸਰਾ, ਜਪਨ, ਤਹਿਸੀਲ ਸੂਰਤਗੜ੍ਹ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਤੋਂ। ਨਾਲ ਸਾਡੇ ਕੋਲ ਪੌਲ ਪਰਿਵਾਰ ਆਇਆ ਜੀ, ਵਿਲੇ ਸੰਘਾ ਵਾਲਾ ਜਲੰਧਰ ਫਿਲਮ, ਇਹਨਾਂ ਨੇ ਫਰਮਾਇਸ਼ ਜਿਹੜੀ ਹੈਗੀ ਕੀਤੀ ਹੈਗੀ। ਤੇ ਇਸ ਤੋਂ ਬਾਅਦ ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ ਤੇ ਇਸ਼ਾਨ ਛਿੰਪਾ ਤੇ ਪੂਜਾ ਪਰਿਹਾਰ, ਤੇ ਇਹ ਸਭ ਦਾ ਮੈਸੇਜ ਮਿਲਿਆ ਜੁਲਿਆ ਜਿਹੜਾ ਹੈਗਾ ਮੈਂ ਲੈ ਕੇ ਹਾਜ਼ਰ ਹੋ ਰਿਹਾ ਅਗਲੀ ਫਰਮਾਇਸ਼ ਦੇ ਵਿੱਚ, ਨਾ ਜਾਣੇ ਕਹਾਂ ਸੇ ਆਇਆ।

ਔਰ ਇਹ ਫਰਮਾਇਸ਼ ਜਿਹੜੀ ਆਈ ਹੈ ਉਹ ਆਈ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਚੌੜਾ ਸਿਟੀ ਦੀਵਾਨਾ ਦੀ ਫਰਮਾਇਸ਼ ਕੀਤੀ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਮੂਵੀ ਤੋਂ ਕੁਮਾਰ ਸਾਨੂੰ ਤੇ ਲਤਾ ਜੀ ਦੀ ਆਵਾਜ਼ ਦੇ ਵਿੱਚ ਤੁਛੇ ਦੇਖਾ ਤੋ ਇਹ ਚਾਨਾ ਸਨਮ ਲਓ ਜੀ ਇਸ ਫਰਮਾਇਸ਼ ਨੂੰ ਲੈ ਕੇ ਮੈਂ ਜੁੜ ਰਿਹਾ ਅਤੇ ਇਸੀ ਫਰਮਾਇਸ਼ ਦੇ ਨਾਲ ਕੁਛ ਇੱਕ ਨਾਮ ਜਿਹੜੇ ਹੈਗੇ ਉਹ ਜੋੜ ਰਿਹਾ ਇਹ ਹੈਗਾ ਜੀ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰੇਵਾੜ ਅਤੇ ਚੰਦਰ ਕਲਾ ਰੇਵਾੜ ਇਹਨਾਂ ਲਿਖਿਆ ਕਿ ਦਿਲ ਚਾਹਤਾ ਹੈ ਕਾਰਜਕ੍ਰਮ ਕੇ ਖੂਬਸੂਰਤ ਲਾਜਵਾਬ ਪੇਸ਼ਕਸ਼ ਕਾ ਹਮ ਵੀ ਲਾਈਵ ਆਨੰਦ ਲੈ ਰਹੇ ਹਾਂ ਸਰ ਬਹੁਤ ਹੀ ਸੁੰਦਰ ਪ੍ਰਸਤੁਤੀ ਕੇ ਲਈ ਸ਼ੁਭਕਾਮਨਾਏ ਆਪਕੋ ਨਾਮ ਬੋਲਨੇ ਕੀ ਸਪੀਡ ਜ਼ਬਰਦਸਤ ਹੈ ਸਰ ਜੀ ਕਿਆ ਬਾਤ ਹੈ ਜੀ ਸ਼ੁਕਰੀਆ ਜੀ ਤੁਹਾਨੂੰ ਮੇਰਾ ਅੰਦਾਜ਼ ਪਸੰਦ ਆਇਆ ਮੈਨੂੰ ਵੀ ਮੇਰਾ ਅੰਦਾਜ਼ ਅੱਜ ਕੱਲ੍ਹ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈਗਾ ਇਸ ਤੋਂ ਇਲਾਵਾ ਸਾਨੂੰ ਇੱਕ ਜਿਹੜੀ ਸੁਜੈਸ਼ਨ ਸੀਗਾ ਉਹ ਆਇਆ ਸੀ ਕਿ ਵੋਲਿਊਮ ਲੈਵਲ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਅਪ ਡਾਊਨ ਹੋ ਰਿਹਾ ਸੀਗਾ ਲਓ ਜੀ ਉਹ ਵੋਲਿਊਮ ਲੈਵਲ ਬਿਲਕੁਲ ਸੈੱਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਆਇਆ ਜੀ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਮੀਰ ਮਾਨ ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ ਫਰਮਾਇਸ਼ ਕੀਤੀ ਹੈ ਜੀ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਇਹਨਾਂ ਨੇ ਲਿਖਿਆ ਜੀ ਕਿਸੇ ਵੀ ਫਿਲਮੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕਰੋ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਲਓ ਜੀ ਅਗਰ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਸਾਡੀ ਮਿਹਨਤ ਜਿਹੜੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਰੰਗ ਸਿਰ ਲੈ ਕੇ ਆ ਰਹੀ ਹੈ ਇਸ ਤੋਂ ਇਲਾਵਾ ਕਾਉ ਕੁਮਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਜ਼ਰੂਰ ਸ਼ਾਇਨਾ ਹਸਨ ਅਕਸਾ ਨਾਸੀਆ ਆਫੀਆ ਇਬਰਾਹਿਮ ਸਦਾਮ ਅਤੇ ਆਦਿਬ ਕਿਸੇ ਵੀ ਗੀਤ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਨੂੰ ਮੈਸੇਜ ਜਿਹੜਾ ਹੈਗਾ ਉਹ ਕੀਤਾ ਹੈਗਾ ਨਾਲ ਆਇਆ ਜੀ ਸਾਡੇ ਕੋਲ ਨੋਹਰ ਰਾਜਸਥਾਨ ਤੋਂ ਨਰਿੰਦਰ ਸੁਥਾਰ ਮਨੋਜ ਸੁਥਾਰ ਆਪਕੀ ਪਿਆਰੀ ਪਿਆਰੀ ਖੂਬਸੂਰਤ ਪੇਸ਼ਕਸ਼ ਕੇ ਲੀਏ ਬਹੁਤ ਬਹੁਤ ਸ਼ੁਕਰੀਆ ਲਓ ਜੀ ਤੁਸੀਂ ਇੰਨਾ ਪਿਆਰ ਭਰਿਆ ਮੈਸੇਜ ਕੀਤਾ ਹੈਗਾ ਬਹੁਤ ਬਹੁਤ ਸ਼ੁਕਰੀਆ ਅਤੇ ਇਹ ਸਭ ਤੋਂ ਮਿਲੀ ਜੁਲੀ ਫਰਮਾਇਸ਼ ਤੋਂ ਉੱਤੇ ਅਗਲਾ ਟਰੈਕ ਜਿਹੜਾ ਹੈਗਾ ਉਹ ਮੈਂ ਲੈ ਕੇ ਆ ਰਿਹਾ ਜੀ

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਉਸ ਦੇ ਨਾਲ ਸਾਡੀ ਅੱਜ ਤੇ ਮਹਿਫਲ ਹੁਣ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲੇਕਿਨ ਜਾਣ ਤੋਂ ਪਹਿਲਾਂ ਜਦੋਂ ਮੈਂ ਕਹਿੰਦਾ ਕਿ ਹਮੇਸ਼ਾ ਸਭ ਦੇ ਲਈ ਕੁਛ ਵਧੀਆ ਕਰ ਸਕਦੇ ਹੋ ਤਾਂ 4 ਕਦਮ ਅੱਗੇ ਵੱਧ ਕੇ ਕਰੋ, ਲੇਕਿਨ ਅਗਰ ਕਦੀ ਕਿਸੇ ਤੋਂ ਕੁਛ ਬਦਲਾ ਲੈਣ ਦਾ ਜਾਂ ਕਦੀ ਕਿਸੇ ਦਾ ਕੁਛ ਪੂਰਾ ਕਰਨ ਦਾ ਮੌਕਾ ਮਿਲਦਾ ਤਾਂ 8 ਕਦਮ ਪਿੱਛੇ ਹਟ ਜਾਓ। ਜ਼ਿੰਦਗੀ ਬਹੁਤ ਹਸੀਨ ਹੈ ਦੋਸਤੋ, ਹਮੇਸ਼ਾ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਖੁਸ਼ ਰਹੋ, ਕਿਉਂਕਿ ਕਿਆ ਪਤਾ ਕੱਲ ਹੋ ਨਾ ਹੋ। ਤੇ ਇਹਦੇ ਨਾਲ ਹੀ ਇਜਾਜ਼ਤ ਦਿਓ ਆਪਣੇ ਦੋਸਤ ਦਿੰਦੇ ਨਾਲ ਨਾਲ ਜੋ ਸਚਿਨ ਨੂੰ, ਫਿਰ ਮਿਲਾਂਗੇ ਅਗਲੇ ਹਫ਼ਤੇ ਕੁਛ ਹੋਰ ਪਿਆਰੇ ਜਿਹੇ ਗੀਤਾਂ ਨਾਲ, ਪਿਆਰੀ ਜਿਹੀ ਗੱਲਾਂ ਨਾਲ ਤੇ ਪਿਆਰੀ ਸਾਰੀ ਬਾਤ ਯਾਦਾਂ ਦੇ ਨਾਲ। ਤਦ ਤੱਕ ਹੱਸਦੇ ਰਹੋ, ਵਸਦੇ ਰਹੋ, ਧਿਆਨ ਰੱਖੋ।

ਤਰ੍ਹਾਂ ਹੀ ਸਾਡੇ ਅੱਜ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।